ਸੋਕਤ ਡਰੇ ਜੇ ਖਸਮ ਸਮਾਰੇ, ਡਰ ਡਰ ਪਚੇ ਮਨ ਮੁਖ ਵਿਚਾਰੇ। ਰਾਮ ਸਿਰੁ ਪਰਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵਾ, ਏਕ ਨਿਰੰਜਨ ਜਾਂ ਕੀ ਰਾਸ, ਮਿਲ ਸਾਧ ਸੰਗਤ ਬਤ ਪਰਗਾਸ, ਜੀਅਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟੇ ਹਰ ਨਾਏ, ਜਨਮ ਮਰਨ ਸਗਲਾ ਦੁਖ ਨਾਸੇ, ਗੁਰਮੁਖ ਜਾਂ ਕੇ ਮਨ ਤਨ ਵਾਸੈ, ਜਿਸਨੂੰ ਆਪ ਲਏ ਲੜ ਲਾਏ, ਦਰਗਹਿ ਮਿਲੇ ਤਿਸੇ ਹੀ ਜਾਏ, ਸਹੀ ਭਗਤ ਜੇ ਸਾਚੇ ਭਾਣੇ, ਜਮਕਾਲ ਤੇ ਪਹੇ ਨਿਖਾਣੇ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹੇ ਵਿਚਾਰ, ਘਟ ਘਟ ਅੰਤਰ ਸਗਲ ਧਾਰ, ਨਾਨਕ ਜਾਚੇ ਸੰਤਰ ਨਾਰਾ। ਧਨਾਸਰੀ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਘਰ ਬਾਰ ਤੇਰਾ ਪਰਵਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕੋ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰੇ ਕਰਾਵੈ ਸੁਆਮੀ, ਸਾ ਮਸਲਤ ਪਰਵਾਨ, ਰਾਉ ਪਤ ਪਰਮੇਸ਼ਰ ਗਤ ਨਰਾਇਣ, ਧਨ ਗਪਾਲ ਗੁਣ ਗੁਣ ਸਾਖੀ, ਚਰਨ ਸਰ ਨਾਨਕ ਦਾਸ ਹਰ ਹਰ, ਸੰਤੀ ਏ ਬਿਦ ਜਾਤੀ। ਧਨਾਸਰੀ ਮਹੱਲਾ ਪੰਜਵਾਂ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮੈਂ ਜਲ ਨਾ ਦੀਨੇ, ਕਿਨੇ ਨਦੂਤਰ ਭਾਕੇ, ਜਿਨ ਕੇ ਮਨ ਸਾਚਾ ਵਿਸਵਾਸ, ਪੇਖ ਪੇਖ ਸੁਆਮੀ ਕੀ ਸੋਭਾ, ਆਨੰਦ ਸਦਾ ਲਾਸ। ਰਾਮ ਚਰਨ ਚਰਨ ਪੂਰਨ ਪਰਮੇਸ਼ਰ, ਅੰਤਰ ਜਾਮੀ ਸਾਖਿਓ, ਜਾਨ ਬੁਝ ਆਪਣਾ ਕਿਓ ਨਾਨਕ, ਭਗਤਨ ਕਾ ਅੰਕਰ ਰਾਖਿਓ। ਧਨਾਸਰੀ ਮਹੱਲਾ ਪੰਜਵਾਂ, ਜੈ ਜੈ ਪੇਕੂ ਤੈ ਜੂਰ, ਦੂਰ ਕਤਹ ਨਾ ਜਾਏ, ਰਵ ਰਿਹਾ ਸਰਵਤਰ ਮੈਂ ਮਨ ਸਦਾ ਧਿਆਈ, ਈ ਤੂਤ ਨਹੀਂ ਵਿਛੜੇ ਸੋ ਸੰਗੀ ਗਨੀਏ, ਵਿਚ ਬਿਨਸ ਜਾਏ ਜੋ ਨਿਮਕ ਮੈਂ, ਸੋ ਅਲਪ ਲਖ ਸੁਖ ਭਨੀਏ। ਰਾਉ ਪ੍ਰਿਤ ਪਾਲੇ ਪੇ ਆਓ, ਦੇ ਕੁਛ ਊਣ ਨਾ ਹੋਏ, ਸਾ ਸਾ ਸੰਭਾਲਤਾ ਮੇਰਾ ਪ੍ਰਭ ਸੋਏ, ਅਚਲ ਸ਼ਹੀਦ ਪਾਰ ਪ੍ਰਭ ਉੱਚਾ ਜਾ ਕਾ ਰੂਪਾ, ਜਪ ਜਪ ਕਰੇ ਆਨੰਦ ਜਨ ਅਚਰਜ ਨੂਪਾ, ਸਾਮਤ ਦਿਓ ਦਿਆਲ ਪ੍ਰਭ ਜਿਤ ਤੁਮੇ ਰਾਧਾ, ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ। ਧਨਾਸਰੀ ਮਹੱਲਾ ਪੰਜਵਾਂ, ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸਿਤੀ ਕਰ ਆਓ, ਆਨੰਦ ਮੰਗਲ ਗੁਣ ਗਾਓ ਸਹਿਜ ਤੁਨ, ਨਿਚਲ ਰਾਜ ਕਮਾਓ, ਤੁਮ ਕਰ ਆਵੋ ਮੇਰ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਅਪਦਾ ਪਈ ਬਤੀਤ ਰਾ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ, ਨਾਸਨ ਭਾਜਨ ਥਾਕੇ, ਘਰ ਮੰਗਲ ਵਾਜੇ ਨਿਤ ਬਾਜੇ, ਆਪਣੇ ਖਸਮ ਨਿਵਾਜੇ, ਅਸਤਰ ਹੋ ਡੋਲੋ ਮਤ ਕਬੂ, ਗੁਰ ਕੇ ਬਚਨ ਧਾਰ, ਜੈ ਜੈ ਕਾਰ ਸਗਲ ਭੂ ਮੰਡਲ, ਮੁਖ ਉਜਲ ਦਰਬਾਰ, ਜਿਨ ਕੇ ਜੀਤ ਨੇ ਹੀ ਫੇਰੇ, ਆਪੇ ਪਿਆ ਸਹਾਏ, ਅਚਰਜ ਕੀਆ ਕਰਨੇ ਹਾਰੇ, ਨਾਨਕ ਸੱਚ ਬੜਿਆਈ। ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਕਾਹੂ ਜੀਓ। ਰਾ ਮਨ ਨਿਰਮਲ ਕਰਮ ਕਰ ਤਾਰਨ ਤਾਰਨ, ਹਰੇ ਵਰ ਜੰਜਾਲ ਤੇਰੇ ਕਾਹੂ ਨਕਾਮ ਜੀਓ, ਜੀਵਨ ਦੇਵਾ ਪਾਰ ਬ੍ਰਹਮ ਸੇਵਾ, ਇਹ ਉਪਦੇਸ਼ ਮੋਕੋ ਗੁਰਦੀਨਾ ਜੀਓ, ਤਿਸ ਸਿਉ ਨਾ ਲਾਈਏ ਹੀਤ, ਜਾਂ ਕੋ ਕੁਛ ਨਾਹੀ ਬੀਤ, ਅੰਤ ਕੀ ਬਾਹਰ ਉਹ ਸੰਗ ਨਾ ਚਾਲੇ, ਮਨ ਤਨ ਤੂੰ ਅਰਾਧ ਹਰ ਕੇ ਪ੍ਰੀਤਮ, ਸਾਧ ਜਾਂ ਕੇ ਸੰਗ ਤੇਰੇ ਬੰਧਨ ਛੂਟੈ, ਗਹੋ ਪਾਰ ਬ੍ਰਹਮ ਸਰਨ ਹਿਰਦੇ, ਕਮਲ ਚਰਨ ਅਵਰਾਸ ਪਛ ਕੁਛ ਪਲਟ ਨਾ ਕੀਜੈ, ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ, ਨਾਨਕ ਜਾਂ ਕੋ ਕਿਰਪਾ ਕੀਜੈ। ਧਨਾਸਰੀ ਮਹੱਲਾ ਪੰਜਵਾਂ, ਮੇਰੇ ਲਾਲ ਭਲੋ ਰੇ ਭਲੋ ਹਰ ਮੰਗਣਾ, ਦੇਖੋ ਪਸਾਰ ਨੈਣ ਸੁਣੋ ਸਾਧੂ ਕੇ ਬੈਣ, ਪ੍ਰਾਨ ਪਤ ਜਿਤ ਚਾ ਰਾਖ

ਕਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਜਨਾ ਕੀ ਰੇਨ ਨਾਨਕ ਮੰਗਲ ਸੁਖ ਸਧਾਰੇ ਧਨਾਸਰੀ ਮਹੱਲਾ ਪੰਜਵਾਂ ਘਰ ਅੱਠਵਾਂ ਦੋਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਿਮਰੋ ਸਿਮਰ ਸਿਮ ਸੁਖ ਪਾਵੋ ਸਾਹ ਸਾਹ ਸੰਭਾਲੇ ਇਹ ਲੋਕ ਪ੍ਰਲੋਕ ਸੰਗ ਸਹਾਈ ਜਤ ਕਤ ਮੋਹੇ ਰਖਵਾਲੇ ਗੁਰ ਕਾ ਬਚਨ ਬਸੇ ਜੀ ਨਾਲੇ ਜਲ ਨਹੀਂ ਡੁੱਬੇ ਤਸਕਰ ਨਹੀਂ ਲੇਵੇ ਭਾਏ ਨਸਾਕੇ ਜਾਲੇ ਰਾਮ ਨਿਰਧਨ ਕੋ ਤਨ ਅੰਦਲੇ ਕੋਟਿਕ ਮਾਤ ਦੁੱਧ ਜੈਸੇ ਬਾਲੇ ਸਾਗਰ ਮੈਂ ਬਹੁਤ ਪਾਇਓ ਹਰ ਨਾਨਕ ਕਰੀ ਕਿਰਪਾ ਕਿਰਪਾਲੇ ਧਨਾਸਰੀ ਮਹੱਲਾ ਪੰਜਵਾਂ ਭੈ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਦਿਦੇ ਸੰਚਾਈ ਨਭ ਰਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕੋ ਅਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕਰ ਭਗਤਨ ਕਾ ਰਬ ਰਿਹਾ ਸਰਬ ਠਾਈ ਰਹਾ ਕੋ ਜਾ ਤਾਂ ਕੋ ਆਈ ਰਹਾਓ ਤਾਂ ਕੋਈ ਨ ਪਹੁੰਚਣ ਹਾਰਾ ਜਾਂ ਕੇ ਅੰਗ ਕੁਸਾਈ ਜਮ ਕੀ ਤਰਾਸ ਮਿਟੇ ਜਿਸ ਸਿਮਰਤ ਨਾਨਕ ਨਾਮ ਤੇ ਆਈ ਧਨਾਸਰੀ ਮਹੱਲਾ ਪੰਜਵਾਂ ਦਰਬੰਤ ਦਰਬ ਦੇਖ ਗਰਬੇ ਭੂਮਵੰਤ ਅਭਿਮਾਨੀ ਰਾਜਾ ਜਾਣੇ ਸਗਲ ਰਾਜ ਹਮਰਾ ਤਿਉ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸੰਵਾਰੇ ਜੈਸਾ ਬਿਤ ਤੈਸਾ ਹੋਏ ਵਰਤੇ ਆਪਣਾ ਬਾਲੇ ਹਾਰੇ ਰਾਮ ਆਨ ਤਿਆਗ ਪਏ ਕਿ ਆਸਰ ਸਰਨ ਸਰਨ ਕਰ ਆਏ ਸੰਤ ਅਨੁਗ੍ਰਹਿ ਪਏ ਮਨ ਨਿਰਮਲ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਣੇ ਸਗਲ ਵਸ ਤਾਂ ਕੇ ਜਾਂ ਕਾ ਸਤਿਗੁਰ ਪੂਰਾ ਠਾਕਰ ਗਾਈਏ ਆਤਮ ਰੰਗ ਸਰਨੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਰਾਮ ਜਨ ਕੇ ਚਰਨ ਵਸੇ ਮੇਰੇ ਹੀਰੇ ਸੰਗ ਪਨੀਤਾ ਦੇ ਜਨ ਕੀ ਤੂਰ ਦਿਓ ਕਿਰਪਾ ਨਿਦ ਨਾਨਕ ਏ ਸੁਖ ਏ ਧਨਾਸਰੀ ਮਹੱਲਾ ਪੰਜਵਾਂ ਜਤਨ ਕਰੇ ਮਨੁੱਖ ਡੈ ਕਾਵੇ ਉਹ ਅੰਤਰ ਜਾਮੀ ਜਾਣੇ ਆ ਪਾਪ ਕਰੇ ਕਰਮ ਕਰ ਪਾਵੇ ਭੇਖ ਕਰੇ ਨਿਰਵਾਨੇ ਜਾਣਤ ਦੂਰ ਤੁਮੇ ਪ੍ਰਭ ਨੇਰ ਉਤ ਤਾਂ ਕੇ ਉਤ ਤੇ ਉਤ ਭੇਖੇ ਆਵੇ ਲੋਭੀ ਫੇਰ ਰਾਮ ਜਬ ਲਗ ਟੁੱਟੇ ਨਾ ਹੀ ਮਨ ਭਰਮਾ ਤਬ ਲਗ ਮੁਕਤ ਨ ਕੋਏ ਕਉ ਨਾਨਕ ਦਿਆਲ ਸੁਹਾਮੀ ਸੰਤ ਭਗਤ ਜਨ ਸੋਏ ਧਨਾਸਰੀ ਮਹੱਲਾ ਪੰਜਵਾਂ ਨਾਮ ਗੁਰ ਦੀ ਉਹ ਹੈ ਆਪਣੇ ਜਾ ਕੇ ਮਸਤਕ ਕਰਮਾ ਨਾਮ ਦੜਾਵੇ ਨਾਮ ਜਪਾਵੇ ਤਾਂ ਕਾ ਜੁਗਮੈ ਧਰਮਾ ਜਨ ਕੋ ਆਪ ਨਾਮ ਬਿਡਾਈ ਸੋਵਾ ਨਾਮੋ ਗਤ ਨਾਮੋ ਪਤ ਜਨ ਕੇ ਮਾਨੇ ਜੋ ਜੋ ਹੋਗਾ ਰਾਮ ਨਾਮ ਧਨ ਜਿਸ ਜਨ ਕੇ ਪਾਲੇ ਸੋਈ ਪੂਰਾ ਸਾਹਾ ਨਾਮ ਵਿਹਾਰਾ ਨਾਨਕ ਧਾਰਾ ਨਾਮ ਪ੍ਰਾਪਤ ਲਾਹਾ ਧਨਾਸਰੀ ਮਹੱਲਾ ਪੰਜਵਾਂ ਨੇਤਰ ਪਨੀਤ ਪਏ ਦਰਸ ਪੇਕੇ ਮਾਥੇ ਪਰੋ ਰਬਾਲ ਰਸ ਰਸ ਗੁਣ ਗਾ ਬੋਠਾ ਕਰਕੇ ਮੁਰ ਹਿਰਦੇ ਵਸੋ ਗਪਾਲਾ ਤੁਮ ਤੋ ਰਾਖਨ ਹਾਰ ਦਿਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਹੋ ਪ੍ਰਭੂ ਕਿਰਪਾਲ ਰਾਮ ਮਾਂ ਆਨੰਦ ਮੰਗਲ ਰੂਪ ਤੁਮਰੇ ਬਚਨ ਰੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ ਧਨਾਸਰੀ ਮਹੱਲਾ ਪੰਜਵਾਂ ਆਪਣੇ ਕਤ ਖਲਾਵੇ ਭੋਜਨ ਆਪਣੇ ਕਤ ਖਲਾਵੇ ਸਰਬ ਸੁਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਹਮਰੇ ਪਿਤਾ ਗੋਪਾਲ ਦਿਆਲ ਜਿਉਂ ਰਾਖੇ ਮਹਿਤਾਰੀ ਵਾਰਕ ਤੋ ਤੈਸੇ ਹੀ ਪ੍ਰਪਾਲ ਰਾਮ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮਹੀ ਮਿਲੇ ਨਾਨਕ ਸੰਤ ਸੇਵਾ ਧਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਰ ਜੋਵਨ ਤਨ ਜੀਰਾ ਇਹਨੇ ਉੱਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਹਿਤ ਭਵਨਿਧ ਪਾਰੇ ਉਤਾਰੇ ਰਾਮ ਧਨ ਸੁਥਾਨ ਧਨ ਹੋਏ ਭਵਨਾ ਜਾ ਮੈਂ ਸੰਤ ਬਿਸਾਰੇ ਜਾ ਨਾਨਕੀ ਸਰਦਾ ਪੂਰੋ ਠਾਕਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸਨ ਕਤ ਹੂੰ ਜਾਤਾ ਸਤਿਗੁਰ ਪੂਰੇ ਕਿੰਨੀ ਦਾਤ ਹਾਰਾ ਨਾਮ ਦਿਓ ਕੀਰਤਨ ਕੋ ਪਹਿ ਹਮਾਰੀ ਗਾਤ ਰਾਮ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਧਨਾਸਰੀ ਮਹੱਲਾ ਪੰਜਵਾਂ ਪਰ ਹਰਨਾ ਲੋਭ ਝੂਠ ਨਿੰਦ ਵਹੀ ਕਰਤ ਗੁਦਾਰੀ ਮਿਰਗ ਤਿਸਨਾ ਆਸ ਮਿੱਥਿਆ ਮਿੱਠੀ ਇਹ ਟੇਕ ਮਨੇ ਸਧਾਰੀ ਸਾਖਤ ਕੇ ਵਰਦਾ ਜਾਏ ਵਿਰਥਾਰੀ ਜੈਸੇ ਕਾਗਤ ਕੇ ਪਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਵਾਰੀ ਰਾਮ
ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਧਨ ਛਟਕਾਰੀ ਬੂਢਤ ਅੰਧ ਨਾਨਕ ਪ੍ਰਭ ਕਾਢਤ ਸਾਧ ਜਨਾ ਸੰਘਾਰੀ ਧਨਾਸਰੀ ਮਹਲਾ ਪੰਜਵਾਂ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਛਾਤੀ ਰੂਪ ਰੰਗ ਸੁਖ ਤਨ ਜੀਆ ਜੀ ਕਾ ਪਾਰ ਬ੍ਰਹਮ ਮੋਰੇ ਜਾਤੀ ਰਸਨਾ ਰਾਮ ਰਸਾਇਨ ਮਾਤੀ ਰੰਗ ਰੰਗੀ ਰਾਮ ਆਪਣੇ ਕੇ ਚਰਨ ਕਮਲ ਨਿਧ ਥਾਤੀ ਰਾਮ ਜਿਸ ਕਾ ਸਤਿ ਨੀ ਰਖ ਲਿਆ ਪੂਰਨ ਪ੍ਰਭ ਕੀ ਭਾਤੀ ਮੇਲ ਲਿਓ ਆਪੇ ਸੁਖਦਾਤੇ ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਜ ਤੇ ਨਿਭਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਾਂ

ਖਸਮਾਨਾ ਕਰੇ ਆਪ, ਅਨਾਨਕ ਆਨੰਦ ਪਏ ਦੁੱਖ ਭਾਗੇ, ਸਦਾ ਸਦਾ ਹਰ ਜਾਪ। ਧਨਾਸਰੀ ਮਹੱਲਾ ਪੰਜਵਾਂ। ਚਤੁਰ ਸਾਖੀ ਨੂੰ ਬਲੇ ਆਪਣਾ ਸਿਰੇ ਉੱਪਰ ਕਰ ਧਾਰਿਓ, ਕਿਰਪਾ ਕਠਾਕੇ ਅਕਲੋਪ ਅਵਲੋਕਨ ਕੀਨੋ, ਦਾਸ ਕਾ ਦੁੱਖ ਬਿਧਾਰਿਓ। ਹਰ ਜਨ ਰਾਕੇ ਗੁਰੂ ਗੋਬਿੰਦ, ਕੰਟ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਗਸੰਦ ਰਾਮ, ਜੋ ਮੰਗੇ ਠਾਕਰੇ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਕਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੈ। ਧਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ, ਸਾਹ ਸਾਹ ਸਪ੍ਰਿਤ ਪਾਲੇ। ਪ੍ਰਭ ਸਿਉ ਲਾਗ ਰਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਾਮ, ਮਨ ਵਿਲਾਸ ਪਏ ਸਾਵਿਕੇ, ਅਚਰਜ ਦੇਖ ਵਡਾਈ, ਹਰ ਸਿਮਰ ਸਿਮਰ ਨਾਨਦ ਕਰ ਨਾਨਕ, ਪ੍ਰਭ ਪੂਰਨ ਪੈ ਜਰ ਖਾਏ। ਧਨਾਸਰੀ ਮਹੱਲਾ ਪੰਜਵਾਂ। ਜਿਸ ਕੋ ਸਿਮਰੇ ਵਾਹਿਗੁਰੂ, ਜਿਸ ਕੋ ਵਿਸਰੇ ਪ੍ਰਾਨ ਪਤ ਦਾਤਾ, ਸੋਏ ਗੁਣੋ ਅਭਾਗਾ, ਚਰਨ ਕਮਲ ਜਾਂ ਕਾ ਮਨ ਰਾਗਿਓ, ਅਮਿਓ ਸਰੋਵਰ ਭਾਗਾ, ਤੇਰਾ ਜਨ ਰਾਮ ਨਾਮ ਰੰਗ ਰਾਗਾ, ਆਰਸੀ ਜਗਿਆ ਸਭ ਤੰਤੇ, ਪ੍ਰੀਤਮ ਸਿਉ ਮਨ ਲਾਗਾ ਰਾਮ, ਜੈ ਜੈ ਪੇਕੂ ਤੈ ਨਰਾਇਣ, ਸਗਲ ਘਟਾ ਮੈਂ ਤਾਗਾ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਨਰਾਗਾ। ਧਨਾਸਰੀ ਮਹੱਲਾ ਪੰਜਵਾਂ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾਂ ਬਿਖਿਆ ਮੈਂ, ਲੱਜਾ ਰਖੀ ਰਾਮ ਰਾਮ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਨਿਕਟ ਨ ਆਵੈ ਜਾਮ, ਮੁਕਤ ਬਿਕੰਠ ਸਾਧ ਕੀ ਸੰਗਤ, ਜਨ ਪਾਇਓ ਹਰ ਕਾ ਧਾਮ, ਚਰਨ ਕਮਲ ਹਰ ਜਨ ਕੀ ਥਾਤੀ, ਕੋਟ ਸੁਖ ਬਿਸਰਾਮ, ਗੋਬਿੰਦ ਮੋਦਰ ਸਿਮਰੋ ਦਿਨ ਰਹਿਣ, ਨਾਨਕ ਸਦ ਕਰਵਾਨ। ਧਨਾਸਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਇਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ ਰਾਮ, ਚਰਨ ਤੁਮਾਰੇ ਹਿਰਦੇ ਵਾਸੇ, ਸੰਤਨ ਕਾ ਸੰਗ ਪਾਵੋ, ਸੋਗ ਗਗਨ ਮੈਂ ਮਨ ਨਾ ਵਿਆਪੇ, ਆਠ ਪਹਿਰ ਗੁਣ ਗਾਵੋ, ਸਭ ਸਤ ਵਿਵਸਥਾ ਹਰ ਕੀ ਸੇਵਾ, ਮਧਯੰਤ ਪ੍ਰਭ ਜਾਪਣ, ਨਾਨਕ ਰੰਗ ਲੱਗਾ ਪਰਮੇਸਰ, ਬਹੁੜ ਜਨਮ ਨਾ ਛਾਪਣ। ਧਨਾਸਰੀ ਮਹੱਲਾ ਪੰਜਵਾਂ। ਮੰਗੋ ਰਾਮ ਤੇ ਸਭ ਤੋਕਾ, ਮਾਨੋ ਕੋ ਜਗਤ ਸਰਮ ਪਾਈਏ, ਪ੍ਰਭ ਕੇ ਸਿਮਰਨ ਮੋਖਾ ਰਾਮ, ਕੋਖੇ ਮੁਨਜਨ ਸਿਮਰਤ ਪ੍ਰਾਨਾ, ਵੇਦ ਪਕਾਰੇ ਕੋਖ, ਕਿਰਪਾ ਸਿੰਧ ਸੇਵ ਸਚ ਪਾਈਏ, ਦੋਵੇ ਸਹੇਲੇ ਲੋਕਾ, ਆਨ ਚਾਰ ਬਿਹਾਰ ਹੈ ਜੇਤੇ, ਬਿਨ ਹਰ ਸਿਮਰਨ ਫੋਕ, ਨਾਨਕ ਜਨਮ ਮਰਨ ਪੈ ਕਾਟੇ, ਮਿਲ ਸਾਧੂ ਬਿਨਸੇ ਸੋਕ। ਧਨਾਸਰੀ ਮਹੱਲਾ ਪੰਜਵਾਂ। ਤ੍ਰਿਸ਼ਨਾ ਬੂਝੇ ਹਰ ਕੇ ਨਾਮ, ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੇ ਪੂਰਨ ਧਿਆਨ ਰਾਮ, ਮਹਾਂ ਕਰੋਲ ਬੁਝੇ ਮਾਇਆ ਕੇ, ਕਰ ਕਿਰਪਾ ਮੇਰੇ ਦੀਨ ਦਿਆਲ, ਆਪਣਾ ਨਾਮ ਦੇ ਜਪ ਜੀਵਾਂ, ਪੂਰਨ ਹੋਈ ਦਾਸ ਕੇ ਕਾਲ, ਸਰਬ ਮਨੋਰਥ ਰਾਜ ਸੁਖ ਰਸ, ਸਦ ਖੁਸ਼ੀਆਂ ਕੀਰਤਨ ਜਪ ਨਾਮ, ਜਿਸ ਕੇ ਕਰਮ ਲਿਖਿਆ ਤੁਰ ਕਰਤੇ, ਨਾਨਕ ਜਨ ਕੇ ਪੂਰਨ ਕਾਮ। ਧਨਾਸਰੀ ਮਹੱਲਾ ਪੰਜਵਾਂ। ਜਿਨਕੀ ਕੀਨੀ ਪਾਰ ਬ੍ਰਹਮ ਸਾਰ, ਨਿੰਦਕ ਟਿਕਨ ਨ ਪਾਵਨ ਮੂਲੇ, ਉਡ ਗਏ ਬੇਕਾਰ ਰਾਮ, ਜੈ ਜੈ ਦੇਖੂ ਤੈ ਤੈ ਸੁਆਮੀ, ਕੋਏ ਨ ਪੁੰਚਨ ਆਰ, ਜੋ ਜੋ ਕਰੇ ਬਗਿਆ ਜਨਕੀ, ਹੋਏ ਗਿਆ ਤਤ ਸਾਰ, ਕਰਨ ਹਾਰ ਰਖਵਾਲਾ ਹੋਆ, ਜਾ ਕਾ ਅੰਤ ਨ ਪਾਰਾ ਭਾਰ, ਨਾਨਕ ਦਾਸ ਰਖੇ ਪ੍ਰਭ ਆਪਣੇ, ਨਿੰਦਕ ਕਾਢੇ ਮਾਰ। ਧਨਾਸਰੀ ਮਹੱਲਾ ਪੰਜਵਾਂ। ਕਰ ਨੌਵਾਂ ਪੜਤਾਲ, ਇਕ ਓਂਕਾਰ ਸਤਿਗੁਰ ਪ੍ਰਸਾਦ, ਚਰਨ ਸਰਨ ਹਰ ਚਰਨ ਸਰਨ ਗੋਬਿੰਦ ਦੁਖ ਭੰਜਨਾ, ਦਾਸ ਆਪਣੇ ਕੋ ਨਾਮ ਦੇਵੋ, ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਅਵਤਾਰੋ, ਪੂਜਾ ਗਏ ਕੂਪ ਤੇ ਕੱਢ ਲੇਵੋ ਰਾਮ, ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ, ਅਨਕ ਦੁਖਾਂ ਤਨ ਸ਼ਾਦ ਪੂਰੇ, ਪ੍ਰਭ ਬਿਨ ਆਨ ਨ ਰੱਖਨ ਹਾਰਾ, ਨਾਮ ਸਿਮਰਾਵੋ ਸਰਨ ਸੂਰੇ, ਪਤਤ ਧਾਰਨਾ ਜੀ ਜੰਤ ਤਾਰਨਾ, ਵੇਦ ਵਿਚਾਰ ਨਹੀਂ ਅੰਤ ਪਾਇਓ, ਗੁਨੇ ਸੁਖ ਸਾਗਰਾ ਬ੍ਰਹਮਰਿਤ ਨਾਗਰਾ, ਭਗਤ ਵਿਚ ਨਾਨਕ ਗਾਇਓ। ਧਨਾਸਰੀ ਮਹੱਲਾ ਪੰਜਵਾਂ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੇ, ਮਿਟੇ ਕਮਾਣੇ ਪਾਪ ਚੁਰਾਣੇ, ਸਾਧ ਸੰਗਤ ਮਿਲ ਮੂਆ ਜੀਜੇ ਰਾਮ, ਰਾਜ ਜੋਬਨ ਵਿਸਰੰਤ ਹਰ ਮਾਇਆ, ਮਹਾਂ ਦੁਖ ਇਹੋ ਮਹਾਂਤ ਕਹੇ, ਆਸ ਪਿਆਸ ਰਮਨ ਹਰ ਕੀਰਤਨ, ਇਹੋ ਪਦਾਰਥ ਭਾਗਵੰਤ ਲਹੇ, ਸਰਨ ਸਮਰੱਥ ਗਤ ਗੋਚਰਾ, ਪਤ ਧਾਰ ਨਾਮ ਤੇਰਾ, ਅੰਤਰ ਜਾਮੀ ਨਾਨਕੇ ਸੁਆਮੀ, ਸਰਬੱਤ ਪੂਰਨ ਠਾਕਰ ਮੇਰਾ। ਧਨਾਸਰੀ ਮਹੱਲਾ ਪੰਜਵਾਂ। ਘਰ ਬਾਰਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ,
ਬੰਦਨਾ ਹਰ ਬੰਦਨਾ ਗੁਣ ਗਾਵੋ ਗਪਾਰ ਰਾਏ ਰਾਮ ਬੜੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾਂ ਕਾ ਮਨ ਰਾਪੇ ਸੋਗ ਅਗਨ ਤਿਸ ਜਾਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਤਨ ਦੁਖ ਕਿਸ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤਿਸਨਾ ਅਗਨ ਪ੍ਰਭ ਆਪ ਬਜਾਈ ਨਾਨਕ ਉਦਰੇ ਪ੍ਰਭ ਸਰਨ ਆਈ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਾਮ ਅਨਕ ਪ੍ਰਕਾਰੀ ਵਸਨ ਢਾਏ ਅੰਧਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਵਿਦੇ ਨਿਹਾਰੇ ਮਨ ਤਨ ਅੰਤਰ ਚਰਨ ਤੇ ਆਇਆ ਹਰ ਸੁਖ ਨਿਦਾਨ ਨਾਨਕ ਦਾਸ ਪਾਇਆ ਤਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸੁਮੰਦ ਸਾਗਰ ਜਿਨ ਕਿਨ ਮੈਂ ਤਾਰਾ ਰਾਓ ਹੋ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਬੰਧਨ ਕਾਟਨ ਹਾਰ ਸੁਆਮੀ ਜਨ ਨਾਨਕ ਸਿਮਰੇ ਅੰਤਰ ਜਾਮੀ ਤਨਾਸਰੀ ਮਹੱਲਾ ਪੰਜਵਾਂ ਕਿਤੇ ਪ੍ਰਕਾਰ ਨ ਟੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਾਮ ਜੀ ਪ੍ਰਾਣ ਮਨ ਤਨ ਤੇ ਪਿਆਰਾ ਹੁਮੇ ਬੰਧ ਹਰ ਦੇਵਨ ਹਾਰਾ ਚਰਨ ਕਮ ਸੇ ਲਾਗੋ ਨੇਹੂ ਨਾਨਕ ਕੀ ਬੈਨੰਤੀ ਹੈ ਇਕ ਓਂਕਾਰ ਸਤਿਗੁਰ ਪ੍ਰਸਾਦ ਤਨਾਸਰੀ ਮਹੱਲਾ ਨੌਵਾਂ ਕਾਹੇ ਰੇਵਨ ਕੂਜਨ ਜਾਈ ਸਰਵ ਨਿਵਾਸੀ ਸਦਾ ਲੇਪਾ ਤੂੰ ਹੀ ਸੰਗ ਸਮਾਈ ਰਾਮ ਪੋਪ ਮਧ ਜਿਵ ਬਸ ਬਸਤ ਹੈ ਮੁਕਰ ਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਕੂਜੋ ਪਾਈ ਬਾਹਰ ਪੀਤਰ ਏਕੋ ਜਾਨੋ ਇਹ ਗੁਣ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਤਨਾਸਰੀ ਮਹੱਲਾ ਨੌਵਾਂ ਸਾਧੂ ਇਹ ਜਗ ਭਰਮ ਭਲਾਨਾ ਰਾਮ ਨਾਮ ਕਾ ਸਿਮਰਨ ਛੋਡਿਆ ਮਾਇਆ ਹੱਥ ਬਿਕਾਨਾ ਰਾਮ ਮਾਤ ਪਿਤਾ ਭਾਈ ਸੁਤ ਬੰਤਾ ਤਾਂ ਕੇ ਰਸ ਲਿਪਟਾਨਾ ਜੋਬਨ ਧਨ ਪਰਮਤਾ ਕੇ ਮਦ ਮੈਂ ਅਹਿਨਸ ਰਹੇ ਦੀਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਮਨ ਨਾ ਲਗਾਨਾ ਜਾਂ ਨਾਨਕ ਪੋਟਨ ਮੈਂ ਕਿਨੂੰ ਗੁਰਮੁਖ ਹੋਏ ਪਛਾਨਾ ਤਨਾਸਰੀ ਮਹੱਲਾ ਨੌਵਾਂ ਤਹਿ ਜੋਗੀ ਕੋ ਜੁਗਤ ਨ ਜਾਨੂ ਲੋਭ ਮੋਹ ਮਾਇਆ ਮਮਤਾ ਪੁੰਨ ਜੈ ਕਟ ਮਾਏ ਪਛਾਨੂ ਰਾਮ ਪਰ ਨਿੰਦਾ ਉਸ ਨ ਜਾਕੇ ਕੰਚਨ ਲੋਹ ਸਮਾਨੋ ਹਰਖ ਜੋਗ ਤੇ ਰਹੇ ਅਤੀਤਾ ਜੋਗੀ ਤਾਏ ਬਿਖਾਨੋ ਚੰਚਲ ਮਨ ਦੈ ਦਿਸ ਕੋ ਧਾਵਤ ਅਚਲ ਜਾਏ ਠਹਿਰਾਨੋ ਕਉ ਨਾਨਕੇ ਬਿਦ ਕੋ ਜੋ ਨਰ ਮੁਕਤ ਤਾਏ ਤੁਮ ਮਾਨੋ ਤਨਾਸਰੀ ਮਹੱਲਾ ਨਾਮਾ ਅਬ ਮੈਂ ਕੌਣ ਪਾਉ ਕਰੋ ਜੇ ਬਿਦ ਮਨ ਕੋ ਸਹਿਸਾ ਚੁਕੇ ਪਹੁ ਨਿਦ ਪਾਰ ਭਰੋ ਰਾਮ ਜਨਮ ਪਾਏ ਕੁਛ ਭਲੋ ਨ ਕਿਨੋ ਤਾਂ ਤੇ ਅਦਕ ਡਰੋ ਮਨ ਵਚ ਕਰਮ ਹਰ ਗੁਣ ਨਹੀਂ ਗਾਏ ਜੈ ਜੀ ਸੋਚ ਧਰੋ ਹਾਂ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਛੂ ਜਿਉ ਉਦਰ ਭਰੋ ਕਹੋ ਨਾਨਕ ਪ੍ਰਬਿਰਧ ਪਛਾਨੋ ਤਬ ਹੂੰ ਪਤ ਧਰੋ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ ਹਰ ਅਸ ਚੋਗ ਚੁਗੇ ਪ੍ਰਭਾਵੈ ਸਰਵ ਮੇ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬੱਪੜਾ ਛੱਪੜੀ ਨਹਾਏ ਕੀਚੜ ਡੁੱਬੇ ਮੈਲ ਨਾ ਜਾਏ ਰਾਉ ਰਖ ਰਖ ਚਰਨ ਧਰੇ ਬੇਚਾਰੇ ਦੁਬਦਾ ਛੋਟ ਭਏ ਨਿਰੰਕਾਰੇ ਮੁਕਤ ਪਦਾਰਥ ਹਰਸ ਚਾਕੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸ ਛੋਟ ਨਾ ਜਾਏ ਜਾਏ ਪ੍ਰੇਮ ਭਗਤ ਹਰ ਸਹਿਜ ਸਮਾਏ ਸਰਵਰ ਮੈਂ ਹੰਸ ਹੰਸ ਮੈਂ ਸਾਗਰ ਕਥ ਕਥਾ ਗੁਰ ਵਚਨੀ ਆਦਰਾ ਸੁਨ ਮੰਡਲ ਇਕ ਜੋਗੀ ਵੈਸੇ ਨਾਰਨ ਪੁਰਖ ਕਹੂ ਕਹੂ ਕੈਸੇ ਤ੍ਰੈ ਭਵਨ ਜੋਤ ਰਹੇ ਲਿਵਲਾਈ ਸੁਰ ਨਰਨਾਥ ਸੱਚੇ ਸਰਨ ਆਏ ਅਨੰਦ ਮੂਲ ਅਨਾਥ ਧਾਰੀ ਗੁਰਮੁਖ ਭਗਤ ਸਹਿਜ ਵਿਚਾਰੇ ਭਗਤ ਬਚਲ ਪੈ ਕਾਟਨ ਹਾਰੇ ਹੋਮੇ ਮਾਰ ਮਿਲੇ ਭਗਤ ਹਾਰੇ ਅਨਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮੈਂ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨ ਚੀਨਸ ਭਰਮ ਭਰਮ ਰੋਵੈ ਕਹਿਤੋ ਪੜਤੋ ਸੁਨਤੋ ਏਕ ਧੀਰਜ ਧਰਮ ਧਰਨੀ ਤਰ ਟੇਕ ਜਤ ਸਤ ਸੰਜਮ ਹਿਰਦੇ ਸਮਾਏ ਚੌਥੇ ਪਦ ਚੋ ਕੇ ਕੋ ਜੇ ਮਨ ਪਤੇ ਆਏ ਸਾਚੇ ਨਿਰਮਲ ਮੈਲ ਨ ਲਾਗੇ ਗੁਰ ਕੇ ਸ਼ਬਦ ਭਰਮ ਪਾ ਭਾਗੇ ਸੂਰਤ ਮੂਰਤ ਆਦ ਨੂਪਾ ਨਾਨਕ ਜਾਚੇ ਸੱਚ ਸਰੂਪ ਧਨਾਸਰੀ ਮਹੱਲਾ ਪਹਿਲਾ
सहज मिले मिले आ परवान, नात स्मरण आवन जान, ठाकर में दास दास।

ਜਪੇ ਭਉ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ, ਪੂਜਾ ਸਿਧਾ ਤੀਰਥ ਬਨ ਬਾਸਾ, ਭਰਮਤ ਡੋਲਤ ਭਏ ਉਦਾਸਾ, ਮਨ ਮਹਿਲੇ ਸੁੱਚਾ ਕਿਉਂ ਹੋਏ, ਸੱਚ ਮਿਲੇ ਪਾਵੇ ਪਤ ਸੋਏ, ਅਚਾਰ ਵਿਚਾਰ ਸਰੀਰ ਆਦਿ ਜਗਾਦ ਸਹਿਜ ਮਨ ਧੀਰਾ, ਪਲ ਪੰਕਜ ਮੈਂ ਕੋਟ ਉਧਾਰੇ, ਕਰ ਕਿਰਪਾ ਗੁਰੂ ਮੇਲ ਪਿਆਰੇ, ਕਿਸ ਆਗੇ ਤੁਧ ਤਿਸ ਆਗੇ ਪ੍ਰਭ ਤੁ ਜਸ ਲਾਏ, ਤੁਝ ਬਿਨ ਦੂਜਾ ਮੈਂ ਕੋ ਨਾਹੀ, ਜੋ ਤੁਧ ਪਾਵੇ ਤਿਉਂ ਰਾਖਰ ਜਾਏ, ਨਾਨਕ ਸਹਿਜ ਪਾਏ ਗੁਣ ਗਾਏ, ਧਨਾਸਰੀ ਮਹੱਲਾ ਪੰਜਵਾਂ, ਘਰ ਛੇਵਾਂ ਅਸ਼ਟਪਦੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੋ ਜੋ ਜੂਨੀ ਆਇਓ ਤੈ ਤੈ ਉਰ ਜਾਇਓ, ਮਾਨਸ ਜਨਮ ਸੰਯੋਗ ਪਾਇਆ, ਤਾਂ ਕੀ ਹੈ ਓਠ ਸਾਧ ਰਾਖੋ ਦੇ ਕਰ ਹਾਥ, ਕਰ ਕਿਰਪਾ ਮੇਲੋ ਹਰ ਰਾਇਆ, ਅਨਕ ਜਨਮ ਭਰਮ ਥਿਤ ਨਹੀਂ ਪਾਈ, ਕਰੋ ਸੇਵਾ ਗੁਰ ਲਾਗੋ ਚਰਨ, ਗੋਬਿੰਦ ਜੀ ਕਾ ਮਾਰਗ ਦਿਹੋ ਜੀ ਬਤਾਈ ਰਾਮ, ਅਨਕ ਭਾਵ ਕਰੋ ਮਾਇਆ ਕੋ, ਬਚਿੱਤ ਧਰੋ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ, ਕੋਈ ਐਸੋ ਰੇ ਭੇਟੇ ਸੰਤ ਮੇਰੀ, ਲਾਹੇ ਸਗਲ ਚਿੰਤ ਠਾਕਰ ਸਿਉ ਮੇਰਾ ਰੰਗ ਲਾਵੈ, ਪੜੇ ਰੇ ਸਗਲ ਵੇਦ ਨੈ ਚੁੱਕੇ, ਮਨ ਭੇਦ ਇੱਕ ਖਿੰ ਨਹੀਂ ਧੀਰੇ, ਮੇਰੇ ਕਰਕੇ ਪੰਚਾ, ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ, ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸਿੰਚਾ, ਜੇ ਤੇਰੇ ਤੀਰਥ ਨਾਏ ਉਮਦ ਮਹਿਲ ਲਾਏ, ਘਰ ਕੋ ਠਾਕਰ ਇੱਕ ਤਿਲ ਨਾ ਮਾਨੈ, ਕਦ ਪਾਵੋ ਸਾਹ ਸੰਗ ਹਰ ਹਰ ਸਦਾ ਆਨੰਦ, ਗਿਆਨ ਅੰਜਨ ਮੇਰਾ ਮਨ ਸਨਾਨੈ, ਸਗਲ ਆਸਰਮ ਕੀਨੇ ਮਨੁਆ, ਨੈ ਪਤੀਨੇ ਵਿਵੇਕਹੀਨ ਦੋਈ ਦੇਹੀ ਧੋਏ, ਕੋਈ ਪਾਈਏ ਰੇ ਪੁਰਖ ਵਿਧਾਤਾ, ਪਾਰ ਬ੍ਰਹਮ ਕੇ ਰੰਗ ਰਾਤਾ, ਮੇਰੇ ਮਨ ਕੀ ਦੁਬਦਾ ਮਲ ਖੋਏ, ਕਰਮ ਧਰਮ ਜੁਗਤਾ ਨਿਮਖ ਨਹੇਤ ਨਾ ਹੇਤ ਕਰਤਾ, ਗਰਭ ਗਰ ਪੜੇ ਕਈ ਨਾ ਲੇਖੇ, ਜਿਸ ਭੇਟੀਏ ਸਫਲ ਮੂਰਤ ਕਰੇ ਸਦਾ ਕੀਰਤਨ, ਗੁਰਪ੍ਰਸਾਦ ਕੋ ਨੇਤਰੋਂ ਭੇਖੇ, ਮਨ ਹਟ ਜੋ ਕਮਾਵੇ ਤਿਲ ਨਹੀਂ ਲੇਖੇ, ਤਿਲ ਨਾ ਦੇਖੇ ਪਾਵੇ ਬੁਗਲ ਜਿਉ ਧਿਆਨ ਲਾਵੇ, ਮਾਇਆ ਰੇ ਧਾਰੀ ਕੋਈ ਐਸੋ ਰੇ ਸੁਖੇ ਦਾਈ, ਪ੍ਰਭ ਕੀ ਕਥਾ ਸੁਣਾਈ ਤਿਸ ਭੇਟੇ ਗਤ ਹੋਏ ਹਮਾਰੇ, ਸੋ ਪ੍ਰਸੰਨ ਗੋਪਾਲ ਰਾਏ ਕਾਟੇ ਰੇ ਬੰਧਨ ਮਾਏ, ਗੁਰ ਕੇ ਸ਼ਬਦ ਮੇਰਾ ਮਨ ਰਾਤਾ, ਸਦਾ ਸਦਾ ਆਨੰਦ ਭੇਟਿਓ, ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ, ਸਫਲ ਸਫਲ ਪਈ ਸਬਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਰਹਾ ਉਹ ਦੂਜਾ ਧਨਾਸਰੀ ਮਹੱਲਾ ਪਹਿਲਾ, ਚੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਹਰਾ, ਹੂੰ ਨਾਮ ਹਰ ਕਾ ਸਦਾ ਜਾਚੂ, ਦਿਓ ਪ੍ਰਭ ਧਰਨੀ ਧਰਾ, ਸੰਸਾਰ ਰੋਗੀ ਨਾਮ ਦਾਰੂ, ਮਹਿਲ ਲਾਗੇ ਸੱਚ ਬਿਨਾ, ਗੁਰਬਾਕ ਨਿਰਮਲ ਸੱਚਾ ਸਦਾ ਚਾਨਣ, ਨਿਤ ਸਾਚ ਤੀਰਥ ਮੰਜਨਾ, ਸਾਚ ਨਾ ਲਾਗੇ ਮਹਿਲ ਕਿਆ ਮਲ ਧੋਈਏ, ਗੁਰੇ ਹਾਰ ਭਰੋਏ ਕਿਸ ਕੋ ਰੋਈਏ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਾ ਆਵੇ, ਆਪ ਪਾਰਸ ਪਰਮ ਤੇ ਅੰਨੇ ਸੱਚ ਸਾਚੇ ਭਾਵੈ, ਆਨੰਦ ਅੰਦਿਨ ਹਰਖ ਸਾਚਾ, ਦੁਖ ਕਿਲ ਵਿਖ ਪਰ ਹਰੇ, ਸੱਚ ਨਾਮ ਪਾਇਆ ਗੁਰ ਦਿਖਾਇਆ, ਮੈਲ ਨਾਹੀ ਸੱਚ ਮਨੈ, ਸੰਗਤ ਮੀਤ ਮਿਲਾਪ ਪੂਰਾ ਨਾਵਣੋ, ਗਾਵੇ ਗਾਵਣ ਹਾਰ ਸ਼ਬਦ ਸੁਹਾਵਣੋ, ਸਲਾਹੇ ਸਾਚੇ ਮਨ ਸਤਿਗੁਰ, ਪੁੰਨ ਦਾਨ ਦਇਆ ਮਤੇ, ਫਿਰ ਸੰਗ ਭਾਵੈ ਸਹਿਜ ਨਾਵੈ, ਬੇਨੀਤਾ ਸੰਗ ਸਤ ਸਤੈ, ਆਧਾਰ ਏਕੰਕਾਰ ਸਾਚਾ ਨਿਤ ਦੇਹ ਚੜੇ ਸੁਭਾਇਆ, ਗਤ ਸੰਗ ਮੀਤਾ ਸਾਧ ਸੰਗਤ, ਕਰ ਨਦਰ ਮੇਲ ਮਲਾਇਆ, ਕਹਿਣ ਕਹੇ ਸਭ ਕੋਏ ਕੇ ਵਡੇ ਆਕੀਏ, ਹੂੰ ਮੂਰਖ ਨੀਚ ਜਾਨ ਸਮਝਾ ਸਾਖੀਏ, ਸਚਗੁਰ ਕੀ ਸਾਖੀ ਅੰਮ੍ਰਿਤ ਭਾਖੀ, ਤਿਤ ਮਨ ਮਾਨਿਆ ਮੇਰਾ, ਕੂਚ ਕਰੇ ਆਵੇ ਬਿਖ ਲਾਦੇ ਸਬਦ ਸੱਚੇ ਗੁਰ ਮੇਰਾ, ਆਖਣ ਤੋਟਨ ਭਗਤ ਭੰਡਾਰੀ, ਭਰਪੁਰ ਰਿਹਾ ਸੋਏ, ਨਾਨਕ ਸੱਚ ਕਹੇ ਬਹਿ ਨੰਤੇ, ਮਨ ਮਾਂਜੇ ਸੱਚ ਸੋਏ, ਧਨਾਸਰੀ ਮਹੱਲਾ ਪਹਿਲਾ, ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ, ਸੱਚੋ ਸੱਚਾ ਨਾਉ ਗੁਣ ਗੋਬਿੰਦ ਹੈ ਜੀਓ, ਗੁਰ ਗਿਆਨੇ ਪਾਰਾ ਸਿਰਜਨ ਆਰਾ, ਜਿਨ ਸਿਰ ਜੀ ਤਿਨ ਗੋਏ, ਪਰਵਾਣਾ ਆਇਆ ਹੁਕਮ ਬਟਾਇਆ, ਫੇਰ ਨ ਸਕੇ ਕੋਏ, ਆਪੇ ਕਰ ਵੇਖੇ ਸਿਰ ਸਿਰ ਲੇਖੇ, ਆਪੇ ਸੁਰਤ ਵਜਾਈ, ਨਾਨਕ ਸਾਹਿਬ ਅਗਮੇ ਗੋਚਰ, ਜੀਵਾਂ ਸੱਚੇ ਨਾਏ, ਤੁਮ ਸਾਰੇ ਅਵਰ ਨ ਕੋਈ, ਆਇਆ ਜਾਸੀ ਜੀਓ, ਹੁਕਮੀ ਹੋਏ ਨਿਬੇੜ ਭਰਮ ਚਕਾਸੀ ਜੀਓ,
ਗੁਰ ਭਰਮ ਚਕਾਏ ਕਥ ਕਹਾਏ ਸਚ ਮੈਂ ਸਚ ਸਮਾਣਾ ਆਪ ਪਾਏ ਆਪ ਸਮਾਏ ਹੁਕਮੀ।

0: ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਰੰਦਿਆ ਜੀਓ ਏਕ ਸਾਹਿਬ ਦੋਇ ਰਾਹ ਬਾਦ ਬਦੰਦਿਆ ਜੀਓ ਦੋਇ ਰਾਹ ਚਲਾਏ ਹੁਕਮ ਸਭਾਏ ਜਨਮ ਹੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬਿਖਲਾਦੀ ਸਿਰ ਭਾਰਾ ਹੁਕਮੇ ਆਇਆ ਹੁਕਮ ਨ ਬੂਝੇ ਹੁਕਮ ਸਵਾਰ ਨਹਾਰਾ ਨਾਨਕ ਸਾਹਿਬ ਸਬਦ ਸੰਜਾਪੇ ਸਾਚਾ ਸਿਰਜਨ ਹਾਰਾ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜੀਓ ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ ਰਸਨ ਰਸਾਏ ਨਾਮ ਤਸਾਏ ਗੁਰ ਕੇ ਸਬਦ ਵਿਕਾਣੇ ਪਾਰਸ ਪਾਰਸੀ ਪਾਰਸ ਹੋਏ ਜਾਂ ਤੇਰੇ ਮਨ ਭਾਣੇ ਅਮਰਾ ਪਦ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚੇ ਸਾਚੇ ਕੇ ਬਪਾਰੀ ਭੁੱਖ ਪਿਆਸੋ ਆਥ ਕਿਉਂ ਦਰ ਜੈਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਤੇ ਐਸਾ ਜੀਓ ਸੱਚ ਨਾਮ ਤੇ ਆਈ ਸੱਚ ਚਵਾਈ ਗੁਰਮੁਖ ਸੱਚ ਪਛਾਣਾ ਦੀਨਾ ਨਾਥ ਦਿਆਲ ਨਿਰੰਜਨ ਅੰਦਿਨ ਨਾਮ ਵਿਖਾਣਾ ਕਰਨੀ ਕਾਰ ਧੁਰੋਂ ਪਰਮਾਏ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਨਾਮ ਨਿਵਾਰੀ ਧਨਾਸਰੀ ਸ਼ੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ ਮਸਤਕ ਲਿਖੜਿਆ ਲੇਖ ਪੁਰਬ ਕਮਾਇਆ ਜੀਓ ਲੇਖ ਨ ਮਿਟੀ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੇ ਗੁਣੀ ਅਚਾਰ ਨਹੀਂ ਰੰਗ ਰਾਤੀ ਅਵਗਣ ਬਹਿ ਬਹਿ ਰੋਸੇ ਧਨ ਯੋਵਨ ਆਖ ਕੀ ਛਾਇਆ ਬਿਰਧ ਪਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣ ਛੁੱਟੀ ਝੂਠ ਬਿਛੁੰਨਿਆ ਬੁੱਢੀ ਕਰ ਕਾਲਿਓ ਗੁਰ ਕੇ ਪਾਏ ਚਲੋ ਸਾਚਾ ਨਾਮ ਤੇ ਆਏ ਪਾਵੇ ਸੁਖ ਮਹਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈ ਅੜੇ ਦਿਨ ਚਾਰੇ ਨਿਜ ਕਰ ਜਾਏ ਬਹੇ ਸਚ ਪਾਏ ਅੰਦਿਨ ਨਾਲ ਪਿਆਰੇ ਬਿਨ ਭਗਤੀ ਕਰ ਵਾਸ ਨਾ ਹੋਵੇ ਸੁਣਿਓ ਲੋਕ ਸਭਾਏ ਨਾਨਕ ਸਤਸੀ ਤਾਂ ਪਿਰ ਪਾਏ ਰਾਤੀ ਸਾਚੇ ਨਾਏ ਪਿਰ ਤਨ ਪਾਵੇ ਤਾਂ ਪਿਰ ਪਾਵੇ ਨਾਰੀ ਜੀਓ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨੈ ਪਿਆਰੀ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸਮੇ ਰੰਗ ਕਰੇ ਪ੍ਰਭ ਸਾਚੇ ਸੇਤੀ ਰੰਗ ਰਗੇਤੀ ਲਾਲ ਭਈ ਮਨ ਮਾਰੀ ਨਾਨਕ ਸੱਚ ਬਸੀ ਸੁਹਾਗਣ ਪਿਰ ਸਿਉ ਪ੍ਰੀਤ ਪਿਆਰੇ ਪਿਰ ਕਰ ਸੋਏ ਨਾਰ ਜੇ ਪਿਰ ਪਾਵੈ ਜੀਓ ਝੂਠੇ ਵਹਿਣ ਚਵੇ ਕਾਮਨਾ ਆਵੈ ਜੀਓ ਝੂਠ ਲਾਵੇ ਕਾਮਨਾ ਆਵੈ ਨਾ ਪਿਰ ਦੇਖੇ ਨੈਣੀ ਅਵਗਣਿਆਰੀ ਕੰਤ ਵਿਸਾਰੀ ਝੂਟੀ ਬਿਦਨ ਰਹਿਣੀ ਗੁਰਸ਼ਬਦ ਨ ਮਾਨੇ ਫਾਹੀ ਫਾਤੇ ਸਾ ਤਨ ਮੈਲ ਨ ਪਾਏ ਨਾਨਕ ਆਪੇ ਆਪ ਪਛਾਣੇ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੁੜਿਆਰ ਕੂੜ ਕਮਾਣਿਆ ਜੀਓ ਹਰ ਭਗਤ ਸੁਹਾਵੀ ਸਾਚੇ ਪਾਏ ਭਾਵੀ ਪਾਏ ਭਗਤ ਪ੍ਰਭ ਰਾਤੀ ਪਿਰੇ ਰਿਆਲਾ ਜੋਵਨ ਬਾਲਾ ਤੇ ਸਰਾਵੇ ਰੰਗ ਰਾਤੀ ਗੁਰਸ਼ਬਦ ਵਿਗਾਸੀ ਸਹਰ ਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੇ ਵਡਿਆਈ ਪਿਰ ਕਰ ਸੋਹੇ ਨਾਰੀ
1: ਪ੍ਰਸਾਦ ਜੀਓ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਏ ਜੀਓ ਸਤਿਗੁਰ ਮਿਲੇ ਸਪਾਏ ਸਹਿਜ ਗੁਣ ਗਾਈਏ ਜੀਓ ਗੁਣ ਗਾਏ ਵਿਕਸੇ ਸਦਾ ਅੰਦਨ ਜਾ ਆਪ ਸਾਚੇ ਪਾਵੇ ਅਹੰਕਾਰ ਹੋਮੇ ਤਰੇ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੀ ਤਾਂ ਪਾਈਐ ਹਰ ਜੀਓ ਕਿਰਪਾ ਕਰੇ ਤਾਂ ਨਾਮ ਤੇ ਆਈਐ ਜੀਓ ਅੰਦਰ ਸਾਚਾ ਨੇ ਹੋ ਪੂਰੇ ਸਤਿਗੁਰੈ ਜੀਓ ਹਾਂ ਕਿਸੇ ਵੀ ਦਿਨ ਰਾਤ ਨੇ ਕਦੇ ਨਾ ਵਿਸਰੈ ਜੀਓ ਕਦੇ ਨਾ ਵਿਸਾਰੀ ਅੰਦਨ ਸਮਾਰੀ ਜਾਂ ਨਾਮ ਲਈ ਤਾਂ ਜੀਵਾਂ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮਿਲੇ ਅੰਦਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨਿਆ ਹੋ ਅੰਦਰ ਸੱਚਾ ਨੇ ਹੋ ਪੂਰੇ ਸਤਿਗੁਰੈ ਸਭ ਸੰਗਤ ਮਿਲੇ ਵਡਭਾਗ ਤਾਂ ਹਰਸ ਆਵੇ ਜੀਓ ਆਂਦਿਆਂ ਰਹੇ ਲਿਵਲਾਏ ਤਾਂ ਸਹਿ ਸਮਾਵੇ ਜੀਓ ਸਹਿ ਸਮਾਵੇ ਤਾਂ ਹਰ ਮਨ ਪਾਵੇ ਸਦਾ ਅਤੀਤ ਵੈਰਾਗੀ ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵਲਾਗੀ ਹਰਕ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ ਸਤ ਸੰਗਤ ਮਿਲੇ ਬੜਪਾਗ ਤਾਂ ਹਰ ਰਸ ਆਵੇ ਜੀਉ ਦੂਜੈ ਪਾਏ ਦੁੱਖ ਹੋਏ ਮਨਮੁਖ ਜਮ ਜੋ ਹੈ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਉ ਮਾਇਆ ਦੁੱਖ ਮੋਹਿਆ ਹਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛਤਾਵੇ ਬਿਨ ਨਾਵੇ ਕੋ ਸਾਥ ਨਾ ਚਾਲੇ ਪੁੱਤਰ ਕਲੱਤਰ ਮਾਇਆ ਤੋਹਿਆ ਦੂਜੈ ਪਾਏ ਦੁੱਖ ਹੋਏ ਮਨਮੁਖ ਜਮ ਜੋਹਿਆ ਜੀਉ ਕਰ ਕਿਰਪਾ ਲੇ ਹੋ ਮਲਾਏ ਮਹਿਲ ਹਰ ਪਾਇਆ ਜੀਉ ਸਦਾ ਰਹੇ ਕਰ ਜੋੜ ਬ੍ਰਾਹਮਣ ਪਾਇਆ ਜੀਉ ਬ੍ਰਾਹਮਣ ਪਾਵੇ ਤਾਂ ਹੁਕਮ ਸਮਾਵੇ ਹੁਕਮਨ ਸੁਖ ਪਾਇਆ ਆਂਦਿਨ ਜਪਤ ਰਹੇ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮਨ ਪਾਵੇ ਕਰ ਕਿਰਪਾਲੇ ਹੋ ਮਲਾਏ ਮਹਿਲ ਹਰ ਪਾਵੇ ਜੀਉ ਤਨਾਸਰੀ ਮਹੱਲਾ ਪੰਜਵਾਂ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਮ ਸਾਧ ਸੰਗ ਰਾਵੀਏ ਜੀਉ ਭਜ ਸੰਗ ਸਾਧੂ ਇੱਕ ਰਾਧੂ ਜਨਮ ਮਰਨ ਦੁੱਖ ਨਾਸੇ ਤੁਰ ਕਰਮ ਲਿਖਿਆ ਸੱਚ ਸਿੱਖਿਆ ਕੱਟੀ ਜਮਕੀ ਫਾਸੇ ਪੈ ਪਰਮ ਲਾਠੇ ਛੁੱਟੀ ਘਾਟੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਤਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਤਾਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾ ਤਾਰ ਸਰਬ ਦੁੱਖ ਪੰਜਨੋ ਜੀਉ ਦੁੱਖ ਰਹਿਤ ਕਰਤਾ ਸੁਖੇ ਸੁਹਾਮੀ ਸਰਣ ਸਾਧੂ ਆਇਆ ਸੰਸਾਰ ਸਾਰ ਸਾਗਰ ਮਹਾਂ ਵਿਖੜਾ ਪਲ ਏਕ ਮਾਹੇ ਤਰਾਇਆ ਪੂਰ ਰਿਹਾ ਸਰਬ ਸਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੇ ਸਰਬ ਦੁੱਖ ਪੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰੀਆ ਜੀਉ ਮੋਹੇ ਨਿਰਗੁਣ ਨੀਚ ਅਨਾਥ ਪ੍ਰਭ ਅਗਮ ਅਪਾਰੀਆ ਜੀਉ ਦਿਆਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਦ ਸਭ ਬਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰੀਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੇ ਜੀਉ ਨਿਤ ਜਪ ਹੈ ਤੇਰੇ ਦਾਸ ਪੁਰਖ ਅਤੋਲਈ ਜੀਉ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੇ ਸੇ ਮਾਤਿਆ ਗੁਰ ਚਰਨ ਲਾਗੇ ਮਹਾਂ ਪਾਗੇ ਸਦਾ ਅਨ ਦਿਨ ਜਾਗਿਆ ਸਦ ਸਦਾ ਸਿਮਰਤ ਰਿਆ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਤੂਰ ਸਾਧੂ ਨਾਮ ਪ੍ਰਭੂ ਅਮੋਲਈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ ਸੰਤ ਸੰਗਤ ਰਾਮ ਰਿਦੇ ਵਸਾਈ ਰਹਾਓ ਹਨੀ ਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਣ ਜਾਨਾ ਚਾਰ ਵੇਦ ਔਰ ਸਿਮਰਤ ਪੁਰਾਨਾ।

ਤੇ ਪਹਿਰ ਪਹਿਰ ਤੇ ਕਰੀਆਂ ਆਵੇ ਘਟੇ ਨਾ ਚੀਜੈ ਕਾਲ ਅਹੇਰੀ ਫਿਰੇ ਗਦਕ ਜਿਉਂ ਕਹੋ ਕਵਨ ਵਿਦ ਕੀਜੈ ਸੋ ਦਿਨ ਆਵੇ ਲਾਗਾ ਮਾਤ ਪਿਤਾ ਪਾਈ ਸਤਵਿੰਤਾ ਕਹੋ ਕੋ ਹੈ ਕਾਕਾ ਰਹਾਉ ਜਬ ਲਗ ਜੋਤ ਕਾਇਆ ਮੀਂਹ ਵਰਤੈ ਆਪਾ ਪਸ਼ੂ ਨਾ ਬੂਜੈ ਲਾਲ ਕਰੇ ਜੀਵਨ ਪਦ ਕਾਰਨ ਲੋਚਨ ਪਸ਼ੂ ਨਾ ਸੂਜੈ ਕਹਿਤ ਕਬੀਰ ਸੁਣੋ ਰੇ ਪ੍ਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸਰਨਾ ਜੋ ਜਨ ਪਾਓ ਭਗਤ ਕਛ ਜਾਣੇ ਤਾਂ ਕੋ ਅਚਾਰਜ ਕਾਹੋ ਜਿਉ ਜਲ ਜਲ ਮੇਹੇ ਪੈਸ ਮਨਕ ਸੇ ਤਿਉਂ ਟੁਰ ਮਿਲਿਓ ਜਲਾਹੋ ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ ਜੋ ਤਨ ਕਾਸੀ ਤਜੇ ਕਬੀਰਾ ਰਮੇਯੇ ਕਹਾਨ ਹੋਰਾ ਰਹਾਓ ਕਹਿਤ ਕਬੀਰ ਸੁਣੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਹਿਰਦੇ ਜੋ ਹੋਈ ਇੰਦਰ ਲੋਕ ਸ਼ਿਵ ਲੋਕੇ ਜੈਬੋ ਔਛੇ ਤਪ ਕਰ ਬਹਰ ਐਬੋ ਕਿਆ ਮੰਗੋ ਕਿਛ ਹੈ ਨਾਹੀ ਰਾਮ ਨਾਮ ਰੱਖ ਮਨ ਮਾਹੀ ਰਾਓ ਸੋਭਾ ਰਾਜ ਵਿਵੇ ਵਡਿਆਈ ਅੰਤ ਨਾ ਕਾਹੂ ਸੰਗ ਸਹਾਈ ਪੁੱਤਰ ਕਲਤਰ ਲਛਮੀ ਮਾਇਆ ਇੰਤੇ ਕਹੋ ਕਵਨੇ ਸੁਖ ਪਾਇਆ ਕਹਿਤ ਕਬੀਰ ਅਬਰ ਨਹੀਂ ਕਾਮਾ ਹਮਰੇ ਮਨ ਤਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਕਾਈ ਰਹਾਓ ਬਿਨਤਾ ਸੁਖ ਦੇਖ ਲੈ ਸੰਪਤ ਸੁਖਦਾਈ ਇਨਮੇ ਕਾਸ਼ ਨਾਹੀ ਤੇਰੋ ਕਾਲ ਅਬਦ ਆਈ ਅਜਾ ਮਲ ਗਾਜ ਮਲ ਕਨਕਾ ਪਤਤ ਕਰਮ

ਸਾਧਕ ਸਿੱਧ ਸਗਲ ਮੁਨ ਚਾਹੈ, ਬਿਰਲੇ ਕਾਹੂੰ ਡੀਠਲਾ। ਸਗਲ ਪਵਨ ਤੇਰੋ ਨਾਮ ਵਾਲਾ, ਤਿਉ ਨਾਮੇ ਮਨ ਬੀਠਲਾ। ਪਹਿਲ ਪੁਰੀਏ ਪੁੰਡਰਕ ਬਣਾ, ਤਾਂ ਚੇ ਹੰਸਾ ਸਗਲੇ ਜਨਾ। ਕ੍ਰਿਸ਼ਨਾ ਤੇ ਜਾਣੂ ਹਰ ਹਰ ਨਾ ਚੰਤੀ ਨਾ।

ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਉ ਦਰਸ਼ਨ ਦੇਖੇ। ਚਿੱਤ ਸਿਮਰਨ ਕੋ ਨੈਣ ਅਵਲੋਕਨੋ, ਸਰਵਨ ਬਾਣੀ ਸੁਜਸ ਪੂਰ ਰਾਖੋ। ਮਨ ਸੋ ਮਦ ਕਰੋ ਚਰਨ ਹਿਰਦੇ, ਤਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਕਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ ਰਹਾਉ। ਸਾਧ ਸੰਗਤ ਬਿਨਾ ਪਾਉ ਨਹੀਂ ਉਪਜੈ, ਭਾਵ ਬਿਨ ਭਗਤਨ ਨਹੀਂ ਹੋਏ ਤੇਰੀ। ਕਹਿ ਰਵਿਦਾਸ ਏਕ ਬਿਨਤੀ ਹਰ ਸਿਉਂ, ਪੈਜ ਰਾਖੋ ਰਾਜਾ ਰਾਮ ਮੇਰੀ। ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨਚੂ

ਦਸ ਅੱਠਾਂ ਅੱਠੇ ਸੱਠੇ ਚਾਰੇ ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿ ਰਵਿਦਾਸ ਨਾਮ ਤੇਰੋ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਧਨਾਸਰੀ ਬਾਣੀ ਭਗਤਾਂ ਕੀ ਤਰ ਲੋਚਨ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਿੰਦਸ ਕਾਏ ਕੂਲੀ ਗਵਾਰੀ ਦੋ ਕਿਰਤ ਸੋ ਕਿਰਤ ਥਾਰੋ ਕਰਮ ਰੀ ਰਹਾਓ ਸੰਕਰਾ ਮਸਤਕ ਬਸਤਰਾ

ਧਰਮ ਕਰ ਅਰਨ ਪਿੰਗਲਾਰੀ ਅਣਕ ਪਤਕ ਰਹਿਤਾ ਤਿਰ ਪਵਨ ਨਾਥ ਰੀ ਤੀਰਥ ਤੀਰਥ ਪਰਮਤਾ ਲਹਿ ਨਾ ਪਾਰ ਰੀ ਕਰਮ ਕਰ ਕਪਾਲਮ ਫੀਠਸਰੀ।

ਤਾਗ ਸੇਵੇ ਤਿੰਨ ਸਫਲਿਓ ਜਨਮ ਸਨਾਥਾ ਮੋਕੋ ਕੀਚੇ ਦਾਸ ਦਾਸ ਦਾਸਨ ਕੋ ਹਰ ਦਇਆ ਤਾਰ ਜਗਨਨਾਥਾ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚਾਲੇ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੇ ਜਨ ਨਾਨਕ ਚੱਲੇ ਮਲੰਥਾ ਜੈਤ ਸ੍ਰੀ ਮਹੱਲਾ ਚੌਥਾ ਹੀਰਾ ਲਾਲ ਅਮੋਲ

ਜਨ ਬਿਛਰਿਆ ਚਿਰੀ ਮਲਾਨਾ, ਤਨ ਤਨ ਸਤਿਗੁਰ ਜਿਨ ਨਾਮ ਦਰੜਾਇਆ, ਜਨ ਨਾਨਕ ਤਿਸ ਕਰਵਾਨਾ। ਜੈਤ ਸ੍ਰੀ ਮਹੱਲਾ ਚੌਥਾ, ਸਤਿਗੁਰ ਸਾਜਨ ਪੁਰਖ ਵੱਡ ਪਾਇਆ, ਹਰ ਰਸਕ ਰਸਕ ਫਲ।

ਹਰ ਕੀਏ ਪਤਤ ਪਵਿੱਤਰ ਮਿਲ ਸਾਧਗੁਰ ਹਰ ਨਾਮੇ ਹਰ ਰਸ ਚੱਖਵਾ ਰਹਾਉ ਤਨ ਤਨ ਗੜ ਪਾਗ ਮਿਲਿਓ ਗੁਰ ਸਾਧੂ ਮੈਂ ਸਾਧੂ ਲਿਵ ਉਨ ਮਨ ਲਗਵਾ ਤ੍ਰਿਸ਼ਨਾ ਅਗਨ ਬੁਝੀ ਸ਼ਾਂਤ ਪਾਈ ਹਰ ਨਿਰਮਲ ਨਿਰਮਲ ਗੁਣ ਆਏ ਹਰ ਨਿਰਮਲ ਨਿਰਮਲ ਗੁਣ ਗਾਏ ਵਾ ਤਿਨਕੇ ਪਾਗ ਕੀਨ ਤੁਰ ਪਾਏ ਜਿਨ ਸਤਿਗੁਰ ਦਰਸ਼ਨ ਨਾ ਪਾਏ ਵਾ ਤੇ ਦੂਜੇ ਪਾਏ ਪਵੇ ਗੁਰਬ ਜੋਨੀ

ਪਗ ਮੰਗੈ, ਹਰ ਹੋਏ ਦਿਆਲ ਦਵਾਈ ਵਾ। ਜੈਤ ਸ੍ਰੀ ਮਹੱਲਾ ਚੌਥਾ, ਜਿਨ ਹਰ ਹਿਰਦੇ ਨਾਮ ਨਵਸਿਓ, ਤਿਨ ਮਾਤ ਕੀ ਜੇ ਹਰ ਵਾਂਝਾ, ਤਿਨ ਸੁੰਜੀ ਦੇ ਫਿਰੇ ਬਿਨ ਨਾਵੇ, ਹੋਏ ਖਪ ਖਪ ਮੂਏ ਕਰਾਂਝਾ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਵਤਾਰੀ, ਗੁਰ ਗਿਆਨ ਦੀ ਉਹ ਮਨ ਸਮਝਾ ਰਹਾਓ, ਹਰ ਕੀਰਤ ਕਲ ਯੁਗ ਪਦ ਉੱਤਮ, ਹਰ ਪਾਈਏ ਸਤਿਗੁਰ ਮਾਝਾ, ਹਾਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ, ਦਰਸ਼ਨ ਸਾਧ ਮਿਲਿਓ ਬੜ ਪਾਗੀ, ਸਭ ਕਿਲਵਿਤ ਗਏ ਗਵਾਜਾ, ਸਤਿਗੁਰ ਸਾਉ ਪਾਇਆ ਬੜ ਦਾਣਾ, ਹਰ ਕੀਏ ਬਹੁ ਗੁਣ ਸਾਂਝਾ, ਜੈਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰਤਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜੈਤ ਸ੍ਰੀ ਮਹੱਲਾ ਚੌਥਾ, ਸਤ ਸੰਗਤ ਸਾਧ ਪਾਈ ਬੜ ਭਾਗੀ, ਮਨ ਮਿਲ ਤੋ ਪਇਓ ਅਰੂੜਾ, ਅਨਹਤ ਤੁਨ ਵਾਜੇ ਨਿਤ ਵਾਜੇ, ਹਰ ਅੰਮ੍ਰਿਤ ਧਾਰ

ਸਾਕਤ ਬੰਧ ਪਏ ਹੈ ਮਾਇਆ। ਬਿਖ ਸਾਂਚੇ ਲਾਏ ਜ ਕੀੜਾ, ਹਰ ਕੇ ਅਰਥ ਖਰਚ ਨਹੀਂ ਸਾਕੇ, ਜਮਕਾਲ ਸਹੇ ਸਿਰ ਪੀੜਾ। ਜਿਨ ਹਰ ਅਰਥ ਸਰੀਰ ਲਗਾਏ

ਧਰਮ ਸਾਧੂ ਹਮ ਸਾਧ ਜਮਾ ਕਾ ਕੀੜਾ। ਜਨ ਨਾਨਕ ਪ੍ਰੀਤ ਲੱਗੀ ਪਗ ਸਾਧ, ਗੁਰ ਮਿਲ ਸਾਧੂ ਪਾ ਖਾਣ, ਹਰਿਓ ਮਨ ਮੂੜਾ। ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਹਰ ਸਿਮਰੋ ਅਗਮ ਅਪਾਰਾ, ਜੇ ਸਿਮਰਤ ਦੁੱਖ ਮਿਟੇ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲੀਏ ਸੁਖ ਹੋਈ ਰਾਮ। ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ।

ਕਿਨ ਕਿਨ ਭਗਤ ਕਰੇ ਦਿਨ ਰਾਤੀ, ਗੁਰਮਤਿ ਭਗਤ ਅਮਾਹਾ ਰਾਮ, ਹਰਿ ਹਰਿ ਗੁਣ ਗੋਬਿੰਦ ਜਪਾਹਾ, ਮਨ ਤਨ ਜੀਤ ਸ਼ਬਦ ਲੈ ਲਾਹਾ, ਗੁਰਮਤਿ ਪੰਚ ਦੂਤ ਵਸ ਆਵੈ,

ਭੈਮਰ ਬੇਕੋ ਬਿਨਸਤ ਨਾਇਨ ਤੈ ਚਿੰਤਾ ਤਨਜਾਰਾ ਕੀਏ ਉਪਾ ਮੁਕਤ ਦੇ ਕਾਰਨ ਦੈ ਦਿਸ ਕੋ ਉਠ ਧਾਇਆ ਕਾਠੀ ਭੀਤਰ ਬਸੇ ਨਿਰੰਜਨ ਤਾਕੋ ਮਰਮ ਨ ਪਾਇਆ ਨਾਹਿਨ ਗੁਣ ਨਾਹਿਨ ਕਸ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸ਼ਰਨਾਗਤ ਅਭੈ ਦਾਨ ਪ੍ਰਭ ਦੀਜੈ

Ondan sonra da anlamdan sürüye basar yaptığım için artık ben temeli böyle bugün bu kadar da bu kadar kar bulmam var anlamdan bulmam matı için matar akavaşı kalkın kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını kapını अरंतर जितने सब कुछ चीज भाषा ही कालम है तो उसमें सात संतान के दर्शन द्वारे बख्शे ने नदरी नदरों ने हर कले वादिया पुरान पुरवा दस सब कुछ चीज भाषा या मन बख्शे से रंग दे सब का सब कुछ चीज भाषा ही लाख कुछ ना भाषा में ये सब कुछ तो करे निम्न के इन पहलों नाम के इन नाम के इन चीज की समाचार की ये चीज निम्न को ना विश्व रूप को हर हर सदा सरदार कुलदीप सिंह तालिबान सब कुछ के पास है जिसके पास कोई तालिबान सब कुछ के पास नहीं पुत्र यदि कुलदीप को भी सब कुछ के पास है योते सरदार कुलदीप सिंह सुरक्षित जिन जीत को भी सब पुत्र लतीशना और वे अठार में जन जन में कुछ उनके सब कुछ के पास है जो मंत्रों में कुछ चांद पुत्र भी तो आते हैं जो तुवार ने कल तो लह गया कि तुवाई बन गए थे अहम पक्ष अठारह बताया हम सब कुछ के पास है कल तो तुवार जग रहे हैं ਬਾਕੀ ਸਿੰਘਾਂ ਕੋਲ ਬਾਣੀ ਪੜ੍ਹਦੇ ਹਾਂ ਸੇਵਾ ਦਾ ਰੱਖੋ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀ ਲੋਕੀਆਂ ਤੋਂ ਮਾਹੂ ਗੁਰੂ ਦੇ ਜਾਣ ਦੀ ਜਾਣ ਦਾ ਆਪਣਾ ਪੂਰਾ ਆਈ ਸੰਗਤ ਦੇ ਦਿੱਤੇ ਜਦੋਂ ਕੋਲ ਬੈਠਾ ਭਗਵਾਨ ਬਣ ਦੁਆਰਾ ਗੁਰੂ ਸਿੱਖੀ ਜੀਵਨ ਦੀ ਗੱਲ ਰੱਖੇ ਸੰਗਤ ਸ੍ਰੀ ਪਾਸ਼ਾ ਬਖਸ਼ਿਸ਼ਾਂ ਰੰਗਤਾਂ ਕਰਕੇ ਸਿਰ ਤੇ ਮੇਰ ਪ੍ਰਯਾਸ ਕਰਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੇ ਨਿਰਵਿਘਨਤਾ ਸਾਹਿਬ ਸਮਾਪਤੀ ਕਰਵਾਈ ਆਪ ਅੰਮ੍ਰਿਤ ਸੰਗਤ ਦੇ ਸਹਾਇਤਾ ਤੁਹਾਨੂੰ ਦਰਸ਼ਨ ਬੜਾ ਵਿਦਾਰ ਦਰਸ਼ਨ ਬਖਸ਼ੇ ਸ਼ਾਇਰਨ ਤੋਂ ਆਪਣੇ ਸਭ ਕੁਛ ਸ੍ਰੀ ਪਾਤਸ਼ਾਹ ਜੀ ਬੱਚੇ ਸੁਣਾ ਪਾਉਂਦੇ ਸਿਰ ਤੇ ਮੇਰ ਪ੍ਰਾਪਤ ਤੇ ਮੇਰੀ ਵਾਰੀ ਮਾਤਾ ਪਿਤਾ ਦੇ ਅੱਗੇ ਕਰੀ ਹੋਣਾ ਜਗਦੀ ਕਲਾ ਦੀ ਦਾ ਦੋਸ਼ੀ ਸਿੱਖੀ ਦੀ ਉਸਤਾਦ ਦੇ ਨਾਮ ਵਾਲੀ ਨਾਮ ਨੂੰ ਬਖਸ਼ਣਾ ਹਰ ਮੈਂ ਨਾਮ ਨੂੰ ਬਖਸ਼ਣਾ ਸਭ ਕੁਛ ਸ੍ਰੀ ਪਾਤਸ਼ਾਹ ਜੀ ਗੁਰਮਤ ਦੀ ਵਿਦਿਆ ਤੋਂ ਬਿਨਾਂ ਦੀ ਦੇਵਾ ਸ਼ਕਤੀ ਦੀ ਨਿਭਾ ਸਕਦੇ ਹੋ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਹਰ ਨਾਮ ਦੇ ਬਖਸ਼ਣਾ ਸਭ ਕੁਛ ਸ੍ਰੀ ਪਾਤਸ਼ਾਹ ਜੀ ਆਪ ਦੇ ਬਖਸ਼ੇ ਹੋਏ ਜਾਣ

ਸਾਈ ਮੁਕੁਚਰਾ ਬੱਤਾ ਹੱਬੇ ਲੋ ਕੱਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗ ਮੈਂ ਮਨ ਸਾਈ ਮੁਕੁਚਰਾ ਬੱਤਾ ਹੱਬੇ ਲੋ ਨਾਨਕ ਅਬ ਹਡੰਬਰ ਕੂੜਿਆ ਸੁਣ ਜੀਵਾ ਸੱਚੀ ਸੋਏ ਪੌੜੀ ਬਸਤਾ ਤੁੰਟੀ ਝੁੰਪੜੀ ਤੀਰ ਸਭ ਛਿੰਨਾ ਜਾਤ ਨਾ ਪਤ ਨਾ ਆਦਰੋ ਉਧਿਆਨ ਪਰ ਮਹੀਨਾ ਮਿੱਤਰ ਨਾ ਇੱਟ ਧਨ ਰੂਪ ਕਿਰਸਾਕ ਨਾ ਸਿੰਨਾ ਰਾਜਾ ਸਗਲੀ ਸ੍ਰਿਸ਼ਟ

ਹੋ ਪ੍ਰਭਦਾਨ ਆਪੇ ਆਪ ਲਿਹੋ ਆਵਣ ਜਾਣਾ ਹੁਕਮ ਸਭ ਨੇਚਲ ਤੋਂ ਦਿੱਥੇ ਹੈ ਨਾਨਕ ਮੰਗੇ ਦਾਨ ਕਰ ਕਿਰਪਾ ਨਾਮ ਦੇਹ ਜੈ ਸ੍ਰੀ ਬਾਣੀ ਭਗਤਾਂ ਕੀ ਕਿਉਂਕਾਰ।

ਵੱਡੀ ਮਹੱਲਾ ਪੰਜਵਾਂ ਘਰ ਪਹਿਲਾ ਧੂਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤਰ ਅਵਰ ਨ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਰਸ

ਕਿਰਪਾ ਧਾਰੀ ਸੋ ਸੁਖੀਆ ਤਨ ਉਸ ਜਨਮਾ ਨਾਨਕ ਤਿਸ ਬਲਿਹਾਰੀ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਾਇਓ ਰਹੇ ਮੈਂ ਮਨ ਦੇ ਦਿਸ ਧਾਇਓ ਮਾਇਆ ਮਗਨ ਸਵਾਦ ਲੋ ਮੋਹਿਓ ਤਿਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਹਤ ਨਾ ਇਹ ਮਨ ਲਾਇਓ ਬਿਕਸਿਓ ਪੇਖ ਰੰਗ ਸੰਭ ਕੋ ਪਰਗ੍ਰਹਿ ਜੋ ਹਨ ਜਾਇਓ ਚੰਨ ਕਮਲ ਸਿਉ ਭਾਉ ਨਕੀਨੋ ਨੈ ਸਤ ਪੁਰਖ ਮਨਾਇਓ ਧਾਵਤ ਕੋ ਧਾਵੈ ਬਹੁ ਭਾਂਤੀ ਜੋ ਤੇਲੀ ਬਲਦ ਭਰਮਾਇਓ ਨਾਮ ਦਾਨ ਇਸ਼ਨਾਨ ਨਾ ਕੀਓ ਇੱਕ ਨਿਮਕ ਨਾ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨੈ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬ ਹੂੰ ਕੀਏ ਨੇ ਸਤਿਗੁਰ ਸੇਵ ਧਿਆਇਓ ਪੰਚ ਦੂਤ ਰਚ ਸੰਗਤ ਗੋਸਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰਿ

ਨਾਨਕ ਬਿਨ ਬੂਝੇ ਬਿਰਥਾ ਆਇਆ, ਅਨਕ ਸਾ ਸ਼ਿੰਗਾਰ ਬਹੁ ਕਰਤਾ, ਜਿਉ ਮ੍ਰਿਤਕ ਓਡਾਇਆ ਰਹਾਉ, ਧਾਇ ਧਾਇ ਕਿਰਪਨ ਸ਼ਰਮ ਕੀਨੋ।

0: ਜੋ ਤੂੰ ਦੇ ਤਹੀ ਏ ਤ੍ਰਿਪਤੇ ਆਨ ਕਥੂ ਧਾਵੋ ਸਦੀ ਨਿਕਟ ਜਾਨੋ ਪ੍ਰਭ ਸੁਆਮੀ ਸਗਲ ਰੇਨ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਭ ਤਾ ਪ੍ਰਭ ਆਪਣਾ ਲਈਏ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੂੰ ਮਾਤ ਪਿਤਾ ਮੁਕ ਨਾਮ ਤੁਮਾਰੋ ਖੀਰਾ ਟੋਡੀ ਮਹੱਲਾ ਪੰਜਵਾਂ ਘਰ ਦੂਜਾ ਧੁੱਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗੋ
1: ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ ਧਾਏ ਧਾਏ ਬਹੁ ਬਿਦ ਕੋ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਬਿੰਦ ਅਵਰ ਜੇ ਚਾਹੋ ਦੀਸੇ ਸਗਲ ਹਮ ਬਾਤ ਹੈ ਖਾਮ ਕਹੋ ਨਾਨਕ

ਨਾਮ ਸਖਾਈ ਸਦਾ ਮੇਰੇ ਸੰਗ, ਹਰ ਨਾਮ ਮੋਕੋ ਨਿਸਤਾਰੇ, ਵਿਖੇ ਬਿਲਾਸ ਕਹੀਅਤ ਬੋ ਤੇਰੇ, ਚਲਤਨਾ ਕਛੂੰ ਸੰਘਾਰੇ, ਇਸ਼ਟ ਮੀਤ ਨਾਮ ਨਾਨਕ ਕੋ, ਹਰ ਨਾਮ ਮੇਰੇ ਹੈ ਭੰਡਾਰੇ, ਟੋਡੀ ਮਹੱਲਾ ਪੰਜਵਾਂ, ਨੀਕੇ ਗੁਣ

ਜੀ ਜੰਤ ਹੋਏ ਮਿਹਰਬਾਨਾ ਦਿਆ ਧਾਰੀ ਹਰਨਾਥ ਨਾਨਕ ਸਰਨ ਭਰੇ ਦੁਖ ਭੰਜਨ ਜਾਂਕਾ ਵੱਡ ਪ੍ਰਤਾਪ ਟੋਡੀ ਮਹੱਲਾ ਪੰਜਵਾਂ ਧਾਰੀ ਟੋਡੀ ਮਹੱਲਾ ਪੰਜਵਾਂ ਸਵਾਮੀ ਸਰਨ ਭਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਝ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮ ਗਤ ਪਾਈਏ ਮਾਇਆ ਰਚ ਬੰਧ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਨਰ ਮਿਲੇ ਪਿਆਰੇ ਨਾਨਕ ਨੰਦ ਘਰੇ ਹਰ ਜਪ ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾਂ ਘਰ ਤੀਜਾ ਚੌਪ ਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦਿ

ਸਿੱਖਾਂ ਗੁਰਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਹੈ ਮੈਂ ਸਾਧੂ ਕਨਹੋ ਲੇਖ ਲਿਖਿਓ ਧੁਰ ਮਾਥੇ। ਇਹ ਬਿਧ ਨਾਨਕ ਹਰਿ ਨੈ।

ਸਾਧ ਸੰਗ ਹਰ ਹਰ ਨਾਮ ਚਿਤਾਰਾ। ਸਹਿਜ ਆਨੰਦ ਹੋਵੇ ਦਿਨ ਰਾਤੀ, ਅੰਕਰ ਭਲੋ ਹਮਾਰਾ ਰਹਾਉ। ਗੁਰਪੂਰਾ ਭੇਟਿਓ ਵਡਭਾਗੀ, ਜਾਂ ਕੋ ਅੰਤ ਨਾ ਪਾਰਾ ਵਾਰਾ। ਕਰ ਗਏ ਨੇ ਕਾਢਿਓ ਲਿਓ ਜਨ ਆਪਣਾ, ਬਿਖ ਸਾਗਰ ਸੰਸਾਰਾ। ਜਨਮ ਮਰਨ ਕਾਟੇ ਗੁਰ ਬਚਨੇ, ਬਹੁੜ ਨਾ ਸੰਕਟ ਦੁਆਰਾ। ਨਾਨਕ ਸਰਨ ਗਹੀ ਸੁਆਮੀ ਕੀ, ਪੁਨੇ ਪੁਨੇ ਨਮਸਕਾਰਾ। ਟੋਡੀ ਮਹੱਲਾ ਪੰਜਵਾਂ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੇ। ਹਰ ਸਿਮਰਤ ਬਿਨਸੇ ਸਭ ਦੁੱਖ ਰਹਾਉ, ਕੋਟ ਜਨਮ ਕੇ ਕਿਲ ਵਿਖ ਨਾਸੇ। ਸਿਮਰਤ ਪਾਵਨ ਤਨ ਮਨ ਸੁਖ, ਦੇਖ ਸਰੂਪ ਪੂਰਨ ਭਈ ਆਸਾ। ਦਰਸ਼ਨ ਭੇਟਤ ਉਤਰੀ ਭੁੱਖ, ਚਾਰ ਪਦਾਰਥ ਅਸ਼ਟ ਮਹਾਸਿਧ, ਕਾਮ ਧੇਨ ਪਾਰ ਜਾਤ ਹਰ ਹਰ ਰੁਖ। ਨਾਨਕ ਸਰਨ ਗਹੀ ਸੁਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ। ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੇ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ ਰਹਾਉ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਗੁਣ ਗਾਵਤ ਅਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨਾ ਵਿਚਾਰੇ। ਨਾਮ ਰਤਨ ਸੁਨ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਟੋਡੀ ਮਹੱਲਾ ਨੌਵਾਂ, ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਕਹੋ ਕਹਾਂ ਆਪਣੇ ਅਦਮਾਈ, ਉਜਰਿਓ ਓ ਨ ਕਨਕ ਕਾਮਨੀ ਕੇ ਰਸ। ਨੈ ਕੀਰਤ ਪ੍ਰਭ ਗਾਈ ਰਹਾਉ, ਜਗ ਝੂਠੇ ਕੋ ਸਾਚ ਜਾਣ ਕੇ। ਤਾਂ ਸਿਉ ਰੁਚ ਉਪਜਾਈ, ਦੀਨ ਬੰਦ ਸਿਮਰਿਓ ਨਹੀਂ ਕਬਹੂ। ਹੋਤ ਜੋ ਸੰਗ ਸਹਾਈ, ਮਗਨ ਰਹਿਓ ਮਾਇਆ ਮੈਂ ਨਿਸ ਦਿਨ, ਛੁਟੀ ਨਾ ਮਨ ਕੀ ਕਾਈ। ਕਹਿ ਨਾਨਕ ਅਬ ਨਾਹੇ ਅਨੰਤ ਗਤ ਬਿਨ ਹਰ ਕੀ ਸਰਨਾਈ। ਟੋਡੀ ਬਾਣੀ ਭਗਤਾਂ ਕੀ, ਇੱਕ ਓਂਕਾਰ ਸਤਿਗੁਰ ਪ੍ਰਸਾਦ।

ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਵਿਹਾਜੇ ਸੋ ਸਾਹੂ ਸੱਚਾ ਵਣਜਾਰਾ ਬਹਿਰਾੜੀ ਮਹੱਲਾ ਚੌਥਾ ਜਪ ਮਨ ਹਰ ਨਿਰੰਜਨ ਨਿਰੰਕਾਰਾ ਸਦਾ ਸਦਾ ਹਰ ਧਿਆਈਏ।

ਕਿਹਾ ਕਰੇ ਜਾਂ ਧਨ ਕੰਤ ਨਾ ਭਾਵੇ, ਕਰਨ ਬਲਾਹ ਕਰੇ ਬਹੁ ਤੇਰੇ, ਸਾ ਧਨ ਮਹਿਲ ਨਾ ਪਾਵੇ। ਬਿਨ ਕਰਮਾਂ ਕਿਛੁ ਪਾਈਏ ਨਾਹੀ, ਜੇ ਬਹੁ ਤੇਰਾ ਧਾਵੇ, ਲੱਭ ਲੋਭ ਅਹੰਕਾਰ ਕੀ ਮਾਤੀ, ਮਾਇਆ ਮਾਹੇ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀ, ਭਈ ਕਾਮਣ ਇਆਣੀ, ਜਾਏ ਪੁੱਛੋ ਸੁਹਾਗਣੀ, ਵਾਹੇ ਕਿੰਨੀ ਬਾਤੀ ਸੋ ਪਾਈਏ, ਜੋ ਕਿਛ ਕਰੇ ਸੋ ਭਲਾ ਕਰ ਮਾਨੀਏ, ਹਿਕਮਤ ਹੁਕਮ ਚੁਕਾਈਏ, ਜਾਂ ਕੇ ਪ੍ਰੇਮ ਪਦਾਰਥ ਪਾਈਏ, ਤੋਂ ਚਰਨੀ ਚਿਤ ਲਾਈਏ, ਸੋ ਕਹੇ ਸੋ ਨ ਕੀਜੇ, ਤਨ ਮਨੋ ਦੀਜੇ ਐਸਾ ਪਰਮਲ ਲਾਈਏ, ਏਵ ਕਹੇ ਸੁਹਾਗਣੀ ਭੈਣੇ, ਇੰਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ, ਸੋ ਨਦਰ ਕਰ ਦੇਖੇ ਸੋ ਦਿਨ ਲੇਖੇ, ਕਾਮਣ ਨੌਨਦ ਪਾਈ, ਆਪਣੇ ਕੰਤ ਪਿਆਰੀ ਸਾ ਸੁਹਾਗਣ, ਨਾਨਕ ਸਾ ਸਬਰਾਈ, ਐਸੇ ਰੰਗ ਰਾਤੀ ਸਹਿਜ ਕੇ ਮਾਤੀ, ਅਹਨਸ ਭਾਏ ਸੁਮਾਣੀ, ਸੁੰਦਰ ਸਾਈ ਸਰੂਪ ਬਿਛਖਣ ਕਹੀਏ, ਸਾ ਸਿਆਣੀ, ਤਲੰਗ ਮਹੱਲਾ ਪਹਿਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾ ਲੋ, ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੇ ਦਾਨ ਵੇ ਲਾ ਲੋ, ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾ ਲੋ, ਕਾਜੀਆਂ ਬਾਹਮਣਾਂ ਕੀ ਗੱਲ ਥੱਕੀ, ਅਗਦ ਪੜੇ ਸੈਤਾਨ ਵੇ ਲਾ ਲੋ, ਮੁਸਲਮਾਨੀਆਂ ਪੜੇ ਕਤੇਬਾਂ, ਕਸ਼ਟ ਮੈਂ ਕਰੇ ਖੁਦਾਏ ਵੇ ਲਾ ਲੋ, ਜਾਤ ਸੁਨਾਤੀ ਹੋ

0: घर से तिस नानक लय छड़ाई जिस कृपा कर हृदय वसे। तलंग महला पंजवा घर पहला एक ओंकार
1: ਨਿਆਵਤ ਬਿਰਧਰਾ ਦਰਬਾਰ ਮਿਲਕ ਖਨਾਏ ਜਬ ਅਜਰਾਇਲ ਬਸਤਨਿਤੀ ਬਸਤਨੀ ਤਬ ਜੀ ਕਾਰੇ ਵਿਦਾਏ ਹਵਾਲ ਮਾਲੂਮ ਕਰ ਦੰਗ ਪਾਕ ਅਲਾ ਭਗਵਾਨ ਕਰਦਾਸ ਪੇਸ ਦਰਵੇਸ ਬੰਦਾ। ਤਲੰਗ ਮਹੱਲਾ ਤਲੰਗ ਘਰ ਦੂਜਾ ਮਹੱਲਾ ਪੰਜਵਾ ਤੁਧ ਬਿਨ ਦੂਜਾ ਨਾਹੀ ਕੋਈ ਤੂੰ ਕਰਤਾਰ ਕਰੇ ਸੋ ਹੋਈ ਤੇਰਾ ਜੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉੱਪਰ ਪਾਰ ਬ੍ਰਹਮ ਦਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਵੀ ਤੂੰ ਹੈ ਤੂੰ ਹੋਵਣਹਾਰ ਅਗਮ ਗਾਤ ਊਚ ਪਾਰ ਜੋਤ ਸੇਵੇ ਤਿਨ ਪੌ ਦੁਖ ਨਾਏ ਗੁਰ ਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੇ ਸੋ ਤੇਰਾ ਰੂਪ ਗੁਣ ਦਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੇ ਸੰਸਾਰ ਕੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਦੂਰ। ਤਲੰਗ ਮਹੱਲਾ ਪੰਜਵਾਂ ਕਰ ਤੀਜਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਗਲ ਕੋ ਦਿਓ ਦਾਨ ਰਹਾਓ ਤੂੰ ਕਾਹੇ ਡੋਲੇ ਪ੍ਰਾਣੀਆਂ ਤੁਧ ਰਾਖੇ ਅਸਿਰ ਜਨਹਾਰ ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ ਮਾਲਕ ਦਿਲਾਂ ਦਾ ਸੱਚਾ ਪਰਵਰਦਗਾਰ ਕੁਦਰਤ ਕੀਮ ਨਾ ਜਾਣੀ ਵੱਡਾ ਬੇਪਰਵਾ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ ਤੂੰ ਸਮਰੱਥ ਅਕਥ ਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ। ਤਲੰਗ ਮਹੱਲਾ ਪੰਜਵਾਂ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਹੀ ਸਭ ਖਲਕ ਹੀ ਤੇ ਪਾਕ ਰਹਾਓ ਖਿਨਮੇ ਥਾਪ ਉਥਾਪ ਦਾ ਆਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨਸ ਰਹਿਣ ਜੈ ਤੁਧ ਅਰਾਤੇ ਸੋ ਕਿਉਂ ਦੋਜਕ ਜਾਏ ਇਜਰਾਲ ਜਾਰ ਬੰਦੇ ਜਿਸ ਤੇਰਾ ਆਧਾਰ ਗੁਨਾ ਉਸਕੇ ਗਫਲ ਪਾਉ ਤੇਰੇ ਜਨ ਦੇਖੇ ਦੀਦਾਰ ਦੁਨੀਆ ਚੀਜ ਫਿਲਹਾਲ ਸਗਲੇ ਸੱਚ ਸੁਖ ਤੇਰਾ ਨਾਉ ਗੁਰਮਿਲ ਨਾਨਕ ਬੂਜਿਆ ਸਦਾ ਏਕ ਸਗਾਉ। ਤਲੰਗ ਮਹੱਲਾ ਪੰਜਵਾਂ ਮੀਰਾ ਦਾਨਾ ਦਿਲ ਸੋਚ ਮੁਹੱਬਤੇ ਮੰਦਨ ਵਸੇ ਸੱਚ ਸਾਬੰਦੀ ਮੋਚ ਰਹਾਉ ਦੀਦਨੇ ਦੀਦਾਰ ਸਾਹਿਬ ਕੁਛ ਨਾਹੀ ਇਸ ਕਾ ਮੂਲ ਪਾਕ ਪਰਵਰਤਗਾਰ ਤੂੰ ਖੁਦ ਖਸਮ ਵੱਡਾ ਤੋਲ ਦਸਤਗੀਰੀ ਦੇ ਦਿਲਵਾਰ ਤੂੰ ਹੀ ਏਕ ਕਰਤਾਰ ਕੁਦਰਤ ਕਰਨ ਖਾਲਕ ਨਾਨਕ ਤੇਰੀ ਟੇਕ। ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕੀਆ ਤਿਨ ਦੇਖਿਆ ਕਹਿ ਕਹੀਏ ਰੇ ਪਾਈ ਆਪੇ ਜਣੇ ਕਰੇ ਆਪ ਜਿਨ ਵਾੜੀ ਹੈ ਲਾਈ ਰਾਇਸਾ ਪਿਆਰੇ ਕਾ ਰਾਇਸਾ ਜਿਤ ਸਦਾ ਸੁਖ ਹੋਈ ਰਹਾਉ ਜਿਨ ਰੰਗ ਕੰਤ ਨਰਾਵਿਆ ਸੋ ਪੁੱਛੋ ਰੇ ਤਾਣੀ ਹਾਥ ਪਛੋੜੇ ਸਿਰ ਤਣੇ ਜਬ ਰਹਿਣ ਬਿਹਾਣੀ ਪੁਛਤਾਵਾ ਨਾ ਮਿਲੇ ਜਬ ਚੁਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਧੀਏ ਸੇ ਗੁਣ ਮੁਝੇ ਨ ਆਵਣੀ ਕਹਿ ਜੀ ਦੋਸਤਰੇ ਜਿਨ ਸਖੀ ਸੋ ਰਾਵੀਆ ਤਿਨ ਪੂਛੋਗੀ ਚਾਏ ਪਾਏ ਲਗੋ ਬੇਨਤੀ ਕਰੋ ਲਿਓਗੀ ਪੰਥ ਬਤਾਏ ਹੁਕਮ ਪਛਾਣੀ ਨਾਨਕਾ ਪੋ ਚੰਦਨ ਲਾਵੇ ਗੁਣ ਕਾਮਣ ਕਾਮਣ ਕਰੇ ਤੋਂ ਪਿਆਰਾ ਕਿਉਂ ਪਾਵੇ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਕਹੀਏ ਰੇ ਸੋਈ ਜੇ ਬਤੇਰਾ ਲੋਚੀਏ ਬਾਤੀ ਮੇਲ ਨ ਹੋਈ ਤਾਤ ਮਿਲੇ ਪੁਨ ਤਾਤ ਕਿਉਂ ਲਿਵ ਲਿਵੈ ਕਿਉਂ ਤਾਵੇ ਗੁਰ ਪ੍ਰਸਾਦੀ ਜਾਣੀਏ ਤੋਂ ਅਨਪੋ ਪਾਵੇ ਪਾਣਾ ਬਾੜੀ ਹੋਏ ਕਰ ਖਰ ਸਾਰ ਨ ਜਾਣੀ ਰਸੀਆ ਹੋਵੇ ਮੁਸਕਾ ਤਬ ਮੂਲ ਪਛਾਣੇ ਪਿਓ ਪੀਵੇ ਜੋ ਨਾਨਕਾ ਪਰਮ ਪਰਮ ਸਮਾਵੇ ਸਹਿਜੇ ਸਹਿਜੇ ਮਿਲ ਰਹੇ ਅਮਰਾ ਪਤ ਪਾਵੇ। ਤਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਪਾਵਤੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ

ਇੱਕ ਓਮਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤੀਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾ ਸੀਸ ਉੱਤੇ ਕਿਸਨ ਉਤਰਿਆ ਕਰ ਜਿਸ ਜਾਏ ਹਰ ਕੀ ਕਥ ਕਥੋ ਸੁਣੋ ਜਨ ਪਾਈ ਜਿਤ ਸਹਿਸਾ ਦੁਖ ਭੁਖ ਸਭ ਲੈ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉੱਤਮ ਪਿਆ ਚਾਰ ਬਰਨ ਪੈ ਪਗਾਏ ਨਾਮ ਦੇ ਪ੍ਰੀਤ ਲਗੀ ਹਰ ਸੇਤੀ ਲੋਕ ਸ਼ੀਪਾ ਕਹੇ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋੜੇ ਹਰ ਨਾਮ ਦਿਓ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾਂ ਮੁਖੜ ਸਰ ਤੀਰਤ ਤਿਨ ਤਿਲਕ ਕਢਾਏ ਜਨ ਨਾਨਕ ਤਿਨ ਕੋ ਅੰਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੋਈ ਮਹੱਲਾ ਚੌਥਾ ਤਿਨੀ ਅੰਤਰ ਹਰ ਅਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਿਲਾਰਾ ਤਿਨਕੀ ਵਖੀਲੀ ਕੋਈ ਕਿਆ ਕਰੇ ਜਿਨਕਾ ਅੰਗ ਕਰੇ ਮੀਰਾ ਹਰ ਕਰ ਤਾਰਾ ਹਰ ਹਰ ਤਿਆਏ ਮਨ ਮੇਰੇ ਮਨ ਤਿਆਏ ਹਰ ਜਨਮ ਜਨਮ ਕੇ ਸਭ ਦੁਖ ਨਿਵਾਰਨ ਹਰਾ ਰਹਾਉ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋਨ ਕੀ ਰੀਸ ਕਰੇ ਸਿਸ ਹਲਤ ਪਲਤ ਮੋਕਾਰਾ ਸੇ ਭਗਤਾਂ ਸੇ ਸੇਵਕਾਂ ਜਿਨ ਹਰ ਨਾਮ ਪਿਆਰਾ ਤਿਨਕੀ ਸੇਵਾ ਤੇ ਹਰ ਪਾਈਏ ਸਿਰ ਨਿੰਦਕ ਕੇ ਭਵੇ ਸ਼ਾਰਾ ਜਿਸ ਕਰ ਵਿਰਤੀ ਸੋਈ ਜਾਣੇ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰਾ ਚੌਪੀੜੀ ਆਦਿ ਜਗਾਦ ਵਖੀਲੀ ਕਿਨੇ ਨ ਪਾਇਓ ਹਰ ਸੇਵਕ ਪਾਏ ਨਿਸਤਾਰਾ ਸੂਈ ਮਹੱਲਾ ਚੌਥਾ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ

ਵਿਖਿਆ ਤਨ ਸੰਚਿਆ ਤੇ ਨਾ ਇੱਕ ਵਿਖ ਨਾਲ ਨਾ ਜਾਈ। ਹਲਤੇ ਵਿੱਚ ਸਖਤ ਹੇਲੇ ਪੈ ਹੱਥੋਂ ਛੁਟਕਿਆ, ਅੱਗੇ ਪਲਤ ਸਾਖਤ ਹਰ ਦਰਗਹਿ ਟੋਈ ਨਾ ਪਾਈ। ਇਸ ਹਰ ਤਨ ਕਾ ਸੋ ਹਰ ਆਪ ਹੈ ਸੰਤੋ, ਜਿਸਨੂੰ ਦੇ ਸੋ ਹਰ ਤਨ ਲਦ ਚਲਾਈ। ਇਸ ਹਰ ਧਨੇ ਕਾ ਤੋਟ ਕਦੇ ਨਾ ਆਵੀ, ਜਨ ਨਾਨਕੋ ਗੁਰ ਸੋ ਜੀ ਪਾਈ। ਸੂਈ ਮਹੱਲਾ ਚੌਥਾ, ਜਿਸਨੂੰ ਹਰ ਸੋ ਪ੍ਰਸੰਨ ਹੋਏ, ਸੋ ਹਰ ਗੁਣ ਰਵੇ ਸੋ ਭਗਸੋ ਪਰਵਾਨ। ਤਿਸ ਕੀ ਮਹਿਮਾ ਕਿਆ ਵਰਣੀਏ, ਜਿਸਕੇ ਹਿਰਦੇ ਵਸਿਆ ਹਰ ਪੁਰਖ ਭਗਵਾਨ। ਗੋਬਿੰਦ ਗੁਣ ਗਾਈਏ ਜੋ ਲਾਏ, ਸਤਿਗੁਰੂ ਨਾਲ ਧਿਆਨ ਰਹਾਓ। ਜੋ ਸੋ ਸਤਿਗੁਰ ਸਾ ਸੇਵਾ, ਸਤਿਗੁਰ ਕੀ ਸਫਲ ਹੈ। ਜਿਸ ਤੇ ਪਾਈਏ ਪਰਮ ਨਿਦਾਨ, ਜੋ ਦੂਜੇ ਪਾਏ ਸਾਕਤ ਕਾਮਨਾ। ਅਰਥ ਦੁਰਗੰਧ ਸੇਵਦੈ ਸੋ, ਨੈਫਲ ਸਭ ਅਗਿਆਨ।

ਵਡਿਆਈ ਦੇਖੋ ਸੰਤੋ ਹਰਨਮਾਣੀਆ ਮਾਣ ਦਵਾਏ ਜੋ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉ ਨਾਨਕ ਸਾਥ ਜਨਾ ਜਗਤ ਆਣ ਸਭ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੀ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤੁਧ ਸਭ ਕੋ ਸੂਝੇ ਜੇ ਹਾ ਕੋ ਕਰੇ ਤੇ ਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ

ਇੱਕ ਨਾ ਸਤਿਗੁਰ ਮੇਲ ਸੁਖ ਦੇਵੇ, ਇੱਕ ਮਨਮੁਖ ਅੰਧ ਪਟਾ ਤੰਦ ਪਟਾਈ, ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ, ਤੁਧ ਸਭਨਾ ਰਿਸਿਰ ਲਿਖਿਆ ਲੇਖ, ਜੇ ਹੀ ਤੂੰ ਨਦਰ ਕਰਾਵੇ, ਤੇਹਾ ਕੋ ਹੋਵੇ ਮਿਨ ਨਦਰੀ ਨਾਹੀ ਕੋ ਪੇਖ, ਤੇਰੀ ਵਡਿਆਈ ਤੂੰ ਹੈ ਜਾਣੇ, ਸਭ ਤੁਧ ਨੂੰ ਨਿਤ ਧਿਆਏ, ਜਿਸਨੂੰ ਤੁਧ ਪਾਵੇ ਤਿਸਨੂੰ ਤੂੰ ਮਿਲੇ, ਜਿਨ ਨਾਨਕ ਸੋ ਥਾਏ ਪਾਏ, ਸੋਈ ਮਹੱਲਾ ਚੌਥਾ, ਜਿਨਕੇ ਅੰਤਰ ਵਸਿਆ ਮੇਰਾ, ਹਰ ਹਰ ਤਿਨਕੇ ਸਭ ਰੋਗ ਗਵਾਏ, ਤੇ ਮੁਕਤ ਪੈ ਜਿਨ ਹਰ ਨਾਮ ਤੇ ਆਇਆ, ਤਿਨ ਪਵਿੱਤ ਪਰਮ ਪਦ ਪਾਏ, ਮੇਰੇ ਰਾਮ ਹਰ ਜਨ ਅਰੋਗ ਪੈ, ਗੁਰਬਚਨੀ ਜਿਨਾ ਜਪਿਆ ਮੇਰਾ, ਹਰ ਹਰ ਤਿਨਕੇ ਹੋਮੇ ਰੋਗ ਰਹੋ, ਬ੍ਰਹਮਾ ਵਿਸ਼ਨ ਮਹਾਂਦੇ ਤ੍ਰੈ ਗੁਣ ਰੋਗੀ ਵਿੱਚ ਹੋਮੇ ਕਾਰ ਕਮਾਈ, ਜਿਨਕੀ ਏ ਤਿਸੇ ਨ ਚੇਤੇ ਬਪੜੇ, ਹਰ ਗੁਰਮੁਖ ਸੋ ਜੀ ਪਾਈ, ਹੋਮੇ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁਖ ਪਾਰੀ, ਗੁਰਪ੍ਰਸਾਦ ਕੋ ਬਿਰਲਾ ਛੂਟੇ, ਤਿਸ ਜਨ ਕੋ ਹੋਂ ਬਲਿਹਾਰੀ, ਜਿਨ ਸਿਸਤ ਸਾਜੀ ਸੋਈ ਹਰ ਜਾਣੇ, ਤਾਂ ਕਾ ਰੂਪ ਪਾਰੋ, ਨਾਨਕ ਆਪੇ ਵਿਖਰ ਵਿਖਸੇ, ਗੁਰਮੁਖ ਬ੍ਰਹਮ ਵਿਚਾਰੋ, ਸੋਈ ਮਹੱਲਾ ਚੌਥਾ, ਕੀਤਾ ਕਰਨਾ ਸਰਵ ਰਚਾਈ, ਕਿਛ ਕੀਚੇ ਜੇ ਕਰ ਸਕੀਏ, ਆਪਣਾ ਕੀਤਾ ਕੁਛ ਨ ਹੋਵੇ, ਜਿਉਂ ਹਰ ਪਾਵੇ ਤਿਉਂ ਰੱਖੀਏ, ਮੇਰੇ ਹਰ ਜੀਓ ਸਭ ਕੋ ਤੇਰੇ ਵਸ, ਸਾਂ ਜੋਰ ਨਾਹੀ ਜੈ ਕੁਛ ਕਰ ਹਮ ਸਾਕੇ, ਜਿਉ ਪਾਵੇ ਤਿਵੇਂ ਬਖਸ਼ ਰਹਾਓ, ਸਭ ਜੀਓ ਪਿੰਡ ਤੂੰ ਦੀਆ, ਤੁਧ ਆਪੇ ਕਾਰੇ ਲਾਇਆ, ਜਿਹਾ ਤੂੰ ਹੁਕਮ ਕਰੇ ਤੇਹਾ ਕੋ ਕਰਮ ਕਮਾਵੇ, ਜਿਹਾ ਤੁਧ ਤੁਰ ਲਿਖ ਪਾਇਆ, ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ, ਕੋਈ ਸੇਵਾ ਕਰੋ ਜੈ ਕੁਛ ਕੀਤਾ ਹੋਵੇ, ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ, ਇੱਕ ਮਨ ਮੁਕਰੀ ਸੀ ਰੋਵੇ, ਹਰ ਕੀ ਵਡਿਆਈ ਹੋ ਆਖ ਨਾ ਸਕਾਂ, ਹੋ ਮੂਰਖ ਮੁਗਧ ਨਿਚਾਣ, ਜਨ ਨਾਨਕੋ ਹਰ ਬਖਸ਼ ਲੈ ਮੇਰੇ ਸਵਾਮੀ, ਸ਼ਰਨਾਕਤ ਪਿਆ ਅਜਾਣ, ਰਾਗ ਸੋਈ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਮਕਾਰ, ਸਤਿਗੁਰ ਪ੍ਰਸਾਦ ਵਾਜੀ ਗਰਜ।

ਨਾਹੀ ਸਭ ਕੁਛ ਤੇਰਾ ਓਤ ਪੋਤ ਨਾਨਕ ਸੰਗ ਵਸੇਰਾ ਸੋਈ ਮਹਲਾ ਪੰਜਵਾਂ ਸੁਖ ਮਹਿਲ ਜਾ ਕੇ ਊਚ ਦੁਆਰੇ ਤੈ ਮੈਂ ਵਸੇ ਭਗਤ ਪਿਆਰੇ ਸਹਿਜ ਕਥਾ ਪ੍ਰਭ ਗੀਅਤ ਮੀਠੀ ਬਿਰਲੇ ਕਾਹੋ ਨਿਤਰੇ ਨਿਤਰੋ ਡੀਠੀ ਰਹੋ ਤੈ ਗੀਤ ਨਾਦ ਅਖਾਰੇ ਸੰਗਾ ਉਹਾਂ ਸੰਤ ਕਰੇ ਹਰ ਰੰਗਾ ਤੈ ਮਰਨ ਨ ਜੀਵਨ ਸੋਗਨ ਹਰ ਕਾ ਸਾਚ ਨਾਮ ਕੀ ਅੰਮ੍ਰਿਤ ਵਰਤਾ ਗੁਹਚ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੋਈ ਮਹੱਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਪੇਟਤ ਸੰਗੇ ਪਵ ਜਲ ਤਾਰੇ ਉਹ ਸਾਜਨੋ ਮੀਤ ਪਿਆਰੇ ਜੋ ਹਮਕੋ ਹਰ ਨਾਮ ਚ ਤਾਰੇ ਰਹਾਓ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾ ਕੀ ਟਹਿਲ ਜਮਦੂਤ ਬਦਾਰੇ ਜਾ ਕੀ ਤੀਰਕ ਇਸ ਮਨੇ ਸਦਾਰੇ ਜਾ ਕੇ ਸਿਮਰਨ ਮੁਖ ਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸ਼ਰਨ ਨਾਨਕ ਤਿਨ ਸਦ ਬਲਿਹਾਰੇ ਸੋਈ ਮਹੱਲਾ ਪੰਜਵਾਂ ਰਹਿ ਨ ਪਾਵੇ ਸੁਰ ਨਰ ਦੇਵਾ ਊਠ ਸਦਾਰੇ ਕਰ ਮੁਨ ਜਨ ਸੇਵਾ ਜੀਵਤ ਪੇਖੇ ਜਿਨੀ ਹਰ ਹਰ ਤਿਆਇਆ ਸਾਧ ਸੰਗਤ ਨੀ ਦਰਸ਼ਨ ਪਾਇਆ ਰਹਾਓ ਬਾਦਸ਼ਾਹ ਸਾਹਿਬ ਪਾਰੀ ਮੰਨਾ ਜੋ ਦੀਸੇ ਸੋ ਖਲੇ ਕਰ ਖਰਨਾ ਕੂੜੇ ਮੋਹ ਲਪਟ ਲਪਟਾਣਾ ਛੋੜ ਚਲਿਆ ਤਾਂ ਫਿਰ ਪਛਤਾਣਾ ਕਿਰਪਾ ਨਿਦਾਨਾ ਨਿਕੋ ਕਰੋ ਦਾਤ ਨਾਮ ਤੇਰਾ ਜਪੀ ਦਿਨ ਰਾ ਸੋਈ ਮਹੱਲਾ ਪੰਜਵਾਂ ਕਟ ਕਟ ਅੰਤਰ ਤੁਮੇ ਵਸਾਰੇ ਸਗਲ ਸਮਗਰੀ ਸੂਤ ਮਾਰੇ ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ ਤੁਮ ਹੀ ਪੇਕ ਪੇਕ ਮਨ ਵਿਗਸਾਰੇ ਰਹਾਓ ਅਨਿਕ ਜੋਨ ਪਰਮ ਪਰਮ ਪਰਮ ਹਾਰੇ ਓਟ ਗਈ ਅਵਸਾਦ ਸੰਘਾਰੇ ਅਗਮ ਗੋਚਰ ਅਲਕ ਪਾਰ ਅਪਾਰੇ ਨਾਨਕ ਸਿਮਰੇ ਦਿਨ ਰਹਿ ਨਾਰੇ ਸੋਈ ਮਹੱਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜਾ ਕੋ ਬਿਨਸਤ ਬਾਰ ਨਕਾਈ ਇਹ ਸੁਪਨਾ ਸੋਬਤ ਨਹੀਂ ਜਾਣੇ ਅਚੇਤ ਵਿਸਤਾ ਮੈਂ ਲਪ

0: वसे मन माही, जन्म जन्म के किल विख जाही। कर कृपा प्रभु दीन दयाला, नानक मांगे संतर वाला। सुई महला पंजवा, दर्शन देख जीवा गुरु तेरा। पूरन कर्म होए प्रभ मेरा, ए बनंती सुन प्रभ मेरे। दे नाम कर अपने चेरे रहा, अपनी शरण राखो प्रभ दाते। गुर प्रसाद किने बिरले जाते, सुनो बिनो प्रभ मेरे मीता। चरण कमल वसे मेरे चीता, नानक ए करे अरदास विसर नाही पूरन गुणतास। सुई महला पंजवा, मीत साजन सुत बंद पाई। जत कत पेखो हर संग सहाई, जत मेरी पत तेरी तन हर नाम। सूक सहज आनंद बिसराम रहाओ, पार ब्रह्म च पहर सना। कोट आवत तिस भेदत नाए, हर चरण शरण गढ़ कोट हमारे। काल कंटक जम तिस ना वदारे, नानक दास सदा बलिहारी। सेवक संत राजा राम मुरारी। सुई महला पंजवा, गुण गोपाल प्रभ के नित गाहा। आनंद बनोद मंगल सुख ताहा, चल सकिए प्रभ रावण जाहा। साध जना की चरनी पाहा, रहाओ कर बेंती जन तूर बशाहा। जन्म जन्म के किल विकलाहा, मन तन प्राण जियो अर पाहा। हर सिमर सिमर मान को मोक उठाहा, दीन दयाल करो उत्साहा। नानक दास हर शरण समाहा। सुई महला पंजवा, बैकुंठ नगर जहां संत बासा। प्रभ चरण कमल दमाए नवासा, सुन मन तन तुझ सुख दिखलावो। हर अनेक भिंजन तुझ भोग बंचावो, रहाओ अमृत ना पुंच मन माही। अचरित साध ताके वरने ना जाई, लो मुआ तृष्णा बुझ थाकी। पार ब्रह्म की शरण जन ताकी, जन्म जन के पै मो नवारे। नानक दास प्रभ कृपा तारे, सुई महला पंजवा। अनेक भीख दास के परहरिया, कर कृपा प्रभ अपना करिया। तुम्हें छडायो लियो जन अपना, उर्ज परियो जाल जग सुपना। रहाओ पर्वत दोख महा बिकराला, खिन में दूर किए दयाला। सोग रोक विपत पारी, दूर जाई दूर पई जप नाम मरारी। दिशतार ली नो लड़राए, हर चरण गए नानक शरणाए। सोई महला पंजवा, दीन छिड़ाए दुनी जो लाए। दुई सराई खोनाई कहाए, जो तिस पावे सो परवान। अपनी कुदरत आपे जान रहा हो।
1: सच्चा धर्म कुन भला कराए, दीन कहे तो से धुई ना जाए। सर्व निरंतर एको जागे, जित जित लाया ते तित को लागे। आगम अगोचर सच साहे मेरा, नानक बोले बुलाया तेरा। सुई महला पंजवा, प्रात काल हर नाम उचारी। ईत ऊत ओट सवारी, सदा सदा जप जय हर नाम। पूर्ण हो है मन के कामरा, प्रभ अवनासी रैन तिन गाओ। जीवित मर्त नैचल पाव हे था हो। सो थाओ से जित टूट न आवे, खात खरचित सुख अंत बिहावे। जग जीवन पुरख सत्संग पाया, गुर प्रसाद नानक नाम ते आया। सुई महला पंजवा, गुरपूरे जपै दयाल। दुख बिन से पूर्ण पई काल, पेख पेख जीवा दर्श तुम्हारा। ना चरण कमल जाई बदले हारा, तुझ बिन ठाकर कवन हमारा। रहो सात संग स्यों प्रीत बण आई, पूर्व कर्म लिख तुर पाए। जप जप हर हर नाम अचार्य प्रताप, जाल ना साके है तीने थाप। निमक ना बिसरे हर चरण तुम्हारे, नानक मांगे दान प्यारे। सुई महला पंजवा, से संजो करो मेरे प्यारे। जित रसना हर नाम ओचारे, सुन बेनती प्रभ दीन दयाला। साध गावे गुण सदा रसाला, रसा जीवन रूप सिमरन प्रभ तेरा। जिस कृपा करे बस है तिस नीरा, जन की भूख तेरा नाम हार। तू दाता प्रभ देवन हार, राम राम संतन सुख माना। नानक देवन हार सुजाना। सुई महला पंजवा, बैती जात कदे दृष्ट न तारत। मिथ्या मोह बंधे नित पारच, माधवे भज दिन नित रहनी। जन पदार्थ जीत हर सारनी, रह करत बकार दो कर चारत। राम रतन जिद तिल नहीं तारत, भरन भूखण संग औद बिहानी। जय जगदीश की गत नहीं जानी, सरन समर्थ अगोचर स्वामी। उधर नानक प्रभ अंतर जामे। सुई महला पंजवा, साध संग तरे पै सागर। हर हर नाम सिमरत नागर, सिमर सिमर जी मन हरण दुख रोग सुख सब बिन से गुर पूरे मिल पाप जित जान रह जीवन पदवी हर का नाओ मंत्र निर्मल सच सुहाओ आठ पैर पार ब्रह्म ते आइये पूर्व लिखत हुए ता पाइये सरन पै जप दीन दयाला नानक जाचे संत रवाला सुई महला पंजवा घर का काज न जानी रूड़ा झूठे तंदे रचियो मूड़ा जे तू लावे तित ते लगना जा तू दे तेरा नाओ जपना रहो हर के दस हर सेती राते राम रसैन अंदन माते बां पकर प्रभ आपे काढे जन्म जन्म के टूटे गांडे उदर स्वामी प्रभ कृपा तारे नानक दास हर सरन दुआरे सुई महला पंजमा संत प्रसाद नैचल कर पाया सर्व सुख फिर नहीं डलाया गुरु त्याए हर चरण मन चीने ताते करते अस्तर कीने रहा गुण गावत अचुत अबनासी ताते काटे जम की फासी कर कृपा लीने लड़ लाए सदा अनंत नानक गुण गाए सुई महला पंजमा अमृत बचन साध की बाणी जो जो जपे तिसकी गत होवे हर हर नाम नित रसन बखानी रह कली काट के मिटे कलेसा एको नाम मन मैं प्रवेशा साधु तूर मुख मस्तक लाई नानक उदरे हर गुण हर गुर सरनाई सुई महला पंजमा कर तीजा गोविंदा गुण गाओ दे अल्लाह दर्शन देह पूर्ण कृपालरा कर कृपा तुम ही प्रतपाला ज्यो पिंड सब तुमरा माला अमृत नाम चले जपनाला नानक जाचे संत रवाला सुई महला पंजवा तिस में दूजा अवर न कोई आपे थमे सच्चा सोई हर हर नाम मेरा आधार कारण कारण समर्थ अपार सब रोग मटावे नमन रोआ नानक रखा आपे ही हुआ सुई महला पंजवा दर्शन को लोचे सब कोई पूरे भाग प्राप्त होई रह श्याम सुंदर तज नींद क्यों आई महा मुनि दूता लाई प्रेम बछुआ करत कसाई निर्दय जंत तिस दया न पाई अनक जतन बीतियन परमाई कर बास न देवे दूतर माई दिन रहन अपना क्या पाई किस दोष न दीजे किरत पबाई सुन साजन संत जन पाई चरण सर नानक गत पाई राग सुई महला पंजमा कर चौथा एक ओंकार सतगुर प्रसाद भली स्वामी शाबरी जा मैं गुण गाए कित ही कामना तौला रजत हर बिसराए रा अनद गरीबी सा संगजित प्रभ चित आए जल जाओ ए बटपना माया लपटाए पीसण पीस ऊट कामरी सुख मन संतुखाए ऐसो राज न कीते काजित ना त्रिपताए नगन फिरत रंग एक कहे ओ सोभा पाए पाठ पटंबर बिरथिया जे रच लपाए सब किस तुमरे हाथ प्रभ आप करे कराए सा सा सिमरत रहा नानक दान पाए सुई महला पंजमा हर का संत प्राण तन तिस का पन्यारा पाई मिसुत सगल ते जी हूं ते प्यारा रा केसा का कर बीजना संत चौरट लावो शीस नहारो चरण तल तूर तुर मुख लावो मिसन बसन बेनती करो दीन की न्याई ताजब मान सारनी पर हर गुण निध पाई अवलोकन पुने पुने कर जन कादर सार अमृत बचन मन में सिंचो बंधो पार बार चितवियो मन आसा करो जन का संग मांग ओ नानको प्रभ दया कर दास चरनी लाग हो सुई महला पन्या जिन मोहे ब्रह्मांड खंड ताहू मैं पाओ राख लियो ए बखेई ज्यो दियो अपना नाओ राहो जाते नाही को सुखी ताके पाछे जाओ छोड़ जाए जो सगल को फिर लपटाओ करो कृपा करना पते तेरे हर गुण गाओ नानकी प्रभ बेनती साध संग समाओ राग सुई महला पंजमा कर पंजमा पड़ताल एक ओंकार सतगुर प्रसाद प्रीत प्रीत गुरिया मोन लालना जप मन गोविंद एक अवर नहीं को लेखे संत लाग मन है शाड दुबता की कुरिया रहा निर्गुण हरिया सरगुण तरिया अनकोठड़िया पिन पिन पिन पिन करिया बिच मन कोट भरिया निज मंदिर फिरिया तहां आनंद करिया ना मंगिया ना वाहिगुरु तहां आनंद करे ना मरिया ना जरिया कीर्तन जुरिया बोबिद फेरिया पर को हिरिया बिखणा किरिया हब साधु संग परिया हर द्वारे खरिया दर्शन करिया नानक को ਨਾਨਕ ਗੁਰ ਮੇਰੀਆਂ ਬੋਲ ਨ ਫੇਰੀਆਂ। ਸੂਈ ਮਹੱਲਾ ਪੰਜਵਾਂ। ਰਾਸ ਮੰਡਲ ਕੀਨੋ ਅਖਾਰਾ ਸਗਲੋ ਸਾਜ ਰੱਖਿਓ ਪਸਾਰਾ ਰਹੋ। ਬੋਬਿਦ ਰੂਪ ਰਾਂਗੇ ਅਪਾਰਾ ਭੇਖੇ ਖੁਸ਼ੀ ਭੋਗ ਨਹੀਂ ਹਾਰਾ। ਸਭ ਰਸ ਲੈਤ ਬਸਤ ਨਰਾਰਾ ਬੰਨ ਚੈਨ ਨਾਈ ਮੁੱਖ ਨਾਮ ਸਾਰਾ। ਕਹਿਣ ਨਾ ਜਾਈ ਖੇਲ ਤੁਆਰਾ ਨਾਨਕ ਰਹਿਣ ਸੰਤ ਚਰਨਾਰਾ। ਸੂਈ ਮਹੱਲਾ ਪੰਜਵਾਂ। ਧੋਵੇਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇਂ ਤਿਉਂ ਰਾਖੋ ਸੁਆਮੀ ਮਾਰਗ ਗੁਰੇ ਬਿਠਾਇਆ ਰਹੋ। ਮਾਹਾ ਦੁੱਤਰ ਮਾਇਆ ਜੈਸੇ ਭਵਨ ਚਲਾਇਆ ਸੁਣ ਸੁਣ ਹੀ ਡਰਾਇਆ ਕਰੋ ਧਰਮ ਤਰਾਇਆ। ਗ੍ਰਹਿ ਅੰਧ ਕੂਪ ਕਪਾਇਆ ਪਾਵਕ ਸਗਰ ਆਇਆ ਗਈ ਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ। ਰਾਗ ਸੂਈ ਮਹੱਲਾ ਪੰਜਵਾਂ। ਘਰ ਛੇਵਾਂ। ਏਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਮਨੰਤੀਆਂ ਮਿਲੇ ਨਾਮ ਆਧਾਰਾ। ਠੁੱਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣ ਹਾਰਾ ਰਹ। ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪਾ ਗਮ ਹੈ ਅਨੂਪ ਤੇਰਾ ਦਰਸਾਰਾ। ਹੋ ਕੁਰਬਾਣੀ ਤੇਰੀਆਂ ਸੇਵਕਾਂ ਜਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰੇ ਚਰਨਾਂ ਕੋ ਬਲਿਹ ਅਰਾ। ਰਾਗ ਸੂਈ ਮਹੱਲਾ ਪੰਜਵਾਂ। ਘਰ ਸੱਤਵਾਂ। ਏਕ ਓਂਕਾਰ ਸਤਿਗੁਰ ਪ੍ਰਸ਼ਾਦ ਤੇਰਾ ਪਾਣਾ ਤੂੰ ਹਿਮਨਾ ਜਿਸਨੂੰ ਹੋਏ ਦਿਆਲਾ। ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆਂ ਪ੍ਰਿਤ ਪਾਲਾ। ਮੇਰੇ ਰਾਮ ਰਾਏ ਸੰਤਾਂ ਟੇਕ ਤਮਾਰੇ ਜੋ ਤੁਧ ਪਾਵੇ ਸੋ ਪਰਮਾਣ ਮਨ ਤਨ ਤੂੰਹੇ ਆਧਾਰੀ ਰਹ। ਤੂੰ ਦਿਆਲ ਕਿਰਪਾਲ ਕਿਰਪਾ ਨਿਤ ਮਨਸਾ ਪੂਰਨ ਹਾਰਾ। ਭਗਤ ਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ। ਤੂੰ ਅਥਾਹੋ ਅਪਾਰ ਅਤ ਊਚਾ ਕੋਈ ਅਵਰ ਨਾ ਤੇਰੀ ਪਾਤੇ। ਇਹੀ ਏ ਅਰਦਾਸ ਹਮਾਰੇ ਸੁਆਮੀ ਬਿਸਰਨਾ ਏ ਸੁਖਦਾਤੇ। ਦਿਨ ਰਹਿਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ। ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ। ਸੂਈ ਮਹੱਲਾ ਪੰਜਵਾਂ। ਬਿਸਰੇ ਨਾਈ ਜਿੱਤੋਂ ਕਹੂੰ ਸੋ ਥਾਨ ਤੇਰਾ ਕਿਹਾ। ਆਠ ਪੈਰ ਜਿੱਤ ਤੁਧ ਧਿਆਈ ਨਿਰਮਲ ਹੋਵੇ ਦੇਹਾ। ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ। ਖੋਜਤ ਖੋਜਤ ਪਿਆ ਸਾਧ ਸੰਗ ਤਿਨ ਸਰਨਾਈ ਪਾਇਆ ਰਾ। ਵੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ। ਸਾਧਕ ਸਿੱਧ ਫਿਰੇ ਬਿਲ ਰਾਤੀ ਤੇ ਪੀ ਮੋਹੇ ਮਾਈ। ਦਸ ਉਤਾਰ ਰਾਜੇ ਹੋਏ ਵਰਤੇ ਮਹਾਂਦੇਵ ਊ ਤੂਤਾ। ਤਿੰਨ ਵੀ ਅੰਤ ਨ ਪਾਇਓ ਤੇਰਾ ਲਾਏ ਥੱਕੇ ਬੇਭੂਤਾ। ਸਹਿ ਸੁਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ। ਸਫਲ ਦਰਸ਼ਨ ਭੇਟਿਆ ਗੁਰੂ ਨਾਨਕ ਤਾ ਮਨ ਤਨ ਹਰ ਹਰ ਧਿਆਇਆ। ਸੂਈ ਮਹੱਲਾ ਪੰਜਵਾਂ। ਕਰਮ ਧਰਮ ਪਾਖੰਡ ਚੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੋਟੇ। ਸੰਤੋ ਸਾਗਰ ਪਾਰ ਉਤਰੀਏ ਜੇ ਕੋ ਬਚਨ ਕਮਾਵੇ ਸੰਤਣ ਕਾ ਸੋ ਗੁਰ ਬਰਸਾ ਗੁਰ ਪ੍ਰਸਾਦੀ ਤਰੀਏ ਰਾ। ਕੋਟ ਤੀਰਥ ਮਜਨ ਇਸਨਾਨਾ ਇਸ ਕਲਮੇ ਮੈਲ ਪਰੀਜੇ। ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੇ। ਵੇਦ ਕਤੇਵ ਸਿਮਰਤ ਸਭ ਸਸਤ ਇਨ ਪੜਿਆ ਮੁਕਤ ਨਾ ਹੋਈ। ਏਕ ਅੱਖਰ ਜੋ ਗੁਰਮੁਖ ਜਾਪੇ ਤਿਸਕੀ ਨਿਰਮਲ ਸੋਈ। ਖੱਤਰੀ ਬ੍ਰਾਹਮਣ ਸੂਤ ਬੈਸ ਉਪਦੇਸ਼ ਚੌਂ ਮਰ ਨਾ ਕੋ ਸਾਂਝਾ। ਗੁਰਮੁਖ ਨਾਮ ਜਪੇ ਉਦਰੇ ਸੇ ਕਲਮੈ ਘਟ ਘਟ ਨਾਨਕ ਮਾਜਾਂ। ਸੂਈ ਮਹੱਲਾ ਪੰਜਵਾਂ। ਜੋ ਕਿਸ ਕਰੇ ਸੋਈ ਪ੍ਰਭ ਮਾਨੇ ਓ ਰਾਮ ਨਾਮ ਰੰਗ ਰਾਤੇ। ਤਿਨਕੀ ਸੋਭਾ ਸਭਨੇ ਥਾਈ ਜਨ ਸਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤਾਂ ਜੇ ਵਟ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉ ਜਲ ਥਲ ਮਈ ਹਲ ਸੋਈ ਰਹ। ਘੋਟ ਅਪਰਾਧੀ ਸੰਤ ਸੰਗ ਉਧਰੇ ਜਮ ਤਾਂ ਕੇ ਨੇੜ ਨਾ ਆਵੇ। ਜਨਮ ਜਨਮ ਕਾ ਵਿਛੜੇ ਹੋਵੇ ਤਿਨ ਹਰ ਸਿਉ ਮਾਂ ਆਣ ਮਲਾਵੇ। ਮਾਇਆ ਮੋਹ ਭਰਮ ਭੋ ਕਾਟੇ ਸੰਤ ਸਰਨ ਜੋ ਆਵੇ। ਜਿਹਾ ਮਨੋਰਥ ਕਰ ਅਰਾਧੇ ਸੋ ਸੰਤਨ ਤੇ ਪਾਵੇ। ਜਨਕੀ ਮਹਿਮਾ ਕੈਤਕ ਬਰਨੋ ਕੇਤਕ ਬਰਨੋ ਜੋ ਪ੍ਰਭ ਆਪਣੇ ਭਾਣੇ। ਕੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਕਾਣੇ। ਸੂਈ ਮਹੱਲਾ ਪੰਜਵਾਂ। ਮਹਾਗਨ ਤੇ ਤੁਧ ਆਸਦੇ ਰਾਖੇ ਪਏ ਤੇਰੀ ਸਰਨਾਈ। ਤੇਰਾ ਮਾਣ ਤਣ ਰਿਦੁ ਅੰਤਰ ਹੋਰ ਦੂਜੀ ਆਸ ਚੁਕਾਏ। ਮੇਰੇ ਰਾਮ ਰਾਏ ਤੁਧ ਚਿੱਤ ਆਈਏ ਉਭਰੇ ਤੇਰੀ ਟੇਕ ਪਰਵਾਸਾ। ਤੁਮਰਾ ਜਪ ਨਾਮ ਤੁਮਾਰਾ ਉਧਰੇ ਰਹਾ। ਅੰਧਕੂਪ ਤੇ ਕਾਲ ਲਿਆ ਤੁਮ ਆਪ ਭੈ ਕਿਰਪਾਲਾ। ਸਾਰ ਸਮਾਰ ਸਰਬ ਸੁਖ ਦੀਏ ਆਪ ਕਰੇ ਪ੍ਰਿਤਪਾਲਾ। ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਘਾਟ ਛਡਾਏ। ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਭਰਮ ਗਿਆ ਪੈ ਮੋਹ ਬਨਾਸੇ ਮਿਟਿਆ ਸਗਲ ਬਸੂਰਾ ਨਾਨਕ ਦਇਆ ਕਰੀ ਸੁਖ ਦਾਤੇ ਭੇਟਿਆ ਸਤਿਗੁਰ ਪੂਰਾ ਸੂਈ ਮਹੱਲਾ ਪੰਜਵਾਂ ਜਬ ਕੁਛ ਨਾ ਸਿਉ ਤਬ ਕੇ ਕਰਤਾ ਕਵਣ ਕਰਮ ਕਰਾਇਆ ਆਪਣਾ ਖੇਲ ਆਪ ਕਰ ਦੇਖੇ ਠਾਕੁਰ ਰਚਨ ਰਚਾਇਆ ਮੇਰੇ ਰਾਮ ਰਾਏ ਮੂਤੇ ਕਛਨ ਹੋਈ ਆਪੇ ਕਰਤਾ ਆਪ ਕਰਾਏ ਸਰ ਨਿਰੰਤਰ ਸੋਈ ਰਾ ਗਣਤੀ ਗਣੀ ਨਾ ਛੁੱਟੇ ਕਥੋਂ ਕਾਚੀ ਦੇ ਆਣੇ ਕਿਰਪਾ ਕਰੋ ਪ੍ਰਭ ਕਰਨੇ ਕਰਨੇ ਹਾਰੇ ਤੇਰੀ ਬਖਸ਼ ਨਿਰਾਲੇ ਜੀ ਜਾਂ ਸਭ ਤੇਰੇ ਕੀਤੇ ਘਟਕੜ ਤੂੰ ਤਿਆਈਏ ਤੇਰੀ ਗਤ ਮੈਂ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈਏ ਨਿਰਗੁਣ ਮੁਗਧ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲਾਗੇ ਤਿਰਪਾਣਾ ਸੂਈ ਮਹੱਲਾ ਪੰਜਵਾਂ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ ਪ੍ਰਵਾਨ ਗਣੀ ਸੋਈ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤੇ ਨਾ ਕੇ ਕਾਮਾ ਮੇਰੇ ਰਾਮ ਹਰ ਜਨ ਕੇ ਹੋ ਬਲ ਜਾਏ ਕੇਸਾਂ ਕਾ ਕਰ ਚਬਰ ਟਲਾਵਾ ਚਰਨ ਧੂੜ ਮੁਖ ਲਾਈ ਰਹਾਓ ਜਨ ਮਨ ਦੁਹੋਂ ਮੈਂ ਨਾਹੀਂ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲੈਨ ਹਰ ਸਿਉ ਲੈਨ ਮਲਾਏ ਸੱਚਾ ਅੰਬਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇਤਨ ਜਾਤੇ ਪੱਖਾ ਫੇਰੀ ਪਾਣੀ ਢੋਮਾ ਜਨ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕੀ ਪ੍ਰਭਾਸ ਪਾਸ ਮਨੰਤੀ ਤੇਰੇ ਜਨ ਦੇਖਣ ਪਾਵਾਂ ਸੂਈ ਮਹੱਲਾ ਪੰਜਵਾਂ ਭਾਰ ਬਨਾ ਪਰਮੇਸ਼ਰ ਸਤਿਗੁਰ ਆਪੇ ਕਰਨੇ ਹਾਰਾ ਚਰਨ ਤੂੜ ਤੇਰੇ ਸੇਵਕ ਮੰਗ ਤੇਰੇ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉ ਰੱਖ ਤਿਉ ਰਹੀਏ ਤੁਦ ਪਾਵੇ ਤਾਂ ਨਾਮ ਜਪਾਵਹੇ ਸੁਖ ਤੇਰਾ ਦਿੱਤਾ ਲਈਏ ਰਹੋ ਮੁਗਤ ਭੁਗਤ ਜੁਗ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਾਹਾਂ ਬੇਖੌਂਠ ਜਾਇਆ ਕੀਰਤਨ ਤੇਰੇ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜਿਮਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਂ ਤਪੀ ਮੇਰ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਬਿਲਾ ਸਵਾਮੀ ਜਿਤ ਤੁਮਰੇ ਦੁਆਰੇ ਆਇਆ ਨਾਨਕੋ ਪ੍ਰਾਪੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ ਦੁਜਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਵਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਜੀ ਮਤੇਰੀ ਬਾਣੀ ਰਹੋ ਚਰਨ ਤੂੜ ਤੇਰੇ ਮਨ ਕੀ ਹੋਵਾਂ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੇ ਹੋਰ ਤਾਰੀ ਤੋਂ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ ਤੁਧ ਜੇਵੜ ਅਵਰ ਨਾ ਕੋਈ ਜਿਸ ਨੂੰ ਲਾਏ ਲੈ ਸੋ ਲਾਗੇ ਭਗਤ ਸੁਹਾਰਾ ਸੋਈ ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਟੂਠੇ ਪਾਵਾਂ ਸਾਸ ਸਾਸ ਨਾਨਕ ਅਰਾਧੇ ਆਠ ਪੈਰ ਗੁਣ ਗਾਵਾਂ ਸੂਈ ਮਹੱਲਾ ਪੰਜਵਾਂ ਜਿਸ ਕੇ ਸਿਰ ਉੱਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਚਰਨ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛ ਨਾਹੀਂ ਜਮ ਨਹੀਂ ਆਵੇ ਨੇਰੇ ਰਹ ਜੋ ਤੇਰੇ ਰੰਗ ਰਾਤੇ ਸੁਆਮੀ ਤਿਨਕਾ ਜਰਨ ਮਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਕਾ ਦਲਾਸਾ ਨਾਮ ਧਿਆਨ ਸੁਖ ਫਲ ਪਾਇਨ ਆਠ ਪੈਰ ਅਰਾ ਦੇਹੇ ਤੇਰੀ ਸਨ ਤੇਰੇ ਪਰਵਾਸੇ ਪੰਜ ਦੁਸ਼ਟ ਲੈ ਸਾ ਦੇਹੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਤਿਆ ਗੁਰ ਚਰਨੀ ਆਇਆ ਸਗਲ ਤਿਆ ਗੁਰ ਸਰਨੀ ਆਇਆ ਰੱਖੋ ਰੱਖਣ ਹਾਰੇ ਜੇ ਤੂੰ ਲਾਵੇ ਤੇ ਤਹਮ ਲਾਗੇ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੇ ਕਰ ਕਿਰਪਾ ਗੁਰਦੇਵ ਦੇ ਅਲਾ ਗੁਣ ਗਾਵਾਂ ਨਿਤ ਸੁਆਮੀ ਰਾਮ ਆਠ ਪ੍ਰਭ ਆਪਣਾ ਧਿਆਈਏ ਗੁਰ ਪ੍ਰਸਾਦ ਪਉ ਧਰੀਏ ਆਪ ਤਿਆਗ ਹੋਈਏ ਸਭ ਰਹਿਣਾ ਜੀਵ ਧਿਆਈਓ ਮਰੀਏ ਸਫਲ ਜਨਮ ਤੇ ਸਕਾ ਜਗ ਪੀਤਰ ਸਾਧ ਸੰਗ ਨੋ ਜਾਪੇ ਸਗਲ ਮਨੋਰਥ ਇਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਿਆਰ ਕਿਰਪਾ ਪ੍ਰਭ ਸਵਾਮੀ ਤੇਰੀ ਸਰਨ ਦਿਆਲਾ ਕਰ ਕਿਰਪਾ ਆਪਣਾ ਨਾਮ ਦੀਜੇ ਨਾਨਕ ਸਾਧ ਰਵਾਲਾ ਰਾਗ ਸੂਈ ਅਠਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਲਾਵਾਂ ਹੋਈ ਨਾਮੇ ਰੂਪ ਨ ਬਾਂਕੇ ਨੈਣਾ ਨਾ ਕੁਲ ਟੰਗ ਨ ਮਿੱਠੇ ਬੈਣਾ ਰਾ ਸਹਿਜ ਸੰਗਾਰ ਕਾ ਸਹਿਜ ਸੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾ ਕੰਤੇ ਪਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਏ ਸੁਰਤ ਮਤ ਨਾਈ ਚਿਤਰਾਏ ਕਰ ਕਿਰਪਾ ਪ੍ਰਭ ਲਾਵ ਪਾਏ ਖਰੀ ਸਿਆਣੀ ਕੰਤ ਨਾ ਪਾਣੀ ਮਾਇਆ ਲਾਗੀ ਭਰਮ ਭਲਾਣੇ ਹੋਮੇ ਜਾਈ ਤਾਂ ਕੰਤ ਸਮਾਈ ਤੋਂ ਕਾਮਣ ਪਿਆਰੇ ਨਭ ਨਿਧ ਪਾਏ ਅਨਕ ਜਨਮ ਵਿਸਰਤ ਦੁੱਖ ਪਾਇਆ ਕਰ ਗੈ ਲਿਓ ਪ੍ਰੀਤਮ ਪ੍ਰਭ ਰਾਇਆ ਭਾਂਤ ਨਾਨਕ ਸੋ ਹੈ ਪੀ ਹੋਸੀ ਜੇ ਭਾਵੇ ਪਿਆਰਾ ਤੇਰ ਵੇਸੀ ਸੂਈ ਮਹੱਲਾ ਪਹਿਲਾ ਘਰ ਨਾਮਾ ਏਕ ਓਂਕਾਰ ਸਤਿਗੁਰ ਪ੍ਰਸਾਦ ਕੱਚਾ ਰੰਗ ਕੁਸੁੰਬਕਾ ਥੋੜਿਆਂ ਦਿਨ ਚਾਰ ਜਿਉ ਬਿਣ ਨਾਮੇ ਭਰਮ ਭੁੱਲੀਆਂ ਠੱਗ ਮੁੱਠੀ ਮੁਕੜਿਆਰ ਜਿਉ ਸੱਚੇ ਸੇਤੀ ਰਤਿਆ ਜਨਮ ਨ ਦੂਜੀ ਵਾਰ ਜਿਉ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜਿਉ ਰੰਗਣ ਵਾਲਾ ਸੇਵੀਏ ਸੱਚੇ ਸਿਉ ਚਿਤ ਲਾਏ ਜਿਉ ਰ ਚਾਰੇ ਕੁੰਡਾਂ ਜੇ ਪਵੇ ਬਿਨ ਭਾਗਾਂ ਤਨ ਜਿਉ ਅਵਗਣ ਮੁੱਠੀ ਜੇ ਫਿਰੇ ਬੰਦ ਕਥਾਏ ਨ ਪਾਏ ਜਿਉ ਗੁਰ ਰਾਖੇ ਸੇ ਉਭਰੇ ਸ਼ਬਦ ਰਤੇ ਮਨ ਮਾਏ ਜਿਉ ਚਿੱਟੇ ਜਿਨਕੇ ਕੱਪੜੇ ਮੇਲੇ ਚਿੱਤ ਕਠੋਰ ਜਿਉ ਤਿੰਨ ਮੁਖ ਨਾਮ ਨ ਉਪਜੇ ਦੂਜੇ ਵਿਆਪੇ ਚੋਰ ਜਿਉ ਮੂਲ ਨ ਬੁੱਝੇ ਆਪਣਾ ਸੇ ਪਸ਼ੂਆਂ ਸੇ ਟੂਰ ਜਿਉ ਨਿਤਿੰਦ ਖੁਸ਼ੀਆਂ ਮਨ ਕਰੇ ਨਿਤਿੰਦ ਮੰਗੇ ਸੁੱਖ ਜਿਉ ਕਰਤਾ ਚਿੱਤ ਨਾ ਆਵੀ ਫਿਰ ਫਿਰ ਲਾਗੇ ਦੁੱਖ ਜਿਉ ਸੁੱਖ ਦੁੱਖ ਦਾਤਾ ਮਨ ਬਸੇ ਤੇ ਤਨ ਕੈਸੀ ਭੁੱਖ ਜਿਉ ਬਾਕੀ ਵਾਲਾ ਤਲ ਪੀਏ ਸਿਰ ਮਾਰੇ ਜਾਂਦਾਰ ਜਿਉ ਲੇਖਾ ਮੰਗੇ ਦੇਵਣਾ ਪੁੱਛੇ ਕਰ ਵਿਚਾਰ ਜਿਉ ਸੱਚੇ ਕੀਲੇ ਬੁਬਰੇ ਬਖਸ਼ੇ ਬਖਸ਼ਣ ਹਾਰ ਜਿਉ ਅਨਕੋ ਕੀਜੇ ਮਿੱਤੜਾ ਖਾਕ ਰਲੇ ਮਰ ਜਾਏ ਜਿਉ ਬਹੁ ਰੰਗ ਦੇਖ ਭੁਲਾਇਆ ਭੁੱਲ ਭੁੱਲ ਆਵੇ ਜਾਏ ਜਿਉ ਨਦਰ ਪ੍ਰਭੂ ਤੇ ਛੁੱਟ ਗਏ ਨਦਰੀ ਮੇਲ ਮਲਾਏ ਜਿਉ ਗਾਫਲ ਗਿਆਨ ਵਿਹੋਣੀਆ ਗੁਰਬਿਨ ਗਿਆਨ ਨਾ ਭਾਲ ਜਿਉ ਖਿੱਚੋ ਤਾਣ ਬਗੁਚੀਏ ਬੁਰਾ ਭਲਾ ਦੋਏ ਨਾਲ ਜਿਉ ਬਿਨ ਸਭ ਦੇ ਪੇ ਰਤਿਆ ਸਭ ਜੋਈ ਜਮਕਾਲ ਜਿਉ ਜਿਨ ਕਰ ਕਾਰਨ ਧਾਰਿਆ ਸਭ ਸੇ ਦੇ ਆਧਾਰ ਜਿਉ ਸੋ ਕਿਉਂ ਮਨੋ ਵਿਸਾਰੀਏ ਸਦਾ ਸਦਾ ਦਾਰ ਜਿਉ ਨਾਨਕ ਨਾਮ ਨਾ ਬੇਸਰਿਨ ਤਾਰਾ ਅਧਾਰ ਜਿਉ ਰਾ ਸੂਈ ਮਹੱਲਾ ਪਹਿਲਾ ਕਾਫੀ ਘਰ ਦਸਮਾ ਏਕੋ ਅਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮਨ ਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਬੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈਰਾ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜਮਾ ਗੁਣ ਸਾਰ ਅੰਤਰ ਤੋਂ ਬਸੇ ਤੂੰ ਬਸੇ ਮਨ ਮਾਹੇ ਸਹਿਜੇ ਰਸ ਰਸੇ ਮੂਰਖ ਮਨ ਸਮਝਾਏ ਆਖੋ ਕੀਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤਨ ਹਿਰਦੇ ਸਮਾਲ ਪ੍ਰੀਤਮੇ ਆਪਣਾ ਜੇ ਚੱਲੇ ਗੁਰ ਨਾਲ ਨਾਹੀਂ ਦੁੱਖ ਸੰਤਾਪਣਾ ਮਨ ਮੁਖ ਭਰਮ ਫਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕੀ ਅਰਦਾਸ ਜੇ ਤੁਦ ਪਾਪ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਈ ਮਹੱਲਾ ਪਹਿਲਾ ਜਿਉ ਵਾਲਨ ਲੋਹਾ ਪਾਏ ਭੰਨ ਕੜਾਈਏ ਤਿਉਂ ਸਾਗਤ ਜੋਨੀ ਪਾਏ ਪਵੇ ਪਵਾਈਏ ਬਿਨ ਬੁੱਝੇ ਸਭ ਦੁੱਖ ਦੁੱਖ ਕਮਾਵਣਾ ਹੋਮੇ ਆਵੇ ਜਾਏ ਭਰਮ ਪਲਾਵਣਾ ਰਾ ਤੂੰ ਗੁਰਮੁਖ ਰੱਖਣ ਹਾਰ ਨਾਮ ਤਿਆਈਏ ਮੇਲੇ ਤੁਜਰ ਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪ ਦੇ ਸੂ ਪਾਈਏ ਤੂੰ ਦੇਖੇ ਸਾਪ ਥਾਪ ਅਥਾਪ ਦਰ ਬੇ ਨਾਈਏ ਦੇਈ ਹੋਵਣ ਖਾਕ ਪਵਣ ਅਡਾਈਏ ਇਹੋ ਕਿੱਥੇ ਕਰ ਔਤਾਕ ਮੈਲ ਨਾ ਪਾਈਏ ਦਿਓ ਦੀਵੀ ਅੰਧਕੋਰ ਕਬ ਮਹਾਈਏ ਗਰ ਮੂਸੇ ਕਰ ਚੋਰ ਕੇ ਸਰਵਾਈਏ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਏ ਸ਼ਬਦ ਨਵਾਰੀ ਆਗ ਜੋਤ ਦੀ ਪਾਈਏ ਲਾ ਰਤਨ ਹਰ ਨਾਮ ਗੁਰ ਸੁਰਤ ਬਜਾਈਏ ਸਦਾ ਰਹਿਣ ਕਾਮ ਜੇ ਗੁਰਮਤ ਪਾਈਏ ਰਾਤ ਦੇ ਹਰ ਨਾਉ ਮਨ ਵਸਾਈਏ ਨਾਨਕ ਮੇਲ ਮਲਾਏ ਜੇ ਤੁਧ ਪਾਈਏ ਸੂਈ ਮਹੱਲਾ ਪਹਿਲਾ ਮਨੋਣਾ ਨਾਮ ਵਸਾਰ ਇਹਨੇ ਸਿਤੇ ਆਈਏ ਜਿਉਂ ਰਾਖੇ ਕਿਰਪਾ ਧਾਰਤੀ ਮੈਂ ਸੁੱਖ ਪਾਈਏ ਮਹਿੰਦਲੇ ਹਰ ਨਾਮ ਲਕੁੱਟੀ ਢੋਣੀ ਰਹੁ ਸਾਭ ਕੀ ਟੇਕ ਨਾ ਮੋਹੇ ਮੋਣੀ ਰਹੁ ਜੇ ਦੇਖਾਂ ਤੇ ਨਾਲ ਗੁਰ ਦਿਖਾਲਿਆ ਅੰਤਰ ਬਾਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਣਾ ਤੁਧ ਪਾਵੇ ਤਿਵੇਂ ਰਜਾਏ ਭਰਮ ਭਉ ਭੰਜਣਾ ਜਨਮ ਤਹੀ ਦੁੱਖ ਲਾਗੇ ਮਰਨਾ ਆਏ ਕੇ ਜਨ ਮਨ ਪ੍ਰਵਾਨ ਹਰ ਗੁਣ ਗਾਏ ਕਹਿ ਹੋ ਨਾਈ ਤੂੰ ਹੋਵੇਂ ਤੁਧ ਹੀ ਸਾਜਿਆ ਆਥਾਪੇ ਥਾਪ ਥਾਪ ਸਭ ਦਿਨ ਵਾਜਿਆ ਦੇਹੀ ਭਸਮ ਲੜਾਏ ਨਾ ਜਾਪੀ ਕਹਿ ਗਿਆ ਆਪੇ ਰਿਆ ਸਮਾਏ ਸੋ ਬਿਸਮਾਦ ਪਿਆ ਤੂੰ ਨਾਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰਮੁਖ ਵੇਖ ਹਦੂਰ ਅੰਤਰ ਪੀ ਤੂੰ ਹੈ ਮੈਂ ਦੀਜੇ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾ ਸਤਿਗੁਰ ਮਤ ਦੇ ਰਾਗ ਸੂਈ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਏਕ ਓਂਕਾਰ ਸਤਿਗੁਰ ਪ੍ਰਸਾਦ ਨਾਮੇ ਹੀ ਤੇ ਸਭ ਕਿਛੁ ਹੋਇਆ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸਬਦ ਮਹਾਰਸ ਮਿੱਠਾ ਬਿਨ ਚਾਖੇ ਸਾਧ ਨਾ ਜਾਪੇ ਕੌਡੀ ਬਦਲੇ ਜਨ ਗਵਾਇਆ ਚੀਣਸ ਨਾਹੀਂ ਆਪੇ ਗੁਰਮੁਖ ਹੋਵੇ ਤਾਂ ਏਕੋ ਜਾਣੇ ਹੁਮੇ ਦੁੱਖ ਨਾ ਸੰਤਾਪੇ ਬਲਿਹਾਰੀ ਗੁਰੀ ਆਪਣੇ ਬਿਟ ਹੋ ਜਿਨ ਸਾਚੇ ਸਿਉਂ ਲਿਬਲਾਈ ਸਬਦ ਤੀਨ ਚੀਨ ਆਤਮ ਪ੍ਰਗਾਸਿਆ ਸਹਿਜੇ ਰਿਹਾ ਸਮਾਈ ਰਹ ਗੁਰਮੁਖ ਗਾਵੇ ਗੁਰਮੁਖ ਬੁੱਝੇ ਗੁਰਮੁਖ ਸਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੇ ਗੁਰਮੁਖ ਕਾਰਜ ਸਵਾਰੇ ਮਨ ਮੁਖੰਦਾ ਅੰਧ ਘੁਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹ ਸਦਾ ਦੁੱਖ ਪਾਏ ਬਿਨ ਗੁਰ ਅਤ ਪਿਆਰੇ ਸੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਏ ਸੱਚਾ ਸਭ ਸਿਫਤ ਹੈ ਸਾਚੀ ਸੱਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਕੇ ਹੁਮੇ ਵਿੱਚੋਂ ਜਾਏ ਆਪੇ ਦਾਤਾ ਕਰਮ ਹੈ ਸੱਚਾ ਸੱਚਾ ਸਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੇ ਰੰਗ ਰਾਤਾ ਗੁਰ ਕੇ ਸਹਿਜ ਸਭਾਏ ਮਨਮੁਖ ਸਦ ਹੀ ਕੂੜੋ ਬੁੱਲ ਬਿਖ ਬੀਜੇ ਬਿਖ ਖਾਏ ਜਮਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਣ ਕਮਣ ਛਡਾਏ ਸੱਚਾ ਤੀਰਥ ਜਿੱਤ ਸਤ ਸਰ ਨਾਮਣ ਗੁਰਮੁਖ ਆਪ ਵਿਜਾਏ ਅੜ ਸਿੜ ਤੀਰਥ ਗੁਰ ਸ਼ਬਦ ਦਿਖਾਏ ਤਿੱਤ ਨਾਤੇ ਮਲ ਜਾਏ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਨ ਲੱਗੇ ਨਾ ਲਾਏ ਸੱਚੀ ਸਿਵ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਧਨ ਮਨ ਸਭ ਕਿਛ ਹਰ ਤਿਸਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੋਮੇ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ ਬਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਮ ਸਤ ਕਰ ਜਾਣੇ ਗੁਰ ਕੇ ਪਾਏ ਪਿਆਰੇ ਸੱਚੀ ਵਡਿਆਈ ਗੁਰ ਤੇ ਪਾਈ ਸੱਚੇ ਨਾਏ ਪਿਆਰੇ ਏਕੋ ਸੱਚਾ ਸਾਮੈ ਭਰਤੇ ਬੇਲਾ ਕੋ ਵਿਚਾਰੇ ਆਪੇ ਮਿਲ ਲੈ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ ਸੱਚ ਭਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੁਕਮੋਂ ਭਰਤੇ ਗੁਰਮੁਖ ਆਪ ਪਛਾਣੇ ਨਾਮ ਤਿਆਏ ਤਾਂ ਸਤਿਗੁਰ ਪਾਏ ਜੋ ਇੱਛੇ ਸੋ ਫਲ ਪਾਏ ਨਾਨਕ ਤਿਸ ਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਏ ਸੂਈ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਰੀਏ ਫਿਰ ਬਸੇ ਜਿਸ ਨਾਲੇ ਫਿਰ ਸੱਚੇ ਤੇ ਸਦਾ ਸਵਗਣ ਗੁਰ ਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹੋਮੇ ਵਿੱਚੋਂ ਵਿੱਚ ਹੋ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸੱਚ ਸਮਾਣੀ ਰ ਕਾਇ ਅੰਦਰ ਸਭ ਕੁਛ ਬਸੇ ਖੰਡ ਮੰਡਲ ਪਾਤਾਲਾ ਕਾਇ ਅੰਦਰ ਜਗ ਜੀਵਨ ਦਾਤਾ ਬਸੇ ਸਭਨਾ ਘਰੇ ਪ੍ਰਿਤਪਾਲਾ ਕਾਇਆ ਕਾਮਣ ਸਦਾ ਸਹੇਲੀ ਗੁਰਮੁਖ ਨਾਮ ਸਮਾਲਾ ਕਾਇ ਅੰਦਰ ਆਪੇ ਬਸੇ ਅਲਖਨ ਲਖਿਆ ਜਾਏ ਮਨਮੁਖ ਮੁਗਤ ਬੁਝੇ ਨਾਏ ਬਾਹਰ ਪਾਲਣ ਜਾਏ ਸਤਿਗੁਰ ਸੇਵੇ ਸਤ ਸੁਪਾਏ ਸਤਿਗੁਰ ਅਲਖ ਦਿੱਤਾ ਲਖਾਏ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇ ਅੰਦਰ ਨੌ ਖੰਡ ਪ੍ਰਿਥਮੀ ਹਾਟ ਭਟਣ ਬਜਾਰਾ ਇਸ ਕਾਇਆ ਅੰਦਰ ਨੌ ਨਿਤ ਪਾਈਏ ਪਾਈਏ ਗੁਰ ਕੇ ਸ਼ਬਦ ਵਿਚਾਰਾ ਕਾਇਆ ਅੰਦਰ ਤੂਲ ਤਲਾਵੇ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਰ ਮਾਣਕ ਤਿਸ ਕਾ ਮੂਲ ਹਫਾਰਾ ਮੂਲ ਕਿਥੀ ਨਾ ਪਈਏ ਨਾਹੀਂ ਨਾ ਪਾਈਏ ਗੁਰ ਵਿਚਾਰਾ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਪਲਾਏ ਜਿਸਨੂੰ ਦੇ ਸੋ ਜਨ ਪਾਵੇ ਹਰ ਕਿਆ ਕੋ ਕਰੇ ਚਿਤਰਾਏ ਕਾਇਆ ਅੰਦਰ ਪਾਉ ਪਾਉ ਬਸੇ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹਿਸਾ ਸਭ ਉਪਤ ਜਿੱਤ ਸੰਸਾਰਾ ਸੱਚੇ ਆਪਣਾ ਖੀਰ ਰਚਾਇਆ ਆਵਾ ਗੌਣ ਪਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਿਗੁਰ ਸੇਵੇ ਸੱਚੇ ਆਪ ਸੁਵਾਰੇ ਬਿਨ ਨਾਵੇਂ ਦਰ ਟੋਈ ਨਾਹੀਂ ਤਾਂ ਜੰਮ ਕਰੇ ਖੋਵਾਰੇ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੇ ਰਾਗ ਸੂਈ ਮਹੱਲਾ ਤੀਜਾ ਘਰ ਦਾ ਸਮਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਦੁਨੀਆਂ ਨਾ ਸਲਾਏ ਜੋ ਮਰ ਬੰਸੀ ਲੋਕਾਂ ਨਾ ਸਲਾਏ ਜੋ ਮਰ ਖਾਕ ਥੀ ਬਾਹੋ ਮੇਰੇ ਸਾਹਿਬਾ ਬਾਹੋ ਗੁਰਮੁਖ ਸਦਾ ਸਲਾਈਏ ਸੱਚਾ ਬੇਪਰਵਾਹ ਰਹੋ ਦੁਨੀਆਂ ਕੇਰੀ ਦੋਸਤੀ ਮਨਮੁਖ ਦੰਜ ਮਰਨ ਜਾਂਪਰ ਬੱਦੇ ਮਾਰੀਏ ਬੇਲਾ ਨਾ ਲਹਨ ਗੁਰਮੁਖ ਜਨਮ ਸਕਾਰਤਾ ਸੱਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜੇ ਸੁਖ ਰਹਨ ਗੁਰ ਕਾ ਸ਼ਬਦ ਵਸਾਰਿਆ ਦੂਜੇ ਭਾਈ ਰਚਨ ਤਿਸਨਾ ਭੁੱਖ ਨਾ ਉਤਰੇ ਅੰਦਰ ਜਲਤ ਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਬੈਰ ਕਰਨ, ਆਪ ਡੁੱਬੇ ਕੁਟੰਬ ਸਿਉਂ ਸਗਲੇ ਕੁੱਲ ਡੋਬਨ, ਨਿੰਦਾ ਭਲੀ ਕਿਸੇ ਕੀ ਨਾਹੀਂ ਮਨ ਮੁੱਖ ਮੁਗਧ ਕਰਨ, ਮੂੰਹ ਕਾਲੇ ਤੇ ਨਿੰਦਕਾ ਨਰਕੇ ਘੋਰ ਪਵਨ, ਇਹ ਮਨ ਜੈਸਾ ਸੇਵੇ ਤੈਸਾ ਹੋਵੇ, ਤੇਹੇ ਤੇਹੇ ਕਰਮ ਕਮਾਏ, ਆਪ ਜਾਪੇ ਹੀ ਖਾਮਣਾ ਕਹਿਣਾ ਕਛੂ ਨਾ ਜਾਏ, ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ, ਓਏ ਅੰਮ੍ਰਿਤ ਪਰੇ ਭਰਪੂਰ ਹੈ ਉਹਨਾਂ ਤਿਲ ਨਾ ਤਮਾਏ, ਗੁਣਕਾਰੀ ਗੁਣ ਸੰਗਰੇ ਅਬਰ ਅਪਦੇਸ, ਸੇ ਪੁੱਟ ਭਾਗੀ ਜੇ ਉਹਨਾਂ ਮਿਲ ਰਹੇ ਅੰਦਰ ਨਾਮ ਰਹਿਣ, ਦੇਸੀ ਰਿਜਕ ਸਵਾਏ ਜਿਨ ਅਪਾਈ, ਮੇਦਣੀ ਏਕੋ ਹੈ ਦਤਾਰ ਸੱਚਾ ਆਪ ਤਣੀ, ਸੋ ਸੱਚ ਤੇਰੇ ਨਾਲ ਹੈ ਗੁਰਮੁਖ ਨਦਰ ਨਿਹਾਲ, ਆਪੇ ਬਖਸ਼ੇ ਮੇਲੈ ਸੋ ਪ੍ਰਭ ਸਦਾ ਸਮਾਲ, ਮਨ ਮਿਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਏ, ਪ੍ਰਭ ਮਿਲੇ ਤਾਂ ਮਿਲ ਰਹੇ ਹੋਮੇ ਸ਼ਬਦ ਜਲਾਏ, ਸੋ ਸੋ ਸੱਚਾ ਬਿਸਰੇ ਤਰੇਕ ਜੀਵਨ ਸੰਸਾਰ, ਨਦਰ ਕਰੇ ਨਾ ਬਿਸਰੇ ਗੁਰਮਤੀ ਗੁਰਮਤੀ ਵਿਚਾਰ, ਸਤਿਗੁਰ ਮਿਲੇ ਤਾਂ ਮਿਲ ਰਹਾਂ ਸੱਚ ਰਹਾਂ ਸੱਚ ਰੱਖਾਂ ਉਰਤਾਰ, ਮਿਲਿਆ ਹੋਏ ਨਾ ਵਿਛੜੇ ਗੁਰ ਕੇ ਹਿੱਤ ਪਿਆਰ, ਫਿਰ ਸਲਾਈ ਆਪਣਾ ਗੁਰ ਕੇ ਸ਼ਬਦ ਵਿਚਾਰ, ਮਿਲ ਪ੍ਰੀਤਮ ਸੁਖ ਪਾਇਆ ਸੋਭਾ ਬੰਤੀ ਨਾਲ, ਮਨ ਮੁਖ ਮਨ ਨਾ ਭਿੱਜੀ ਅਤ ਮੈਲੇ ਚਿੱਤ ਕਠੋਰ, ਸਾਪੇ ਦੁੱਧ ਪਿਆਈਏ ਅੰਤਰ ਬਿਸਨ ਕੋਰ, ਆਪ ਕਰੇ ਕਿਸ ਆਖੀਏ ਆਪੇ ਬਖਸ਼ਣ ਹਾਰ, ਗੁਰਸਬਦੀ ਮੈਲ ਉਤਰੇ ਤਾਂ ਸੱਚ ਬਣਿਆ ਸ਼ਿੰਗਾਰ, ਸੱਚਾ ਸਾਉ ਸੱਚੇ ਬਣ ਜਾ ਰਹੇ ਉੱਥੇ ਕੂੜੇ ਨਾ ਟਕਾਨ, ਉਹਨਾਂ ਸੱਚ ਨਾ ਪਾਵ ਹੀ ਦੁਖੀ ਮਾਹੇ ਪਚੰਨ, ਹੋਮੇ ਮੈੜਾ ਜਗ ਫਿਰ ਫਿਰ ਜੰਮੇ ਬਾਰੋ ਬਾਰ, ਪਈਏ ਕਿਰਤਕ ਮਾਮਣਾ ਕੋਈ ਨ ਮੀਟਣ ਹਾਰ, ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ, ਸੱਚ ਸਲਾਈ ਸੱਚ ਮਨ ਦਰ ਸੱਚੇ ਸਚਿਆਰ, ਗੁਰਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਏ, ਹੋਮੇ ਮੇਰਾ ਬੜ ਰੋਗ ਹੈ ਵਿੱਚੋਂ ਠਾਕਰ ਹੈ, ਗੁਰ ਸਲਾਹੀ ਆਪਣਾ ਨਿਬ ਲਾਗਾ ਪਾਏ, ਤਨ ਮਨ ਸੋਮਪੀ ਆਗੇ ਧਰੀ ਵਿੱਚੋਂ ਆਪ ਗਵਾਏ, ਖਿੱਚੋ ਤਾਣ ਬਗੂਚੀਏ ਇੱਕ ਸਿਉਂ ਲਿਵਲਾਏ, ਹੋਮੇ

ਪ੍ਰਗਟ ਹੋਏ। ਸਭ ਅੰਤਰਜਾਮੀ ਬ੍ਰਹਮ ਹੈ, ਬ੍ਰਹਮ ਵਸੇ ਸਭ ਥਾਂ। ਮੰਦਾ ਕਿਸ ਨੂੰ ਆਖੀਏ, ਸਭ ਦੇ ਵੀ ਖੋਲ ਬੁਲਾਏ। ਬੁਰਾ ਭਲਾ ਤਿੱਚਰ ਆਖਦਾ, ਜਿੱਚਰ ਹੈ ਦੋ ਮਾਹੇ। ਗੁਰਮੁਖ ਏਕੋ ਬੁੱਝਿਆ, ਏਕ ਸਮਾਏ ਸਮਾਏ। ਸੇਵਾ ਸਾਂ ਪ੍ਰਭਾਵ ਸੀ, ਜੋ ਪ੍ਰਭ ਪਾਏ ਥਾਂ। ਜਾਂ ਨਾਨਕ ਹਰ ਅਰਾਧਿਆ, ਗੁਰ ਚਰਨੀ ਚਿਤਲਾਏ। ਰਾਗ ਸੂਈ ਅਸ਼ਟਪਦੀਆਂ, ਮਹੱਲਾ ਚੌਥਾ ਘਰ ਦੂਜਾ। ਏਕ ਓਂਕਾਰ ਸਤਿਪਛਾਦ, ਕੋਈ ਆਉਣ ਵਾਲਾ ਮੇਰੇ ਪ੍ਰੀਤਮ ਪਿਆਰਾ ਹੋ, ਤਿਸ ਪੈ ਆਪ ਬਚਾਏ। ਦਰਸ਼ਨ ਦੇਖਣ ਕੇ ਤਾਂ ਕਿਰਪਾ ਕਰਤਾ, ਸਤਿਗੁਰ ਮਿਹਲੇ ਹਰ ਹਰ ਨਾਮ ਧਿਆਈ। ਰਾ ਜੇ ਜੇ ਸੁਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਏ। ਜੇ ਭੁੱਖ ਦੇ ਤਾਂ ਇੱਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਏ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਏ। ਪੱਖਾ ਫੇਰੀ ਪਾਣੀ ਢੋਵਾਂ, ਜਿਹਦੇ ਵੇ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਏ। ਅੱਖੀਂ ਕਾਟ ਧਰੀ ਚਰਨਾ, ਤਲ ਸਭ ਧਰਤੀ ਫਿਰ ਮਤ ਪਾਏ। ਜੇ ਪਾਸ ਬਹਾਲੇ ਤਾਂ ਤੁਝੇ ਅਰਾਧੀ, ਜੇ ਮਾਰ ਕੱਢੇ ਵੀ ਪੀ ਤਿਆਏ। ਜੇ ਲੋਕ ਸਲਾਏ ਤਾਂ ਤੇਰੀ ਉਪਮਾ, ਜੇ ਨਿੰਦੇ ਤਾਂ ਛੋਟ ਨਾ ਜਾਏ। ਜੇ ਤੁਧ ਬਲ ਰਹੇ ਤਾਂ ਕੋਈ ਕਿਹੋ ਆਖੋ, ਤੁਧ ਬਿਸਰੇ ਮਰ ਜਾਏ। ਬਾਰ ਬਾਰ ਜਾਏ ਗੁਰ ਉੱਪਰ, ਪੈ ਪੈਰੀ ਸੰਤ ਮਨਾਏ। ਨਾਨਕ ਵਿਚਾਰਾ ਪਿਆ ਦਵਾਨਾ, ਹਰ ਤੋਂ ਦਰਸ਼ਨ ਕੇ ਤਾਏ। ਝੱਖੜ ਝਾਕੀ ਮੀਂਹ ਵਰਸੇ, ਪੀ ਗੁਰ ਦੇਖਣ ਜਾਏ। ਨ ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰ ਪੈ ਜਾਏ। ਜਿਉ ਪੁਰਾਣੇ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਏ। ਜਿਉਂ ਧਰਤੀ ਸੋਭ ਕਰੇ ਜਲ ਵਰਸੇ, ਤਿਉਂ ਸੁੱਖ ਸਿੱਖ ਗੁਰ ਮਿਲ ਬਿਕਸਾਏ। ਸੇਵਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਏ। ਨਾਨਕੀ ਬਨਾਤੀ ਹਰ ਪੈ, ਗੁਰਮਿਲ ਸੁੱਖ ਹੋਰ ਸੁੱਖ ਪਾਏ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਜੇ ਤੁਧੇ ਧਿਆਏ। ਜੋ ਤੁਧ ਸੇਵੇ ਸੋ ਤੂੰ ਹੈ, ਹੋਵੇ ਤੁਧ ਸੇਵਕ ਪੈ ਜੇ ਰਖਾਏ। ਭੰਡਾਰ ਪਰੇ ਭਗਤੀ ਹਰ ਤੇਰੇ, ਜਿਸ ਭਾਵੇ ਤਿਸ ਦਵਾਏ। ਜਿਸ ਤੂੰ ਦੇ ਸੋਈ ਸੁਖ ਜਾਨ ਆਪ, ਜਿਸਨੂੰ ਤੂੰ ਜਿਸ ਤੂੰ ਦੇ ਸੋਈ ਜਨ ਪਾਏ। ਹਰ ਹੋਰ ਨੈ ਫਲ ਸਭ ਚਿਤਰਾਏ, ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਏ। ਇੱਕ ਦਾਨ ਮੰਗੇ ਨਾਨਕ ਵਿਚਾਰਾ, ਹਰ ਦਾਸਣ ਦਾਸ ਕਰਾਏ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗ, ਜੇ ਬਖਸ਼ੇ ਤਾਂ ਗੁਰ ਵਡਿਆਏ। ਗੁਰਮੁਖ ਬੋਲੇ ਸੋ ਥਾਏ ਪਾਏ, ਮਨਮੁਖ ਇਸ ਥਾਏ ਨਾ ਪਾਏ। ਪਾਲਾ ਕੱਕਰ ਬਰਫ ਵਰਸੇ, ਗੁਰਸਿੱਖ ਗੁਰ ਦੇਖਣ ਜਾਏ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀਂ ਗੁਰ ਪੈਰ ਤਰਾਏ। ਅਨੇਕ ਅਪਾ ਕਰੀ ਗੁਰ ਕਾਰਨ, ਗੁਰ ਪਾਵੇ ਸੋ ਥਾਏ ਪਾਏ। ਰਹਿਣ ਦਿਨ ਸਗੁਰ ਚਰਨ ਅਰਾਧੇ, ਦਇਆ ਕਰੋ ਮੇਰੇ ਸਾਈਂ। ਨਾਨਕਾ ਜਿਉਂ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਅਕਾਈ। ਨਾਨਕਾ ਪ੍ਰਭ ਪੂਰ ਰਿਹਾ ਹੈ, ਜਤ ਕਤ ਤਤ ਗੋਸਾਈ। ਰਾਗ ਸੂਈ ਮਹੱਲਾ ਚੌਥਾ, ਅਸ਼ਟਪਦੀਆਂ ਕਰ ਦਸਮਾ। ਏਕ ਓਂਕਾਰ ਸਤਿਗੁਰ ਪ੍ਰਸ਼ਾਦ, ਅੰਦਰ ਸੱਚਾ ਨੇ ਉਲਾਇਆ ਪ੍ਰੀਤਮੇ ਆਪਣੇ। ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਮੈਂ ਹਰ ਹਰ ਨਾਮ ਵਸਾਉ, ਗੁਰ ਪੂਰੇ ਤੇ ਪਾਇਆ ਅੰਮ੍ਰਿਤ ਅਗਮ ਥਾਉ। ਰਾਮ ਹੋ ਸਤਿਗੁਰ ਸੇਵ ਬਖਸ਼ਿਆ, ਹਰ ਨਾਮੇ ਲੱਗਾ ਪਿਆਰ। ਕਿਰਪਾ ਕਰਕੇ ਮਿਲਿਆ ਪਾਇਆ ਮੁੱਖ ਦੁਆਰ, ਸਤਿਗੁਰ ਰਹੀ ਨਾਮ ਕਾ। ਜੇ ਮਿਲੇ ਤਾਂ ਤਨ ਮਨ ਦਿਓ, ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪਿਆਈਓ। ਸੁੱਤਿਆਂ ਗੁਰ ਸਲਾਈਏ, ਉੱਠਦਿਆਂ ਪੀ ਗੁਰ ਆਲਾਹ। ਕੋਈ ਐਸਾ ਗੁਰਮੁਖ ਜੇ ਮਿਲੇ, ਉਹ ਤਾਂ ਕੀ ਧੋਵਾਂ ਪਾਉਂ। ਕੋਈ ਐਸਾ ਸੁਣਨ ਲੋੜ ਲਵਾਂ, ਪ੍ਰੀਤਮ ਦੇ ਮਿਲਾਏ। ਸਤਿਗੁਰ ਮਿਲਿਆ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਹ। ਹੋ ਤਿਸ ਬਿਨ ਘੜੀ ਨਾ ਜੀਵਿਓ, ਬਿਨ ਦੇਖੇ ਮਰ ਜਾਓ। ਜਿਉ ਮੱਛਲੀ ਬਿਨ ਪਾਣੀਏ, ਰਹਿ ਨਾ ਕਿਤੇ ਅਪਾਏ। ਤਿਉ ਹਰ ਬਿਨ ਸੰਤ ਨਾ ਜੀਵੀ, ਬਿਨ ਹਰ ਨਾਮੇ ਮਰ ਜਾਏ। ਮੈਂ ਸਤਿਗੁਰ ਸਿੱਤੀ ਪਿੜੜੀ, ਕਿਉਂ ਗੁਰ ਬਿਨ ਜੀਵਾਂ ਮਾਂ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲੱਗ ਲਾਗ ਰਹੋ। ਹਰ ਹਰ ਨਾਮ ਰਤਨ ਹੈ, ਗੁਰ ਟੁੱਠਾ ਦੇਵੇ ਮਾਏ। ਮੈਂ ਤਰ ਸੱਚੇ ਨਾਮ ਕੀ, ਹਰ ਨਾਮ ਰਹਾਂ ਲਿਵ ਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮਿਓਂ ਦੇ ਦੜਾਏ। ਜਿਸ ਪ੍ਰਭ ਸੋ ਲੈ ਗੁਰ ਚਰਨੀ, ਲਾਗੇ ਆਏ ਅਕਥ ਕਹਾਣੀ ਪ੍ਰੇਮ ਕੀ। ਕ ਪ੍ਰੀਤਮ ਆਖੇ ਆਏ, ਤਿਸ ਦੇਵਾਂ ਮਨ ਆਪਣਾ ਨਿਮਨ ਲਾਗਾ ਪਾਏ। ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਜਾਣ, ਸਤਿਗੁਰ ਮੀਤ ਮਿਲਾਇਆ ਮੈਂ ਸਦਾ ਸਤਿਰਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਿਨਾਸੀ ਪੁਰਖ ਹੈ ਸਾਮੇ ਰਿਹਾ ਸਮਾਏ। ਰਾਮ ਨਾਮ ਤਨ ਸੰਚਿਆ ਸਾਬਤ ਪੂੰਜੀ ਰਾਸ, ਨਾਨਕ ਦਰਗਹਿ ਮੰਨਿਆ ਗੁਰ ਪੂਰੇ ਸਵਾਸ। ਰਾਗ ਸੂਈ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ। ਏਕ ਓਂਕਾਰ ਸਤਿਗੁਰ ਪ੍ਰਸ਼ਾਦ, ਉਰਜਰੀਓ ਵਿਖਿਆ ਕੇ ਸੰਗਾ। ਮਨੇ ਵਿਆਪਤ ਅਨਕ ਤਰੰਗਾ, ਮੇਰੇ ਮਨ ਅਗਮ ਗੋਚਰ ਕਤ ਪਾਈਏ ਪੂਰਨ ਪਰਮੇਸ਼ਰ। ਮੋਹ ਮਗਨ ਮੈਂ ਰਿਹਾ ਵਿਆਪਿਆ, ਤ੍ਰਿਸ਼ਨਾ ਕਬੂ ਨਹੀਂ ਤਰਾਪੇ। ਵਸੇ ਕਰੋਧ ਸਰੀਰ

ਗਵਾਰਾ ਪ੍ਰਭ ਤਬਿਆਪਤ ਜਰੇ ਇੱਕ ਵਾਰਾ ਜਾਣ ਨ ਪਾਈਏ ਪ੍ਰਭ ਦਰਬਾਰਾ ਸਾਂ ਦੇਸਾ ਬੰਦ ਪ੍ਰਾਣਾ ਮੈਲ ਨ ਪਾਵੇ ਫਿਰ ਤਬਗਾਨਾ ਸਗਲ ਵਿਆਦ ਕੇ ਬਸ ਕਰ ਦੀਨਾ ਫਿਰ ਤਿਆਸ ਜਿਉਂ ਜਲ ਬਿਨ ਮੀਨਾ ਕਛੂ ਸਿਆਣਪ ਉਗਤ ਨ ਮੋਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨਤੀ ਸੰਤਨ ਪਾਸੇ ਮੇਲ ਲਿਓ ਨਾਨਕ ਅਰਦਾਸੇ ਪਿਓ ਕਿਰਪਾਲ ਸਤਸੰਗ ਪਾਰ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਸੂਈ ਰਾਗ ਸੂਈ ਮਹਲਾ ਪੰਜਵਾਂ ਘਰ ਤੀਜਾ ਏਕ ਓਮਕਾਰ ਸਤਿਗੁਰ ਪ੍ਰਸਾਦ ਮਿੱਥਲ ਮੋਹ ਅਗਨ ਸੋਗ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਚਰਨ ਕਮਲ ਸਨਾਏ ਨ ਰਹਿਣ ਜਿਨਾ ਨਾਥ ਭਗਤ ਪਰਾਇਣ ਰਹੋ ਅਨਾਥਾ ਨਾਥ ਭਗਤ ਪੈ ਮੇਟਣ ਸਾਧ ਸੰਜਮ ਦੂਤ ਨ ਪੇਟਣ ਜੀਵਨ ਰੂਪ ਅਨੂਪਤੀ ਅਲਾ ਰਵਣ ਗੁਣਾ ਕਟੀਏ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਰੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਤ ਨਾਹੀ ਪੰਚ ਬਟਵਾਰੇ ਮਨ ਬਚ ਕਰਮ ਪ੍ਰਭ ਏਕ ਧਿਆਏ ਸਰਬ ਫਲਾ ਸੋਈ ਜਨ ਪਾਏ ਧਾਰਨ ਗਏ ਆਪਣਾ ਪਰਮ ਮਿੱਠਾ ਪ੍ਰਭ ਕੀਨਾ ਕੇਵਲ ਨਾ ਭਗਤ ਰਸ ਦੀਨਾ ਆਦਮਤ ਅੰਤ ਪ੍ਰਭ ਸੋਏ ਨਾਨਕ ਤਿਸਮਿਨ ਅਵਰ ਨਾ ਕੋਈ ਰਾਗ ਸੋਈ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਨੌਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਡਿੱਠਿਆ ਮਨ ਰੈਸੀਏ ਕਿਉਂ ਭਾਈਏ ਤਿਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਸੇਲਾਨ ਪ੍ਰਭ ਸਿਉ ਰੰਗ ਜਿਓ ਤਿਨ ਸਿਉ ਪ੍ਰੀਤ ਨਾਲ ਟੁੱਠੀ ਕਬੂ ਨਾ ਹੋਵੇ ਭੰਗ ਜਿਉ ਭਾਰਵਨ ਪ੍ਰਭ ਕਰ ਦਿਆ ਗੁਣ ਗਾਵਾਂ ਤੇਰੇ ਨਿਤ ਜਿਉ ਆਏ ਮਿਲੋ ਸੰਤ ਸੱਜਣਾ ਨਾਮ ਜਪ ਮਨ ਮਿੱਤ ਜਿਉ ਰਾ ਦੇਖੇ ਸੁਣਿਆ ਨਾ ਜਾਣਦੀ ਮਾਇਆ ਮੋਏ ਅੰਧ ਜਿਓ ਕਾਚੀ ਦੇਹਾਂ ਬਿਣ ਸੁਣੀ ਕੂੜ ਕਮਾਵੇ ਤੰਦ ਜਿਓ ਨਾਮ ਦਿਆ ਵਿਸੇ ਜਿਣ ਚੱਲੇ ਗੁਰ ਪੂਰੇ ਸੰਬੰਧ ਜਿਓ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਯੋਗ ਜਿਓ ਹੁਕਮੇ ਪ੍ਰਪੰਚ ਪਸਰਿਆ ਹੁਕਮੇ ਕਰੇ ਰਸ ਭੋਗ ਜਿਓ ਜਿਸਨੂੰ ਕਰਤਾ ਬਿਸਰੇ ਤਿਸੇ ਵਿਛੋੜਾ ਸੋਗ ਜਿਓ ਆਪਣੇ ਪ੍ਰਭ ਪਾਣਿਆ ਦਰਗੇ ਪੈਂਦਾ ਜਾਇ ਜੀ ਇੱਥੇ ਸੁਖਮੁਖ ਉਜੜਾ ਇੱਕੋ ਨਾਮ ਤਿਆਏ ਜਿਓ ਆਦਰ ਦਿੱਤਾ ਪਾਰ ਬ੍ਰਹਮ ਗੁਰ ਸੇਵਿਆ ਸਤ ਪਾਏ ਜਿਓ ਥਾਨ ਥਨਤਰ ਰੱਬ ਰਿਹਾ ਸਰਬ ਜੀ ਅਪ੍ਰਿਤ ਪਾਲ ਜਿਓ ਸੱਚ ਖਜ਼ਾਨਾ ਸੰਚਿਆ ਏਕ ਨਾਮ ਤਨ ਮਾਲ ਜਿਓ ਮਨ ਤੇ ਕਬੂ ਨਾ ਬਿਸਰੇ ਜਾਂ ਆਪੇ ਹੋਏ ਦਿਆਲ ਜਿਓ ਆਵਣ ਜਾਣਾ ਰਹਿ ਗਿਆ ਮਨ ਬੁੱਠਾ ਨਿਰੰਕਾਰ ਜਿਓ ਤਾਂਕਾ ਅੰਤਨ ਪਾਈਏ ਉੱਚਾ ਅਗਮਾ ਪਾਰ ਜਿਓ ਜਿਸ ਪ੍ਰਭ ਆਪਣਾ ਬਿਸਰੇ ਸੋ ਮਰ ਜੰਮੇ ਲਖਵਾਰ ਜਿਓ ਸੱਚ ਨੇ ਤਿੰਨ ਸੱਚ ਨੇ ਹੋ ਤਿੰਨ ਪ੍ਰੀਤਮਾ ਜਿਨ ਮਨ ਬੁੱਠਾ ਆਪ ਜਿਓ ਗੁਣ ਸਾਂਝੀ ਤਿੰਨ ਸੰਗ ਬਸੇ ਆਠ ਪੈ ਪ੍ਰਭ ਜਾਪ ਜਿਓ ਰੰਗ ਰਤੇ ਪਰਮੇਸਰੇ ਬਿਨਸੇ ਸਗਲ ਸੰਤਾਪ ਜਿਓ ਤੂੰ ਕਰਤਾ ਤੂੰ ਕਾਰਨ ਹਰ ਤੂੰ ਹੈ ਏਕ ਅਨੇਕ ਜਿਓ ਤੂੰ ਸਿਮਰਾ ਤੂੰ ਸਰ ਮੈਂ ਤੂੰ ਹੈ ਬੁੱਧ ਵਿਵੇਕ ਜਿਓ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਓ ਰਾਗ ਸੂਈ ਮਹੱਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਏਕ ਓਂਕਾਰ ਸਤਿਗੁਰ ਪ੍ਰਸ਼ਾਦ ਜੇ ਭੁੱਲੀ ਜੇ ਚੁੱਕੀ ਸਾਈ ਪੀ ਤੈਜੇ ਏ ਕਾਢੀਆਂ ਜਿਨ੍ਹਾਂ ਨੇ ਦੁਜਾਣੇ ਲੱਗਾ ਚੂਰਮਰੋ ਸੇ ਬਾਡੀਆਂ ਹੋ ਨਾ ਛੋਡੋ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹ ਮੇਜਾ ਆਸਰਾ ਰਹਾ ਸੱਜਣ ਤੂੰ ਹੈ ਸੈਣ ਤੂੰ ਮੈਂ ਸੱਜ ਮੈਂ ਤੁਝ ਉੱਪਰ ਬਹੁ ਮਾਣੀਆਂ ਜਾ ਤੂੰ ਅੰਦਰ ਤਾਂ ਸੁਖੇ ਤੂੰ ਨਮਾਣੀ ਮਾਣੀਆਂ ਜੇ ਤੂੰ ਟੁੱਟਾ ਕਿਰਪਾ ਨਦਾਨ ਨਾ ਦੂਜਾ ਬੇਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਭਾਵ ਜਲਾਈ ਪੰਥੋਂ ਨੈਣੀ ਦਰਸ਼ਿਤ ਖਾਲ ਸਰਮਣੀ ਸੁਣੀ ਕਹਾਣੀਆਂ ਜਗੁਰ ਥੀ ਵੇ ਕਿਰਪਾਲ ਕੀਤੀ ਲੱਖ ਕਰੋੜ ਫਿਰੀਏ ਰੋਮ ਨ ਪੂਜਣ ਤੇਰਿਆਂ ਤੂੰ ਸਾਹੀ ਤੂੰ ਸਾਹੋਂ।

ਜਿਹੋਂ ਅੰਬ ਅੰਬ ਵਧਾਣਿਆ ਇਹ ਇੱਕ ਭੋਰੀ ਨਜ਼ਰ ਨਿਹਾਲ ਦੇ ਦਰਸ਼ ਰੰਗ ਮਾਣਿਆ ਜੇ ਡਿੱਠੇ ਮਨ ਧੀਰੀਏ ਕਿਲਬਿਕ ਮੰਜਣ ਦੂਰੇ ਜਸੋ ਕਿਉਂ ਬਿਸਰੇ ਮਾਉ ਮੈਂ ਜੋ ਰਿਹਾ ਭਰਪੂਰੇ ਹੋਰ ਨਮਾਣੀ ਟੈਪੇ ਮਿਲਿਆ ਸਹਿਬ ਸਵਾਏ ਪੂਰਬ ਲਿਖਿਆ ਪਾਇਆ।

0: ਦਿਓ ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ ਰਾਗ, ਸੂਈ ਮਹੱਲਾ ਪਹਿਲਾ ਕੁ ਚੱਜੀ ਏਕ ਓਂਕਾਰ ਸਤਿਗੁਰ ਪ੍ਰਸਾਦ, ਮਾਜਕ ਚੱਜੀਆਂ ਮਾਵਣ ਡੂਸੜੇ ਹੋ ਕਿਉਂ ਸੋ ਰਾਵਣ, ਜਾਓ ਜਿਉ ਇੱਕ ਦੋ ਇੱਕ ਚੜ੍ਹਾਉਂਦਿਆਂ, ਕੌਣ ਜਾਣੇ ਮੇਰਾ ਨਾਂ ਹੋ ਜੇ, ਜਿਨੀ ਸਖੀ ਸੌ ਰਾਵਿਆ ਸੇ ਅੰਬੀ ਸ਼ਾਵਣ, ਹੇ ਜਿਉ ਸੇ ਗੁਣ ਮਾਜਨਾ ਆਮਣੀ ਹੋ ਕਹਿ ਜੀ, ਦੋਸ ਧਰਿਓ ਜੇ ਕਿਆ ਗੁਣ ਤੇਰੇ ਬਿਥਰਾ ਹੋ, ਕਿਆ ਕਿਆ ਕਿੰਨਾ ਤੇਰਾ ਨਾਂ ਹੋ ਜਿਉ, ਅਕਤ ਟੋਲਾ ਬੜਾ ਹੋ ਸਤ ਕਰਵਾਣੇ ਤੇਰੇ, ਜਾਓ ਜੀ ਸੋਨਾ ਰੂਪਾ ਰੰਗਲਾ ਮੋਤੀ ਤੇ ਮਾਣਕ ਜਿਉ, ਸੇ ਬਸ ਸੇ ਦਿੱਤੀਆਂ ਮੈਂ ਤਿੰਨ ਸਿਉਂ ਲਾਇਆ ਚਿੱਤ ਜਿਉ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜਿਉ, ਹੋ ਇੰਨੀ ਢੋਲੀ ਪੁਲੀਅਸ ਤਿੰਨ ਕੰਤਨ ਬੈਠੀ ਪਾਸ ਜਿਉ, ਅੰਬਰ ਕੁੰਜਾ ਕੋਲੀਆਂ ਬਗ ਬੈਠੇ ਆਏ ਜਿਉ, ਸਾਂਤਨ ਚੱਲੀ ਸਹੁਰੇ ਕਿਆ ਮੂੰਹ ਦੇਸੀ ਅੱਗੇ ਜਾਏ ਜਿਉ, ਸੁੱਤੀ ਸੁੱਤੀ ਚਾਲਥਿਆ ਭੁੱਲੀ ਬਾਟੜੀ ਆਸ ਜਿਉ, ਤੈ ਸੈ ਨਾਲੋਂ ਮੁੱਤੀਆਂ ਸ ਦੁੱਖਾਂ ਕਾਉ ਦੁੱਖਾਂ ਕੂਤਰ ਆਸ ਜਿਉ, ਤੁਧ ਗੁਣ ਮੈਂ ਸਭ ਆਵਗਣਾ ਇੱਕ ਨਾਨਕੀ ਅਰਦਾਸ ਜਿਉ, ਸਭ ਰਾਤੀ ਸੁਹਾਗਣੀ ਮੈਂ ਡੁਆਗਣ ਕਾਈ ਰਾਤ ਜਿਉ, ਸੂਈ ਮਹੱਲਾ ਪਹਿਲਾ ਸੁਚੱਜੇ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਭ ਮੇਰੀ ਰਾਸ ਜਿਉ, ਤੁਧ ਅੰਦਰ ਹੋ ਸੁੱਖ ਬਸਾਂ ਤੂੰ ਅੰਤਰ ਸੁਭਾਸ ਜਿਉ, ਭਾਣੇ ਤਖਤ ਬਣਾਈਆਂ ਭਾਣੇ ਪੀਕ ਅਦਾਸ ਜਿਉ, ਭਾਣੇ ਥਲ ਸਿਰ ਸਰ ਬਹਿ ਕਮਲ ਫੁੱਲੇ ਆਕਾਸ਼ ਜਿਉ, ਭਾਣੇ ਪਬਜ ਲੰਘੀਏ ਭਾਣੇ ਮਜ ਪਰਿਆਸ ਜਿਉ, ਭਾਣੇ ਸੋ ਸੋ ਰੰਗਲਾ ਸਿਪਤਰ ਤਾਰ ਗੁਣਤਾਸ ਜਿਉ, ਭਾਣੇ ਸੋ ਬਿਹਾਬਲਾ ਹੋ ਆਵਣ ਜਾਣਮੁ ਆਸ ਜਿਉ, ਤਾਂ ਸੋ ਅੰਗ ਮੰਗੋ ਤੋਲਮਾ ਹੋ ਕਹਿ ਕੇ ਤੈ ਪਿਆਸ ਜਿਉ, ਕਿਆ ਮੰਗਾਂ ਕਿਆ ਸੁਣੀ ਮੈਂ ਦਰਸ਼ਨ ਭੁੱਖ ਪਿਆਸ ਜਿਉ, ਗੁਰਸਬਦੀ ਸੋ ਪਾਇਆ ਸਚ ਨਾਨਕੀ ਅਰਦਾਸ ਜਿਉ, ਸੂਈ ਮਹੱਲਾ ਪੰਜਵਾਂ ਗੁਣ ਮੰਤੀ ਜੋ ਦਿਸੇ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜਿਉ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਲਾਏ ਜਿਉ, ਸੋਈ ਦਸ ਉਪਦੇਸੜਾ ਮੇਰਾ ਮਨ ਅੰਤ ਨਕਾਊ ਜਾਏ ਜਿਉ, ਇਹ ਮਨ ਤੇ ਕੂ ਡੀਵਸਾ ਮੈਂ ਮਾਰਗ ਦੇ ਬਿਤਾਏ ਜਿਉ, ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਾਸਰ ਨਾਏ ਜਿਉ, ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੇ ਮੇਰਾ ਸਭੋ ਦੁੱਖ ਗਵਾਏ ਜਿਉ, ਇਤ ਮਾਰਗ ਚੱਲੇ ਪਾਇੜੇ ਗੁਰ ਕਹਿ ਸੁਕਾਰ ਕਮਾਏ ਜਿਉ, ਤਿਆਗੇ ਮਨ ਕੀ ਮਤੜੀ ਬਸਾਰੇ ਦੂਜਾ ਪਾਓ ਜਿਉ, ਇਉਂ ਪਾਵੇ ਹਰ ਦਰ ਸਾਵੜਾ ਨਾ ਲੱਗੇ ਤੱਤੀ ਬਾਹੁ ਜੀ, ਹੋ ਆਮੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਉ ਜੇ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕਿਹਾ ਪਸਾਉ ਜੇ, ਮੈਂ ਬੋੜ ਨ ਤ੍ਰਿਸ਼ਨਾ ਭੁੱਖੜੀ ਹੋ ਰੱਜਾ ਤ੍ਰਿਪਤ ਅਕਾਏ ਜਿਉ, ਜੋ ਗੁਰ ਦਿਸੇ ਸਿੱਖੜਾ ਤਿਸ ਨੇ ਮੈਂ ਲੱਗ ਗਏ ਪਾਉ ਜਿਉ, ਰਾਗ ਸੂਈ ਸ਼ਾਂਤ ਮਹਲ ਪਹਿਲਾ
1: ਕਰ ਪਾਹੁਣੀ ਬਲਰਾਮ ਜਿਉ, ਮਿਲਦੀ ਅਵਣ ਚਿੱਤ ਬੈਨ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਉ, ਗੁਰ ਸਾਰ ਨਾ ਜਾਣੀ ਪਰਮ ਭਲਾਣੀ, ਜੀਵਨ ਬਹੁਤ ਗਵਾਇਆ ਕਾਰ ਵਰ ਦਾਸ, ਦਰਸ਼ਨ ਨਹੀਂ ਜਾਤਾ ਫਿਰ ਕਸਹਿਜ ਨਾ ਪਾਇਆ, ਸਤਿਗੁਰ ਪੋਸ਼ ਮਾਰਗ ਚੱਲੇ ਸੋ ਤ੍ਰਿਣ ਬਿਹਾਣੇ, ਨਾਨਕ ਬਾੜ ਰੰਡੇਪਾ ਬਿਨ ਪਰ ਤਾਨ ਕਮਲਾਣੀ, ਬਾਬਾ ਮੈਂ ਵਰਦੇ ਮੈਂ ਹਰ ਵਰ ਪਾਵੇ ਤਿਸ ਕੀ ਬਲਰਾਮ ਜਿਉ, ਹਰ ਰਵਿਆ ਚਾਤਰ ਬਣ ਬਾਣ ਜਿਸ ਕੀ ਬਲਰਾਮ ਜਿਉ, ਤਰਬਣ ਕਾਂਤ ਰਵੇ ਸੁਹਾਗਣੀ ਅਵਗਣਵੰਤੇ ਦੂਰੇ, ਐਸੀ ਆਸਾ ਤੈਸੇ ਮਨਸਾ ਪੂਰਿਆ ਭਰਪੂਰ, ਹਰ ਕੀ ਨਾਰ ਸਰਬ ਸੁਹਾਗਣ ਰਾਣਨਾ ਮੈਲ ਏ ਵੈਸੇ, ਨਾਨਕ ਮੈਂ ਬਰ ਸਾਚਾ ਪਾਵੇ ਜੁਗ ਜੁਗ ਪ੍ਰੇਤਮ ਤੈਸੇ, ਬਾਬਾ ਲਗਨ ਲਗਾਏ ਹੈ ਪੀ ਹੰਝਾਂ ਸਹੁਰੇ ਬਲਰਾਮ ਜਿਉ, ਸਾਹ ਹੁਕਮਰਿਆਏ ਸੋ ਨਾ ਟਲੇ ਜੋ ਪ੍ਰਭ ਕਰ ਬਲਰਾਮ ਜਿਉ, ਇੱਕ ਪਾਇਆ ਕਰਤੇ ਆਪ ਪਾਇਆ ਮੇਟਨ ਸਾਕੇ ਕੋਈ, ਜਾਂਜੇ ਨਾਨਕ ਕੇਵਲ ਰਬ ਰਿਆ ਤੈਂ ਲੋਏ, ਮਾਇ ਰਾਸੀ ਹੋਏ ਬਿਸ਼ਨੀ ਬਾਲੇ ਵਾਲੇ ਹੇਤੇ, ਨਾਨਕ ਸੱਚ ਸ਼ਬਦ ਸੁਖ ਮੈਲੇ ਗੁਰਚਰਨੇ ਪ੍ਰਭ ਚੇਤੇ, ਬਾਬਲ ਤੇਰੀ ਦੁਰ ਨਾਵੇ ਕਰ ਪੀਰੇ ਬਲਰਾਮ ਜੀ, ਓ ਰੈਸੀ ਬੇਖ ਬਹਦੁਰ ਪੈਰਾਵੇ ਕਰ ਸੋਈਏ ਬਲਰਾਮ ਜੀ, ਓ ਸੱਚੇ ਪੇ ਲੋੜੀ ਪ੍ਰੀਤਮ ਜੋੜੀ ਮਾਤ ਪੁਰੀ ਪ੍ਰਧਾਨੇ, ਸੰਜੋਗੀ ਮੇਲਾ ਥੋਂ ਸੇਲਾ ਗੁਣਵੰਤੇ ਗੁਰ ਗਿਆਨੇ, ਸਾ ਸੰਤੋ ਸਦਾ ਸਚ ਪੱਲੇ ਸਚ ਬੋਲੇ ਫਿਰ ਪਾਵੇ, ਨਾਨਕ ਵਿਛੜਨਾ ਦੁੱਖ ਪਾਏ ਗੁਰਮਤਿ ਆਂਕ ਸਮਾਏ, ਰਾਗ ਸੁਹੀ ਮਹੱਲਾ ਪਹਿਲਾ ਸ਼ਾਂਤ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ, ਅੰਮ ਕਰਾ ਸਾਜਨ ਆਏ ਸੱਚੇ ਮਿਲ ਮਿਲਾਏ, ਸਹਿਜ ਮਿਲਾਏ ਹਾਰ ਮਨ ਪਾਏ ਪੰਚ ਮਿਲੇ ਸੁਖ ਪਾਇਆ, ਸਾਈ ਬਸ ਪ੍ਰੋਤ ਹੋਵੇ ਜਿਸ ਤੀ ਮਨ ਲਾਇਆ, ਆਂਦੇ ਮੈਲ ਪਰ ਮਨ ਮਾਨਿਆ ਕਰ ਮੰਦਰ ਸੋਹਾਏ ਪੰਜ ਸ਼ਬਦ ਅਨਹਦ ਬਾਜੇ ਹਮ ਕਰ।

ਨਾਏ ਆਵੋ ਮਿਤ ਪਿਆਰੋ ਸਗਲ ਗਾ ਮੰਗਲ ਗਾਵੋ ਨਾਰੇ ਸੱਚ ਮੰਗਲ ਗਾਵੋ ਤਾਂ ਪਰ ਪਾਵ ਸੋਹਣਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇਆ ਕਰ ਸ਼ਬਦ ਸੁਹਾਰਿਆ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੈਮਣ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਾਮ ਕਰ ਸਾਜਨ ਆਇਆ ਮਨ ਤਨ ਅੰਮ੍ਰਿਤ ਪਿੰਡਾ ਅੰਤਰ ਪ੍ਰੇਮ ਰਟਨਾ ਪੰਧ ਅੰਤਰ ਰਤਨ ਪਦਾਰਥ ਮੇਰੇ ਪਰਮ ਤੱਤ ਵਿਚਾਰੋ ਜੀ ਜਾ ਵੇਖਣਾ ਸਭ ਲਈ ਉਦਾਤਾ ਸਿਰ ਸਿਰ ਦੇਵਣ ਹਾਰੋ ਤੂੰ ਜਾਣ ਗਿਆਨੀ ਅੰਤਰ ਜਾਮਿਓ ਆਪੇ ਕਾਰਨ ਕੇ ਨਾ ਸਹੋ ਸੁਣੋ ਸਖੀ ਮਨ ਮੋਹਨ ਮੋਇਆ ਮਤਨ ਅਮਰ ਪੀਨਾ ਅੰਤਰ ਰਾਮ ਸੰਸਾਰਾ ਸੱਚਾ ਖੇਲ ਤੁਮਾਰਾ ਸਤ ਖੇਲ ਤੁਮਾਰਾ ਅਗਮ ਅਪਾਰਾ ਤਦ ਬੈਨ ਕੌਣ ਬਜਾਏ ਸਿਰ ਸਰ ਸਿਆਣੇ ਕਹਿਤੇ ਤਦਵੇ ਕਵਣ ਰਹਾਏ ਕਾਲ ਵਕਾਰ ਪਹਿ ਦੇਵਾਨੇ ਮਾਂ ਰੱਖਿਆ ਗੁਰ ਠਾਰੇ ਅਨਕ ਨਾਨਕ ਅਵਗੁਣ ਸ਼ਬਦ ਜਲਾਏ ਗੁਰ ਸੰਗਤ ਪ੍ਰਾ ਪਾਏ ਰਾਗ ਸੁਹੇ ਮਹਲਾ ਪਹਿਲਾ ਕਰ ਤੀਜਾ ਇੱਕੋ ਕਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹੋ ਵੇਖਾਂ ਦਰਸ਼ਨ ਤੇਰ ਆਰਾਮ ਕਰ ਆਪ ਨੇੜੇ ਖੜੀ ਤੱਕਾ ਮੈਂ ਮਨ ਚੌਕ ਨੇਰ ਆਰਾਮ ਮਨ ਚੌਕ ਨੇਰਾ ਆਸਣ ਪਰਾ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਪਏ ਨਹਿ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਪਾਏ ਸਵਾਏ ਨਾਨਕ ਸਾਜਨ ਕੋ ਵੱਲ ਜਾਈਏ ਸੱਚ ਮਿਲੇ ਘਰ ਆਏ ਘਰ ਆਏੜੇ ਸਾਜਨਾ ਤਾਂ ਤਨ ਖੜੀ ਸਸੇ ਰਾਮ ਹਰ ਮੋਹਰੇ ਸੱਚ ਸ਼ਬਦ ਠਾਕਰ ਦੇਖ ਰਹਾਂਸ ਇਹ ਰਾਮ ਗੁਣ ਸੰਗ ਰਹਾਂਸੇ ਖਰੀ ਸਰਸੇ ਜਾਂ ਰਾਵੇ ਰੰਗ ਰਾਤੇ ਅਵਗੁਣ ਮਾਰ ਗੁਣੇ ਘਰ ਛਾਇਆ ਪੂਰੇ ਪੁਰਖ ਵਧਾਤੇ ਤਸਕਰ ਮਾਰ ਬਸੇ ਪੰਚਾਂ ਅਦਲ ਕਰੇ ਬੇਚਾਰੀ ਨਾਨਕ ਰਾਮ ਨਾਮ ਨਿਸਤਾਰਾ ਗੁਰਮਤਿ ਮਿਲੇ ਪਿਆਰੇ ਬਰ ਪਾਏ ਰਬ ਲੜੀਏ ਸਾਚਾ ਮਾਨਸਾ ਆਸਾ ਮਾਨਸਾ ਪੂਰੇ ਰਾਮ ਪਿਆਰਾ ਬੜੇ ਸ਼ਬਦ ਰਬ ਰਹਾ ਨਹੀਂ ਦੂਰ ਏ ਰਾਮ ਪ੍ਰਭ ਦੂਰ ਨਾ ਹੋਈ ਘੜ ਘੜ ਸੋਈ ਤਿਸ ਕੇ ਨਾਰ ਸਵਾਈ ਆਪੇ ਰਸੇ ਆਪੇ ਰਾਵੇ ਜਿਸ ਜਿਉਂ ਤਿਸ ਦੀ ਬੜਿਆਈ ਅਮਰ ਡੋਲ ਅਮੋਲ ਅਪਾਰ ਗੁਰ ਪੂਰੀ ਸੱਚ ਪਾਈ ਜੀ ਨਾਨਕ ਆਪੇ ਯੋਗ ਸੰਜੋਗੀ ਨਦਰ ਖਰੇ ਲੇ ਬੁਲਾਈਏ ਪਰ ਉੱਚੜੀਏ ਮਾਲੜੀਏ ਤੇ ਉਹ ਸਿਰ ਤਜ ਰਾਮ ਹਾ ਬੇਸਮ ਪਈ ਦੇਖ ਗੁਣਾ ਆ ਅਨਹੜ ਸ਼ਬਦ ਅਗਾਜਾ ਰਾਮ ਸ਼ਬਦ ਚਾਰੀ ਕਰ ਰਹੇ ਸਾਰੇ ਰਾਮ ਨਾਮ ਨੇ ਸਾਣੋ ਨਾਮ ਬਿਨਾਂ ਖੋਟੇ ਨਹੀਂ ਠਾਰ ਨਾਮ ਰਤਨ ਪਰਵਾਰੋ ਪਤ ਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਏ ਨਾਨ ਗੁਰਮੁਖ ਆ ਪਛਾਣੇ ਪ੍ਰਭ ਜੈਸੇ ਅਬਨਸ ਇੱਕੋ ਕਰ ਸਤਿਗੁਰ ਪ੍ਰਸਾਦ ਰਾਗ ਸੋਹੀ ਸੰਤ ਮਹੱਲਾ ਪਹਿਲਾ ਕਰ ਚੌਥਾ ਜਨ ਕੀਆ ਤਿੰਨ ਦੇਖਿਆ ਜਗ ਧੰਦੜੇ ਇਲਾਇਆ ਦਾਨ ਤੇਰੇ ਕਰ ਚਾਨਣਾ ਤਨ ਚੰਦ ਦਵਾਇਆ ਦੀਪੋ ਚੰਦ ਦਪਾਇਆ ਦਾਨ ਹਰ ਕੇ ਸੁੱਖ ਹਨੇਰਾ ਉੱਠ ਗਿਆ ਗੁਰਨ ਜੰਜ ਨਾਲ ਲੜ ਨਾਲ ਸੋਹੇ ਪਰਖ ਸੁਹਣੇ ਲਿਆ ਵਿਆਹ ਹੋਆ ਹੋਰ ਸੇਤੇ ਪੰਜ ਸ਼ਬਦ ਆਇਆ ਜਨ ਕੀਆ ਤਿਸ ਦਿਨ ਜਨ ਕੀਆ ਤਿੰਨ ਦੇਖਿਆ ਜਗ ਧੰਦੜੇ ਲਾਇਆ ਹਬਲਿਹਾਰੀ ਸੱਜਣਾ ਮਿੱਤਾ ਅਵ੍ਰਿਤਾ ਇਹ ਤਨ ਜਨ ਸਿਉਂ ਗਾੜਿਆ ਮਾਲੀ ਇੜਾ ਦਿੱਤਾ ਲਿਆ ਤਾਂ ਦਿੱਤਾ ਮਨ ਜੈਨ ਸਿਉਂ ਸਹਿ ਸੱਜਣ ਕਿਉਂ ਆਬੇ ਛੜਿਆ ਜੈਨ ਦਸ ਆਇਆ ਹੋਏ ਲੜੀਆਂ ਜੀ ਸੇ ਤਿੰਗਿਆ ਰਹਿਣ ਸਗਲ ਗੁਣ ਅਵਗੁਣਾ ਕੋਈ ਹੋ ਨੀਤਾ ਨੀਤਾ ਹੋ ਬਲਿਹਾਰੀ ਸਾਜਣਾ ਮੀਤਾ ਅਵ੍ਰਿਤਾ ਗੁਣਾ ਕਹੋ ਹੋਵੇ ਬਾਸਲਾ ਕੜ ਬਾਸਲੇ ਜੇ ਗੁਣ ਹੋ ਬਣ ਜੇ ਗੁਣ ਹੋ ਬਣ ਸਾਜਣਾ ਮਿਲ ਸਾਂਝ ਕਰੀ ਜੇ ਸਾਂਝ ਕਰੀ ਜੇ ਗੁਣੇ ਕੇਤੇ ਛੋੜ ਅਵਗੁਣ ਚੱਲੀਏ ਪਹਿਰ ਪਟੰਬਰ ਕਰ ਅਨੰਬਰ ਆਪਣਾ ਫਿਰ ਮਲੀਏ ਜਿੱਥੇ ਜਾਏ ਪਈਏ ਭਲਾ ਕਹੀਏ ਝੋਲ ਅੰਮ੍ਰਿਤ ਪੀਜੇ ਗੁਣਾ ਕਹੋ ਹੋਵੇ ਬਾਸਲਾ ਕੜ ਬਾਸਲੇ ਜੇ ਆਪ ਕਰੇ ਕਿਸ ਆਖੀਏ ਹੋਰ ਕਰੇ ਨਾ ਕੋਈ ਆਖਣ ਨਾ ਕੋ ਜਾਈਏ ਜੇ ਭੁੱਲੜਾ ਹੋਏ ਜੇ ਹੋਏ ਭੁੱਲਾ ਜਾਏ ਕਹੀਏ ਆਪ ਕਰਤਾ ਕਿਉਂ ਭੁੱਲੇ ਸੋਹਣੇ ਵੇਖੇ ਬਾਜ ਕਹਿਆ ਦਾਨ ਆਣ ਮੰਗਿਆ ਦੇਵੇ ਦਾਨ ਦੇਹੇ ਦਾਤਾ ਜਗ ਵਿਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਏ ਹੋਰ ਕਰੇ ਇਹਨਾਂ ਕੋਈ ਸੋਈ ਮਹੱਲਾ ਪਹਿਲਾਂ ਮੇਰਾ ਮਨ ਰਾਤਾ ਗੁਣ ਰਵੇ ਮਨ ਭਾਵੇ ਸੋਈ ਕੀ ਪੌੜੀ ਸੱਚ ਕੇ ਸੱਚਾ ਸੁਖ ਸੁਖ ਸਹਿਜ ਆਵੇ ਸੱਚ ਪਾਵੇ ਸੱਚ ਕੇ ਮਤ ਕਿਉਂ ਟਲੇ ਇਸ਼ਨਾਨ ਦਾਨ ਸੁਗਿਆਨ ਮਜਨ ਆਪ ਅਛਲਿਓ ਕਿਉਂ ਛਲੇ ਪਰ ਪੰਚ ਮੋਹੇ ਬਕਾਰ ਥਾਕੇ ਕੁੜ ਕਪਤ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੇ
ਮਨ ਭਾਵੇ ਸਭ ਸੋਈ ਸਾਹਿਬ ਸੋਸ ਲਾਈਏ ਜਨ ਕਾਰਨ ਕੀ ਆ ਮੈਲ ਲੱਗੀ ਮਨ ਮਹਿਲਿਆ ਕਿਨ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹ ਮਨ ਦੀ ਆ ਗੁਰ ਪੈ ਮੁੱਲ ਕਰਾਇਆ ਆਪਣਾ ਪ੍ਰਭ ਸਹਿ ਪਛਾਤਾ ਜਾਮਨ ਸਾ ਚੇ ਲਾਇਆ ਜਿਸ ਨਾਲ ਗੁਣ ਗਾਵਾਂ ਜਿਤ ਪਾਵਾਂ ਕਮਲੇ ਹੋਏ ਪਰਾਇਆ ਸਾਹਿਬ ਸੋਸ ਲਾਈਏ ਜਨ ਜਗਤ ਅਪਾਇਆ ਆਇਆ ਗਿਆ ਕਿਉਂ ਨਾ ਆਇਓ ਕਿਉਂ ਆਪ ਇਜਾਤਾ ਪ੍ਰੀਤਮ ਸਿੰਘ ਮਨ ਮਾਨਿਆ ਹਰ ਸੇਤੇ ਰਾਤ ਸਾਹਿਬ ਰੰਗ ਰਾਤ ਸੱਚ ਕੇ ਇਬਾਤਾ ਜਿਨ ਬਿੰਬ ਕਾ ਕੋਟ ਅਸਾਰਿਆ ਪੰਚ ਪੋ ਨਾਇਕੋ ਆਪ ਸਰਿੰਦਕ ਜਿਨ ਸਤ ਕਾ ਪਿੰਡ ਸਵਾਰਿਆ ਹਮ ਅਵਨਿਹਾਰੇ ਸੁਣ ਤੁਮ ਪਿਆਰੇ ਸੱਚ ਸੋਇਓ ਆਵਣ ਜਾਣਾ ਨਾ ਥੀਏ ਸੱਚੇ ਮਤ ਹੋਇਓ ਅੰਜਨ ਐਸਾ ਅੰਜੀਏ ਜੈਸਾ ਫਿਰ ਪਾਵੇ ਸਮਝੇ ਬੁਝੇ ਜਾਣੀਏ ਜੇ ਆਪ ਜਣਾਵੇ ਆਪ ਜਣਾਏ ਮਾਰਗ ਪਾਵੇ ਆਪੇ ਮਨਵਾ ਲੇਵੇ ਕਰਮ ਕਰਮ ਕਰਾਏ ਇਹ ਆਪੇ ਕੀਰ ਕੀਮਤ ਕੌਣ ਆਪੇ ਵੇ ਤੰਤ ਮੰਤ ਖੰਡਨ ਜਾਣਾ ਰਾਮ ਮਨ ਮਾਨਿਆ ਅੰਜਨ ਨਾਮ ਤਿਸੇ ਤੇ ਸੋਝੇ ਗੁਰ ਸ਼ਬਦੇ ਸੱਚ ਜਾਣਿਆ ਸਾਜਨ ਹੋਵੇ ਆਪਣੇ ਤੂੰ ਪਾਰ ਕਰ ਜਾਹੀ ਸਾਜੈ ਰਾਤੇ ਸੰਸਕੇ ਸਾਚੈ ਰਾਤੇ ਸੱਚ ਕੇ ਸੰਗੀ ਮਨ ਮਾਹਨ ਮਨ ਮੇ ਸਾਜਨ ਕਰੇ ਰਲੀਆਂ ਧਰਮ ਕਰਮ ਸਵਾਇਆ ਅੜ ਸਰ ਤੇ ਥਪੁੰਨ ਪੂਜਾ ਨਾਮ ਸੱਚਾ ਪਾਇਆ ਆਪ ਸਾਜੇ ਥਾਪ ਵੇਖੇ ਤਿਸੇ ਭਾਣ ਪਾਇਆ ਸਾਜੈ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ ਅੱਧਾ ਅੰਗ ਜੇ ਥੀ ਇੱਕ ਪਾਦਰ ਜਾਣੇ ਆ ਮੁਸੇ ਮਤ ਹੋਸੀਏ ਕਿਉਂ ਰਾਹੋ ਪਛਾਣੇ ਕਿਉਂ ਰਾਹੋ ਜਾਵੇ ਮਹਿਲ ਪਾਵੇ ਅੰਧ ਕੀ ਮਤ ਤੰਦਲੇ ਬਿਨ ਨਾਮ ਹਰ ਕੇ ਕੁਛ ਨਾ ਸੋਝੇ ਆਂਧ ਬੰਦੋ ਤੰਦਲੇ ਦਿਨ ਰਾਤ ਚਾਨਣ ਚਾਓ ਉਪਜੇ ਸ਼ਬਦ ਗੁਰੂ ਕਾ ਮਨ ਵਸੇ ਘਰ ਜੋੜ ਗੁਰ ਪੇ ਕਰ ਮਨੰਤੇ ਰਾਹੋ ਪਾਦਰ ਗੁਰ ਦਸੇ ਮਨ ਪਰਦੇਸੇ ਜੇ ਥੀਏ ਸਭ ਦੇਸ਼ ਪਰਾਇਆ ਕਿਸ ਪੇ ਖੋਲੂ ਗੰਢੜੇ ਦੁਖੀ ਪਰ ਆਇਆ ਦੁਖੀ ਪਰ ਆਇਆ ਜਸ ਆਇਆ ਕੌਣ ਜਾਣੇ ਬਿਨ ਮੇਰੀਆਂ ਆਪਣੇ ਜਾਵਣੇ ਖੜੇ ਡਰਾਵਣੇ ਟੁੱਟਣਾ ਆਵੇ ਫੇਰੀਆਂ ਨਾ ਬਹਿਉਣੇ ਆਉਣੇ ਚੁਣੇ ਨਾ ਗੁਰ ਸ਼ਬਦ ਸੁਣਾਇਆ ਮਨ ਪਰ ਦੇਸੀ ਦੇ ਥੀਏ ਸਭ ਦੇਸ ਪਰਾਇਆ ਗੁਰਮਹਿਲੇ ਕਿਰ ਆਪਣੇ ਸੁਪਰ ਲੈਣਾ ਸੇਵਕ ਸੇਵਾ ਜਾਂ ਕਰੇ ਜਾਂ ਸ਼ਬਦ ਪਤੀਨਾ ਸ਼ਬਦੇ ਭਤੀਜੇ ਅੰਕ ਭੇਜੇ ਸੋ ਮਹਿਲ ਮਹਿਲ ਅੰਤਰੇ ਆਪ ਕਰਤਾ ਕਰੇ ਸੋਏ ਪ੍ਰਭ ਆਪ ਅੰਤ ਨਿਰੰਤਰੇ ਗੁਰ ਸ਼ਬਦ ਮਿਲਾ ਤਾਂ ਸੋਏਲਾ ਬਾਜਤ ਅਨੰਦ ਬੀਣਾ ਗੁਰਮਹਿਲੇ ਕਰ ਆਪਣੇ ਸੋ ਪਰ ਲੈਣਾ ਪਰ ਲੈਣਾ ਕੀਤਾ ਕਿਆ ਸਲਾਈਏ ਕਰ ਵੇਖੇ ਸੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਕੋਈ ਕੀਮਤ ਸੋ ਪਾਵੇ ਆਪ ਜਣਾਵੇ ਆਪ ਭੁੱਲ ਨਾ ਭੁੱਲ ਜੈ ਜੈ ਕਰ ਕਰੇ ਤੁਧ ਪਾਵੇ ਗੁਰਕੇ ਸ਼ਬਦ ਅਮਲੇ ਹੀਣੋ ਨਿਚ ਕਰ ਅਵੇ ਨੰਤੀ ਸੱਚ ਨਾ ਛੁੱਟ ਪਾਈ ਨਾਨਕ ਤਿੰਨ ਕਰ ਦੇਖਿਆ ਦੇਵ ਏ ਮਹਤ ਸਾਈ ਰਾਉ ਸੋਏ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਦ ਸੁਖ ਸੋਹਣਾ ਹਰ ਤਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਤਿਆਵੋ ਜਨਮ ਜਨਮ ਕੇ ਦੁੱਖ ਨਿਵਾਰੇ ਬਲਿਹਾਰੇ ਗੁਰ ਆਪਣੇ ਬਿੱਟੋਂ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਪਾਈ ਸੁਖ ਸੋਹਿੜਾ ਹਰ ਤਿਆਵੋ ਸੁਣ ਹਰ ਗੁਣ ਪੀਨੇ ਸਹਿ ਸਵਾਏ ਗੁਰਮਤਿ ਸਹਿਜ ਨਾਮ ਧਿਆਏ ਜਿਨ ਕੋ ਅਤਰ ਲਿਖਿਆ ਤਿੰਨ ਕੋ ਮਿਲਿਆ ਤਿੰਨ ਜਨ ਮਰਨ ਪੋ ਪਾਗਾ ਅੰਦਰੋਂ ਅੰਦਰ ਮੈਂ ਦੂਜੇ ਖੋਏ ਸੋ ਜਨ ਹਰ ਇਵ ਲਾਗਾ ਜਿਨ ਕੋ ਕਿਰਪਾ ਕਿੰਨੀ ਮੇਰੇ ਸਵਾਮੀ ਤਿੰਨ ਅੰਤਰ ਹਾਰ ਗੁਣ ਗਾਏ ਸੁਣ ਮਨ ਪੀਨੇ ਸਹਿ ਸਵਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੇ ਉਪਜੇ ਸ਼ਬਦ ਵਿਚਾਰਿਆ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਭਗਤ ਸਭ ਗਵਾਏ ਸਭ ਕੋ ਤੇਰਾ ਤੂੰ ਸਭਨਾ ਕਾ ਹੋ ਤੇਰਾ ਤੂੰ ਹਮਾਰਾ ਜੁਗ ਮੈਂ ਰਾਮ ਨਾਮ ਨਿਸਤਾਰਾ ਸਾਜਨ ਆਏ ਬੁੱਠੇ ਕਰ ਮਾਹੀ ਹਰ ਗੁਣ ਗਾਵਤ ਤ੍ਰਿਪਤ ਕਾਈ ਹਰ ਗੁਣ ਗਾਏ ਸਦਾ ਤ੍ਰਿਪਤਾਸੇ ਫਿਰ ਭੁੱਖ ਨਾ ਲਾਗੇ ਆਏ ਦੈਦਸ ਪੂਜ ਹੋਵੇ ਹਰ ਜਨ ਕੇ ਜੋ ਹਰ ਹਰ ਨਾਮ ਤੇ ਆਏ ਨਾਨਕ ਹਰ ਆਪੇ ਜੋੜ ਵਿਛੋੜੇ ਹਾਰ ਬਿਨ ਕੋ ਦੂਜਾ ਨਾਏ ਸਾਜਨ ਆਏ ਬੁੱਠੇ ਕਰ ਮਾਹੀ ਏਕੋ ਕਰ ਸਤਿਗੁਰ ਪ੍ਰਸਾਦ ਰਾਗ ਸੋਈ ਮਹੱਲਾ ਤੀਜਾ ਕਰ ਤੀਜਾ ਭਗਤ ਨਾ ਕੀ ਹਰ ਜੋ ਰੱਖੇ ਜੁਗ ਜੁਗ ਰੱਖਦਾ ਆਏ ਆਰਾਮ ਸੋ ਭਗਤ ਜੋ ਗੁਰਮੁਖ ਹੋਵੇ ਹਮੈਂ ਸ਼ਬਦ ਜਲਾਏ ਆਰਾਮ ਹਮੈਂ ਸ਼ਬਦ ਜਲਾਇਆ ਮੇਰੇ ਹਰ ਪਾਇਆ ਜਿਸਦੀ ਸੱਚੀ ਬਾਣੀ ਸੱਚੀ ਭਗਤ ਕਰੇ ਰਾਤੀ ਗੁਰਮੁਖ ਅੱਖ ਬਖਾਣੀ ਭਗਤਾਂ ਕੀ ਚਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ ਨਾਨਕ ਭਗਤ ਸੋਹੇ ਦਰ ਸੱਜਣ ਇਹਨੇ ਸੱਚੋ ਸੱਚ ਕਮਾਇਆ
ਹਰ ਭਗਤਾਂ ਕੇ ਜਾਤ ਪਾਤ ਹੈ ਭਗਤ ਹਰ ਕੇ ਨਾਮ ਸਮਾਨ ਏ ਰਾਮ ਹਰ ਭਗਤ ਕਰੇ ਵਿੱਚੋਂ ਆਪ ਗਵਾਵੇ ਜਿਨ ਗੁਣ ਅਵਗੁਣ ਪਛਾਣ ਏ ਰਾਮ ਗੁਣ ਅਵਗੁਣ ਪਛਾਣੇ ਹਰ ਨਾਮ ਬਖਾਣੇ ਪੈ ਭਗਤ ਮਿੱਠੀ ਲਾਗੇ ਅੰਧ ਭਗਤ ਕਰੇ ਰਾਤੇ ਕਰੇ ਮਹੇ ਵਿਰਾਗੇ ਭਗਤੇ ਰਾਤੇ ਸਦਾ ਮਨ ਨਿਰਮਲ ਹਰ ਜੋ ਵੇਖੇ ਸਦ ਨਾਲੇ ਨਾਨਕ ਸੇਵਕ ਹਰ ਕੇ ਦਰ ਸੱਚੇ ਆਂਦੇ ਨਾਮ ਸੰਭਾਲੇ ਮਨਮੁਖ ਪਾਤ ਕਰੇ ਬਿਨ ਸਤਗੁਰ ਬਿਨ ਸਤਗੁਰ ਭਗਤ ਨ ਹੋਏ ਏ ਰਾਮ ਹਮੇ ਮਾਇਆ ਰੋਗ ਵਿਆਪਿਆ ਮਰ ਜਨਮੇ ਦੁੱਖ ਹੋਏ ਏ ਰਾਮ ਮਰ ਜਨਮੇ ਦੁੱਖ ਹੋਏ ਦੂਜੇ ਪਏ ਪਰ ਜ ਬਗੋਈ ਬਿਨ ਗੁਣ ਤਤਨ ਜਾਣਿਆ ਭਗਤ ਵੀ ਹੋਣਾ ਸਭ ਜਗ ਪਰਮਿਆ ਅੰਤ ਗਿਆ ਪਛਤਾਣਿਆ ਕੋਟ ਮਦੇ ਕਿਨੇ ਪਛਾਣਿਆ ਹਰ ਨਾਮ ਸੱਚੇ ਸੋਏ ਨਾਨਕ ਨਾਮ ਮਿਲੇ ਬੜਿਆਏ ਦੂਜੇ ਪਾਏ ਪਤ ਖੋਏ ਭਗਤਾਂ ਕੇ ਕਰ ਕਾਜ ਸੱਚਾ ਹਰ ਗੁਣ ਸੱਚਾ ਬਖਾਣ ਏ ਰਾਮ ਭਗਤ ਜਾਨਾ ਆਪੇ ਦਿਆ ਕਾਲ ਕੰਟਕ ਮਾਰ ਸਮਾਨ ਏ ਰਾਮ ਕਾਲ ਕੰਟਕ ਮਾਰ ਸਮਾਨ ਹਰ ਮਨ ਪਾਣੇ ਨਾਮ ਨਿਦਾਨ ਸੱਚ ਪਾਇਆ ਸਦਾ ਖੁੱਟ ਕਦੇ ਨ ਖੁੱਟੇ ਨਾਹੀਂ ਹਰ ਦੀਆ ਸਹਿ ਸੁਹਾਇਆ ਹਰ ਜਨ ਉੱਚੇ ਸਾਦੀ ਉੱਚੇ ਗੁਰ ਕਾ ਸ਼ਬਦ ਸੁਹਾਇਆ ਨਾਨਕ ਆਪੇ ਬਖਸ਼ ਮਿਲਾਏ ਜੁਗ ਜੁਗ ਪਾਇਆ ਸੁਹੇ ਮਹੱਲਾ ਤੀਜਾ ਸਭ ਸੱਚੇ ਸਾਹਿ ਸੋਲਾ ਜਿੱਥੇ ਸੱਚੇ ਕਾ ਹੋਏ ਬਚਾਰ ਓ ਰਾਮ ਹੋਮੇ ਸਭ ਕਿ ਲਿਪਕ ਕਾਟੇ ਸੱਚ ਰੱਖਿਆ ਔਰ ਤਾਰ ਏ ਰਾਮ ਸੱਚ ਰੱਖਿਆ ਔਰ ਤਾਰੇ ਦੁੱਤਰ ਤਾਰੇ ਫਿਰ ਭਵਜ ਤਰ ਨਾ ਹੋਏ ਸੱਚਾ ਸਭ ਸੱਚੇ ਬਾਣੀ ਜਿਨ ਸੱਚ ਬਖਾ ਲਿਆ ਸੋਏ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਕੋਈ ਨਾਨਕ ਸੱਚਾ ਪਾਤਸ਼ਾਹ ਸੱਚੀ ਨਾ ਸੱਚ ਨਿਸਤਾਰਾ ਹੋਏ ਸੱਚੇ ਸਤਿਗੁਰ ਸਾਧ ਬਚਾਇਆ ਪਤ ਰੱਖੇ ਸੱਚ ਸੋ ਏ ਰਾਮ ਸੱਚਾ ਭੋਜਨ ਪਾਓ ਸੱਚਾ ਹੈ ਸੱਚੇ ਨਾਮ ਸੁਖ ਹੋਏ ਏ ਰਾਮ ਸੱਚੇ ਨਾਮ ਸੁਖ ਹੋਏ ਮਰੇ ਨਾ ਕੋਈ ਗਰਮ ਨਾ ਜੁਤੀ ਬਸ ਜੋਤੇ ਜੋਤ ਮਿਲਾਏ ਸੱਚ ਸਮਾਏ ਸੱਚ ਨਾਮ ਪ੍ਰਗਾਸਾ ਜਿਹਨੇ ਸੱਚ ਜਾਤਾ ਜਿਹਨੇ ਸੱਚ ਜਾਤਾ ਸੇ ਸੱਚ ਹੋਏ ਆਂਦੇ ਸੱਚ ਧਿਆਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਣ ਸੱਚੇ ਬਾਣੇ ਸੱਚੇ ਗੁਣ ਗਾਵੇ ਤਿਤ ਕਰ ਸੁਭਲਾ ਹੋਏ ਏ ਰਾਮ ਨਿਰਮਲ ਗੁਣ ਸੱਚੇ ਤਨ ਸੱਚਾ ਵਿੱਚ ਸੱਚਾ ਪੁਰਖ ਪ੍ਰਭ ਸੋਏ ਏ ਰਾਮ ਸੱਚ ਸਭ ਵਰਤੇ ਸੱਚੋ ਬੋਲੇ ਜੋ ਸੱਚ ਕਰੇ ਸੋ ਹੋਈ ਜੇ ਦੇਖਾਂ ਤੈਂ ਸੱਚ ਪਸਰਿਆ ਅਵਰ ਨਾ ਦੂਜਾ ਕੋਈ ਸੱਚੇ ਉਪਜੇ ਸੱਚ ਸੁਣਾਵੇ ਮਰ ਜਾਵੇ ਦੂਜਾ ਹੋਈ ਨਾਨਕ ਸਭ ਕੋਈ ਆਪੇ ਕਰਤਾ ਆਪ ਕਰਾਵੇ ਸੋਏ ਸੱਚੇ ਪਦ ਸੋਹੇ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਘੱਟ ਅੰਤਰੇ ਸੱਚੇ ਬਾਣੀ ਸੱਚੋ ਅਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੁਜੀ ਹੋਈ ਸੱਚਾ ਸ਼ਬਦ ਸੱਚੀ ਹੈ ਸਭ ਸੱਚੇ ਹੀ ਸੁਖ ਸੱਚ ਰਾਤੇ ਭਗਤ ਇੱਕ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਨਾਲ ਮਸਤਕ ਲਿਖਿਆ ਅਤੇ ਸੱਚ ਪ੍ਰਾਪਤ ਹੋਏ ਗੁਜਰੀ ਸੋਹੇ ਮਹੱਲਾ ਤੀਜਾ ਜੋ ਚਾਰੇ ਤਨ ਜੇ ਪਵੇ ਬਿਨ ਸਤਿਗੁਰ ਸੁਹਾ ਨਾ ਹੋਏ ਏ ਰਾਮ ਨੈਚਰ ਰਾਜ ਸਦਾ ਹਰ ਕੇਰਾ ਤੈਸਰ ਅਵਰ ਨਾ ਕੋਈ ਏ ਰਾਮ ਤੈਸਰ ਅਵਰ ਨਾ ਕੋਈ ਸਦਾ ਸੱਚ ਸੋਏ ਗੁਰਮੁਖ ਇੱਕੋ ਜਾਣਿਆ ਤਨ ਪਿਰ ਮਿਲਾਵਾ ਹੋਆ ਗੁਰਮਤੀ ਇਮਨ ਮਾਣਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਵੇ ਮੁਕਤਨ ਹੋਏ ਨਾਨਕਾਮਣ ਕੰਤੇ ਰਾਵੇ ਮਨ ਮਾਣਿਆ ਸੁਖ ਹੋਏ ਸਤਿਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵੇ ਸੋਏ ਏ ਰਾਮ ਸਦਾ ਹੋਵੇ ਸੁਹਾਗਣੀ ਫਿਰ ਮਹਿਲਾ ਬੇਸਣਾ ਹੋਏ ਨਾ ਫਿਰ ਮਹਿਲਾ ਬੇਸਣਾ ਹੋਏ ਗੁਰਮੁਖ ਬੁੱਝੇ ਕੋਈ ਹਮੇ ਮਾਰ ਪਛਾਣਿਆ ਕਰਨੀ ਘਰ ਕਮਾਵੇ ਸ਼ਬਦ ਸਮਾਵੇ ਅੰਤਰ ਇੱਕੋ ਜਾਣਿਆ ਗੁਰਮੁਖ ਰਾਹ ਭਰਾਵੇ ਦਿਨ ਰਾਤੀ ਆਪਣਾ ਸੱਚੇ ਸੁਭ ਹੋਈ ਨੂੰ ਘਾਮਣ ਪੀ ਰਾਵੇ ਆਪਣਾ ਰੱਬ ਰਹਿਆ ਪ੍ਰਭ ਸੋਏ ਗੁਰ ਕੀ ਖਰ ਕਰੇ ਤਨ ਬਲੜੀਏ ਹਰ ਵਾਰ ਦੇ ਮਿਲਾਏ ਰਾਮ ਹਰ ਕੇ ਰੰਗ ਰੱਤੇ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈਂ ਸੱਚਾ ਸ਼ਿੰਗਾਰ ਕਰੇ ਨੇ ਰਾਤੀ ਕਾਮਣ ਸੱਚ ਸਮਾਣਿਆ ਹਰ ਸਕਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਈ ਨਾਨਕ ਮਹਿਲੀ ਮਹਿਲ ਪਛਾਣੇ ਗੁਰਮਤੀ ਹਰ ਪਾਏ ਸਾਤਨ ਬਾਲੀ ਤਰਨ ਮੇਲੀ ਮੇਰੇ ਹਰ ਪ੍ਰਭ ਆਮ ਲਾ ਏ ਰਾਮ ਗੁਰਮਤੀ ਕਰ ਚੰਦਨ ਹੋਇਆ ਪ੍ਰਭ ਰਵ ਰਿਆ ਸਭ ਥਾਂ ਏ ਰਾਮ ਪ੍ਰਭ ਰਵ ਰਿਆ ਸਭ ਥਾਂ ਮਨ ਵਸਾਈ ਪੂਰਬ ਲਿਖਿਆ ਪਾਇਆ ਸੇਸ ਕਾਲੀ ਮੇਰੇ ਪ੍ਰਭ ਪਾਣੀ ਸੱਚ ਸ਼ਿੰਗਾਰ ਬਣਾਇਆ ਕਾਮਣ ਨਿਰਮਲ ਹਮੇ ਮਲਕ ਹੋਈ ਗੁਰਮਤਿ ਸੱਚ ਸਮਾਏ ਨਾਨਕ ਆਪ ਮਲਾਈ ਕਰਤੇ ਨਾਮ ਨਾਵੇ ਪਾਏ ਸੂਹੇ ਮਹੱਲਾ ਤੇਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੀ ਪਾਏ ਰਾਮ ਆਂਦੇ ਸ਼ਬਦ ਰਵੋ ਆਨੰਦ ਸ਼ਬਦ ਵਜਾਏ ਰਾਮ ਆਂਦਾ ਸ਼ਬਦ ਵਜਾਏ ਹਰ ਜਿਉਂ ਕਰ ਆਏ ਹਰ ਗੁਣ ਗਾਵੋ ਨਾਰੀ ਆਂਦਨ ਭਗਤ ਕਰੇ ਗੁਣ ਰਾਗੇ ਸਾਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਕਟ ਅੰਤਰ ਸੇਜਨ ਸ਼ਬਦ ਸੁਹਾਏ ਨਾਨਕ ਦਿਨ ਕਰ ਸਾਦੀ ਸੋਲਾ
ਹਾਰ ਕਰ ਕਿਰਪਾ ਕਰ ਆਏ ਭਗਤਾਂ ਮਨ ਅਨੰਦ ਪਿਆ ਹਰ ਨਾਮਾ ਇਹ ਲਿਬਲਾ ਏ ਰਾਮ ਗੁਰ ਮੱਖਿਆ ਮਾ ਨਿਰਮਲ ਹੋਇਆ ਨਿਰਮਲ ਹਰ ਗੁਣ ਗਾਏ ਏ ਰਾਮ ਨਿਰਮਲ ਗੁਣ ਗਾਏ ਨਾ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸੋ ਜਾਂ ਨਿਸਥਰੇ ਘਾਟ ਘਾਟ ਸ਼ਬਦ ਸਮਾਣੀ ਤੇਰੇ ਗੁਣ ਗਾਵਾਂ ਸਹਿ ਸਮਾਵਾਂ ਸ਼ਬਦੇ ਮੇਲ ਮਿਲਾਏ ਨਾਨਕ ਸ਼ਬ ਸਫਲ ਜਨਮ ਤਿਨ ਕੇਰਾ ਜੇ ਸਤੁਰ ਹਰ ਮਾਰਗ ਪਾਏ ਸਾਧ ਸੰਗ ਮੇਲ ਪਿਆ ਹਰ ਹਰ ਨਾਮ ਸਮਾ ਏ ਰਾਮ ਗੁਰ ਕੇ ਸ਼ਬਦ ਸਦ ਜੀਵਨ ਮੁਕਤ ਪਏ ਹਰ ਕੇ ਨਾਮ ਲਿਬਲਾ ਏ ਰਾਮ ਹਰ ਨਾਮ ਚਿੱਤ ਲਾਏ ਗੁਰ ਲਮਲਾਏ ਮਨਵਾਰਤਾ ਹਰ ਨਾਲੇ ਸੁਖਦਾਤਾ ਪਾਇਆ ਮੋਹ ਚੁਕਾਇਆ ਆਂਦੇ ਨਾਮ ਸੰਭਾਲੇ ਗੁਰ ਸ਼ਬਦੇ ਦਾਤਾ ਸਜ ਮਾਤਾ ਨਾਮ ਮਨ ਅਮਸਾਏ ਨਾਨਕ ਤਿਨ ਕਰ ਸਦ ਏ ਸੋਲਾ ਜੇ ਸਤਿਗੁਰ ਸੇਵਕ ਸਮਾਏ ਪਿੰਨ ਸਤਿਗੁਰ ਜਗ ਪਰਮ ਪਲਾਇਆ ਹਰ ਕੰਮ ਐਲ ਨਾ ਪਾਏ ਆਰਾਮ ਗੁਰ ਮੁਖੇ ਇੱਕ ਮੇਲ ਮਿਲਾਇਆ ਤਿਨ ਕੇ ਦੁੱਖ ਗਵਾਏ ਆਰਾਮ ਤਿਨ ਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰ ਕੇ ਭਾਗਤ ਸਦਾ ਜਾਂ ਨਿਰਮਲ ਜੁਗੇ ਸਦ ਹੇ ਜਾਤੇ ਸੱਚੇ ਪਾਤ ਕਰੇ ਹਰ ਜਾਪੇ ਕਰਦਾਰ ਸੱਚਾ ਸੋਈ ਨਾਨਕ ਸੱਚਾ ਸੋਲਾ ਸੱਚੇ ਸੱਚ ਬਾਣੀ ਸ਼ਬਦੇ ਹੇ ਸੁਖ ਹੋਈ ਸੋਹੀ ਮਹਲ ਆਪ ਤੀਜਾ ਜੇ ਲੋੜੇ ਬਰ ਬਾਲੜੀਏ ਤਾਂ ਗੁਰਚਰਨੀ ਚਿਤਲਾਏ ਏ ਰਾਮ ਸਦਾ ਹੋਵੇ ਸੁਹਾਗਣੇ ਹਰ ਜੋ ਮਰੇ ਨਾ ਜਾਏ ਏ ਰਾਮ ਹਰ ਜੋ ਮਰੇ ਨਾ ਜਾਏ ਗੁਰ ਕੇ ਸਹਿਜ ਸਵਾਏ ਤਾਂ ਸੰਕੰਤ ਪਿਆਰੇ ਸਤ ਸਿਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸ਼ਿੰਗਾਰੀ ਮੇਰਾ ਪ੍ਰਭ ਸੱਚਾ ਸਦ ਹੇ ਸੱਚਾ ਜਦ ਆਪੇ ਆਪ ਆਪਾਇਆ ਨਾਨਕ ਸਦ ਫਿਰ ਰਾਵੇ ਆਪਣਾ ਜਨ ਗੁਰਚਰਨੀ ਚਿਤ ਲਾਇਆ ਫਿਰ ਪੈਰਾ ਬਲ ਲੜੀਏ ਆਂਦਿਨ ਸਹਿਜੇ ਮਤੇ ਰਾਮ ਗੁਰਮਤੀ ਮਨ ਆਨੰਦ ਪਿਆ ਤੇ ਤਨ ਮੈਲ ਨ ਰਤ ਰਤ ਇਰਾਮ ਤਿੰਨ ਤਤ ਮੈਲ ਤਿੰਨ ਤਿੱਤ ਤਨ ਮੈਲ ਨ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮਿਲ ਮਿਲਾਏ ਆਂਦੇ ਰਾਵੇ ਹਰ ਪ੍ਰਭ ਆਪਣਾ ਵਿੱਚੋਂ ਆਪ ਗੁਆਏ ਗੁਰਮੁਖ ਪਾਇਆ ਸਹਿ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਵਿੱਚੋਂ ਪਿਰ ਰਾਵੇ ਰੰਗ ਰਾਤੜੀਏ ਪਿਲ ਪਿਰ ਕਮ ਐਲ ਨਾ ਪਾਏ ਆਰਾਮ ਸੋ ਸੋਹੂ ਅਤ ਨਿਰਮਲ ਦਾਤਾ ਹਿਨ ਵਿੱਚੋਂ ਆਪ ਗੁਆਏ ਆਰਾਮ ਵਿੱਚੋਂ ਮੋਹ ਚੁਕਾਇਆ ਚਾਂ ਹਰ ਪਾਇਆ ਹਰ ਕਾਮਣਾ ਮਨ ਪਾਣੀ ਆਂਦਿਨ ਗੁਣ ਗਾਵੇ ਨਿਤ ਸੱਚ ਕਥੇ ਕਤ ਕਹਾਣੀ ਜੁਗ ਚਾਰੇ ਸੱਚਾ ਇੱਕ ਵਰਤੇ ਬਿਨ ਗੁਰ ਕਿੰਨੇ ਨ ਪਾਇਆ ਨਾਨਕ ਰੰਗ ਰਵੇ ਰੰਗ ਰਾਤੇ ਜਿਨ ਹਾਰ ਸੇਤੇ ਚਿਤ ਲਾਇਆ ਕਾਮਣ ਮਾਨ ਸੁਲਾ ਸਾਜਨ ਮਿਲੇ ਪੀ ਹਰ ਏ ਰਾਮ ਗੁਰਮਤੀ ਮਨ ਨਿਰਮਲ ਹੋਇਆ ਹਰ ਆਖਿਆ ਔਰ ਤਾਰ ਏ ਰਾਮ ਹਰ ਆਖਿਆ ਔਰ ਤਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਮੋਹ ਲਿਆ ਮਨ ਮੇਰਾ ਪਾਇਆ ਕਰਮ ਬਦਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਹਰ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਬਸਿਆ ਮਨ ਮਰਹਰੇ ਨਾਨਕ ਮੇਲੇ ਗੁਰ ਆਪਣੇ ਗੁਰ ਕੇ ਸ਼ਬਦ ਸਵਾਰੇ ਸੋਹੇ ਮਹੱਲਾ ਤੀਜਾ ਸੋਹੇ ਲੜਾਹਾ ਰਾਮ ਨਾਮ ਗੁਰ ਸ਼ਬਦੇ ਪੇਚਾ ਏ ਰਾਮ ਹਰ ਮਨ ਤੁਨ ਗੁਰਮੁਖ ਭੇਜੇ ਰਾਮ ਨਾਮ ਪਿਆਰ ਏ ਰਾਮ ਨਾਮ ਪਿਆਰੇ ਸਭ ਕੁਲ ਅਧਾਰੇ ਰਾਮ ਨਾਮ ਮੁਖ ਬਾਣੀ ਆਵਣ ਜਾਂ ਰਹੇ ਸੁਖ ਪਾਇਆ ਕਰ ਅਨੰਦ ਸੁਰਤ ਸਮਾਣੀ ਹਰ ਹਰ ਇੱਕੋ ਪਾਇਆ ਹਰ ਪ੍ਰਭ ਪਾਇਆ ਨਾਨਕ ਕਿਰਪਾ ਤਾਰੇ ਸੋਹਿਲ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਾਂ ਨੀਵੀਂ ਪ੍ਰਭ ਅਤੁੱਚਾ ਕਿਉਂ ਕਰਮ ਅਜਾ ਏ ਰਾਮ ਗੁਰ ਮਿਲੀ ਵੋ ਕਿਰਪਾ ਤਾਰੇ ਹਰ ਕੇ ਸ਼ਬਦ ਸਵਾਏ ਏ ਰਾਮ ਮਿਲ ਸ਼ਬਦ ਸਵਾਏ ਆਪ ਗੁਆਏ ਰੰਗ ਸਰਲੀਆਂ ਮਾਣੇ ਸੇਸ ਖੋਲੀ ਜਾਂ ਪ੍ਰਭ ਪਾਇਆ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਬੜ ਪਾਗੀ ਜੇ ਚੱਲੇ ਸਤਿਗੁਰ ਪਾਏ ਹਾਂ ਨੀਵੀਂ ਪ੍ਰਭ ਅਤੁੱਚਾ ਕਿਉਂ ਕਰਮ ਅਜਾ ਏ ਰਾਮ ਕੱਟ ਕੱਟੇ ਸਭਨਾ ਵਿੱਚ ਇੱਕੋ ਇੱਕੋ ਰਾਮ ਪਤਾਰ ਓ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰ ਓ ਰਾਮ ਇੱਕ ਨਾ ਮਨ ਅਧਾਰ ਵਸੇ ਜਿਨ ਹਰ ਬੜ ਭਾਗੀ ਗੁਰ ਪਾਇਆ ਕੱਟ ਕੱਟ ਹਰ ਪ੍ਰਭ ਇੱਕੋ ਕੱਟੇ ਸਭਨਾ ਵਿੱਚ ਇੱਕੋ ਇੱਕੋ ਰਾਮ ਪਤਾਰ ਓ ਰਾਮ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਮ ਸਮਾਏ ਆਰਾਮ ਹਰ ਤੋੜੀ ਦੇਵ ਮੈਂ ਪੂਰੇ ਗੁਰ ਕੇ ਹਾਂ ਪਾਪੇ ਮੁਕਤ ਕਰਾਏ ਆਰਾਮ ਪਾਪੇ ਮੁਕਤ ਕਰਾਏ ਆਪ ਗੁਆਏ ਨਿਕਰ ਬਸ ਭਾਏ ਅਬਾ ਸਭ ਵੇਖ ਬੁੱਧ ਸੁਧ ਰਹਿਣ ਬਿਹਾਣੀ ਗੁਰਮੁਖ ਨਾਮ ਪ੍ਰਗਸ ਹਰ ਆਨੰਦ ਪਿਆ ਰਾਤੀ ਨਾਨਕ ਹਰ ਮਿੱਠਲ ਗਾਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੋਹੀ ਮਹੱਲਾ ਚੌਥਾ ਸ਼ਾਂਤ ਕਰ ਪਹਿਲਾ ਇੱਕੋ ਕਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਿਲਾਇਆ ਅਵਗਣ ਬਕਣਾ ਗੁਰਵਾ ਬਲਰਾਮ ਜਿਉ ਹਰ ਹਰ ਨਾਮ ਤੇ ਗੁਰਬਾਣੀ ਨਿਤ ਚਵਾ ਬਲਰਾਮ ਜਿਉ ਗੁਰਬਾਣੀ ਸਦ ਮਿੱਠੀ ਲਾਗੀ ਪਾਪ ਬਿਕਾਰ ਗਵਾਇਆ ਹਾਂ ਮੈਂ ਰੋਗਿਆ ਪਾਗਾ ਸਜੇ ਸਹਿਜ ਮਿਲਾਇਆ
ਕਾਇਆ ਸੇਜ ਗੁਰ ਸ਼ਬਦ ਸਖਾਲੇ ਗਿਆਨ ਤਾਤ ਕਰ ਪੋਗੋ ਅੰਨ ਸੁਖ ਮਾਣੇ ਤਿਤਰਲੀਆਂ ਨਾਨਕ ਤੋਰ ਸੰਜੋਗ ਸਤ ਸੰਤੋਖ ਕਰ ਪੋ ਕੌੜਮ ਕੜਮਾਈ ਆਇਆ ਬਲਰਾਮ ਜੋ ਸਾਂਝਨਾ ਹਰ ਮੇਲਾ ਗਰ ਬਾਣੀ ਗਵਾਈਆਂ ਬਲਰਾਮ ਜੋ ਬਾਣੀ ਗੁਰ ਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਗੈ ਕ੍ਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ ਹਮੇ ਪੀਰ ਗਏ ਸੋ ਪਾਇਆ ਅਰੋਗਤ ਪਏ ਸਰੀਰਾ ਗੁਰ ਪ੍ਰਸ਼ਾਦੇ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਮਾਨੁਖ ਪਿਛੜੇ ਦੂਰ ਮਹਿਲ ਨਾ ਪਾਵੇ ਬਲ ਗਈ ਬਲਰਾਮ ਜੀਉ ਅੰਤਰ ਮਮਤਾ ਕੋੜ ਕੋੜ ਹਾਂਜੀ ਕੋੜ ਵਈ ਬਲਰਾਮ ਜੀਓ ਕੋੜ ਕਪਟ ਕਮਾਵੇ ਮਹਾ ਦੁੱਖ ਪਾਵੇ ਪਿੰਡ ਸਤਿਗੁਰ ਮਗਨ ਪਾਇਆ ਉੱਜਰ ਪੰਥ ਪ੍ਰਮੇ ਗਵਾਈ ਖਿਨ ਖਿੰਤ ਕੇ ਖਾਇਆ ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨ ਕੇ ਵਿਛੜੇ ਜਨਮ ਮੇਲੇ ਨਾਨਕ ਸਹਿ ਸਵਾਇ ਆਇਆ ਲਗਨ ਗਣਾਏ ਹਿਰਦੇ ਤਨ ਅਮਾਈਆਂ ਬਲਰਾਮ ਜੀਓ ਪੰਡਿਤ ਪਾਣੇ ਆਨ ਪਤੀ ਬਹਿ ਬਚਾਈਆਂ ਬਲਰਾਮ ਜੀ ਪਤੀ ਪਚਾਈ ਮਨ ਬਜੀ ਵਧਾਈ ਜਬ ਸਾਜਨ ਸੁਣੇ ਘਰ ਆਏ ਗੁਣੇ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤ ਅਗਵਾਏ ਵਰ ਪਾਇਆ ਪੁਰਖ ਅਗਮ ਗੋਚਰ ਸਾਧ ਨਰਤਨ ਬਲ ਸਖਾਈ ਨਾਨ ਕਿਰਪਾ ਕਰ ਮੇਲੇ ਵਿਛੜ ਕਦੇ ਨਾ ਜਾਈ ਸੂਹੀ ਮਹੱਲਾ ਚੌਥਾ ਹਰ ਪਹਿਲੜੀ ਲਾਮ ਪਰਵੈਤੀ ਕਰਮ ਦਰਾਇਆ ਬਲਰਾਮ ਜੀ ਬ੍ਰਹਮਾ ਬਾਣੀ ਬ੍ਰਹਮਾ ਵੇਦ ਧਰਮ ਦਰਾਇਆ ਪਾਪ ਤਜਾਇਆ ਬਲਰਾਮ ਜੀ ਧਰਮ ਦਰਾਇਆ ਹਰ ਨਾਮ ਧਿਆਵੋ ਸਿਮਰਤ ਨਾਮ

ਗੁਆਇਆ ਸਹਿ ਆਨੰਦ ਹੋਇਆ ਬੜਪਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਲਾਭ ਪਹਿਲੇ ਆਰਾਮ ਕਾਜ ਰਚਾਇਆ ਹਾ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲ ਰਾਮ ਜਿਉ ਨਿਰਪਰ ਪੈਮਨ ਹੋਏ ਹਮੇ ਮੈਲ ਕੁਆਇਆ ਬਲ ਰਾਮ ਜਿਉ ਨਿਰਮਲ ਪੋ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਰਾਮ ਪਸਾਰਿਆ ਸਵਾਮੇ ਸਰਬ ਰਿਹਾ ਪਰ ਪੂਰਿਆ ਅੰਤਰ ਬਾਹਰ ਹਰ ਪ੍ਰਭ ਇੱਕੋ ਮਿਲ ਹਰ ਜਨ ਮੰਗਲ ਗਾ ਜਨ ਨਾਨਕ ਦੂਜੀ ਲਾਭ ਚਲਾਈ ਅਨਹਦ ਸ਼ਬਦ ਵਜਾਏ ਹਾ ਤੀਜੜੀ ਲਾਭ ਮਨ ਚਾਉ ਪਿਆ ਬੈਰਾਗੀਆ ਬਲ ਰਾਮ ਜਿਉ ਸੰਜਨ ਹਰ ਮੀਲ ਹਰ ਪਾਇਆ ਬੜ ਪਾਗਿਆ ਬਲ ਰਾਮ ਜਿਉ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨ ਬੜ ਪਾਗੀ ਪਾਇਆ ਹਰ ਕਥੀਏ ਕਤ ਕਹਾਣੀ ਹਿਰਦੇ ਹਰ ਹਰ ਹਾਤਨ ਉਪਜੀ ਹਰ ਜਪੀਏ ਮਸਕ ਪਾਗ ਜਿਉ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ ਜਿਉ ਹਰ ਚੌਥੜੀ ਲਾਭ ਮਨ ਸਹਿਜ ਪਿਆ ਹਰ ਪਾਇਆ ਹਰ ਚੌਥਰੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜਿਉ ਗੁਰਮੁਖ ਮਿਲਿਆ ਸਭਾਏ ਹਰ ਮਾਨ ਤਨ ਮਿੱਠਾ ਲਾਇਆ ਬਲਰਾਮ ਜਿਉ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਆਂਦਨ ਹਰ ਦੇਵ ਲਾਈ ਮਨ ਚਿੰਦੜਿਆ ਫਲ ਪਾਇਆ ਸਵਾਮੀ ਹਰ ਨਾਮ ਬਜੀ ਵਾਦਾਏ ਹਰ ਪ੍ਰਭ ਸਾਜ ਠਾਕਰ ਕਾਜ ਰਚਾਇਆ ਤਨ ਹਿਰਦੇ ਨਾਮ ਬਖਸੇ ਜਨ ਨਾਨਕ ਬੋਲੇ ਚੌਥੇ ਲਾਵੇ ਹਰ ਪਾਇਆ ਪ੍ਰਭ ਅਮਨਾਸੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੋਹੇ ਸ਼ੰਤ ਮੁਹੱਲਾ ਚੌਥਾ ਕਰ ਦੂਜਾ ਗੁਰਮੁਖੇ ਹਰ ਗਾਏ ਹਿਰਦੇ ਰਸਨ ਸਾਏ ਹਰ ਰਸਨ ਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿ ਸੋਏ ਆਂਦੇ ਭੋਗ ਭੋਗੇ ਸੁਖ ਸੋਵੇ ਸ਼ਬਦ ਰਹੇ ਲਿਪ ਲਾਏ ਬੜੇ ਪਾਗਰ ਪੂਰਾ ਪਾਈਏ ਆਂਦੇ ਨਾਮ ਤੇ ਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸਮਾਏ ਸੰਗਤ ਸੰਗ ਮਿਲਾਏ ਹਰ ਸਨ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪੈ ਵਿਤ ਸਰੀਰਾ ਦੁਰਮਤ ਮੈਲ ਗਈ ਪਰਮ ਪਾਗਾ ਹਮੇ ਬੇਠੇ ਪੇਰਾ ਪ੍ਰਭ ਨਦਰ ਸਤ ਸੰਗ ਪਾਈ ਨਿਜ ਘਰ ਹੋਆ ਬਸ ਹਰ ਮੰਗਲ ਰਸ ਸਨ ਸਾਈ ਨਾਨਕ ਨਾਮ ਪਰਗਸ ਅੰਤਰ ਰਤਨ ਬਚਾਰੋ ਗੁਰਮੁਖ ਨਾਮ ਪਿਆਰੋ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਟਰਾ ਚਾਨਣ ਕਰ ਮੰਦਰ ਸੋਹਾਇਆ ਤਨ ਮਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸੇ ਪਾਇਆ ਜੋ ਪ੍ਰਭ ਕਹੇ ਸੋਏ ਪਰ ਕੀਜੇ ਨਾਨਕ ਆਂਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਬਿਆਹਣ ਆਇਆ ਬਿਆਹਣ ਆਇਆ ਗੁਰਮੁਖ ਹਰ ਪਾਇਆ ਸਤਨ ਕੰਤ ਪਿਆਰੀ ਸੰਜਨਾ ਮਿਲ ਮੰਗਲ ਗਾਏ ਹਰ ਜਿਉ ਆਪ ਸਵਾਰੀ ਸੁਨਰ ਗਣ ਗੰਧਰਵ ਮਿਲ ਆਏ ਅਪੂਰਬ ਜੰਝ ਬਣਾਏ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੇ ਨਾ ਜਾਈ ਰਾਗ ਸੂਈ ਸ਼ੰਤ ਮਹੱਲਾ ਚੌਥਾ ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸ਼ਾਂਤ ਆਵੋ ਸਾਂਝਨੋ ਗੁਣ ਗਾਵੋ ਗੋਬਿੰਦ ਕੇ ਏ ਰਾਮ ਗੁਰਮੁਖ ਮੇਰੇ ਕਰ ਬਾਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰੇ ਹਰ ਪ੍ਰਭ ਤੇਰੇ ਤੋਂ ਕਰਤਾ ਸਭ ਸਾਈ ਐਨਸ ਜਪੀ ਸਦਾ ਸਲਾਹੀ ਸੱਚ ਸ਼ਬਦ ਲਿਵ ਲਾਏ ਆਂਦਨ ਸਹਿਜ ਰਤੇ ਰੰਗ ਰਾਤਾ ਰਾਮ ਨਾਮ ਨਿਤ ਪੂਜਾ ਨਾਨਕ ਗੁਰਮੁਖ ਏਕ ਪਛਾਣੇ ਅਵਰ ਨ ਜਾਣੇ ਦੂਜਾ ਸਾਮੇ ਰੱਬ ਰਹਿਆ ਸੋ ਪ੍ਰਭ ਅੰਤਰ ਜਾਣ ਮੇ ਰਾਮ ਗੁਰ ਸ਼ਬਦ ਰੱਬ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਮੇਰਾ ਸਵਾਮੀ ਅੰਤਰ ਜਾਮੇ ਘੱਟ ਕਰ ਸੋਏ ਗੁਰਮੁਖ ਸੱਚ ਪਾਈਏ ਸਹਿ ਸਮਾਈਏ ਤੇ ਸੁਮਨ ਅਵਰ ਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਇਮਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੇ ਐਨ ਇਸ ਨਾਮ ਤੇ ਆਏ ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾ ਇਰਮ ਅੰਤਰੇ ਹਮੇ ਮਮਤਾ ਕਾਮ ਕ੍ਰੋਧ ਚਿਤਰਾ ਇਰਮ ਅੰਤਰ ਚਿਤਰਾਈ ਥਾਂ ਇਹ ਨਾ ਪਾਈ ਬੇਥਾ ਜਨਮ ਗਵਾਇਆ ਜਗਮਗ ਦੁੱਖ ਪਾਵੇ ਚੁੱਟ ਖਾਵੇ ਅੰਤ ਕੇ ਅਪਛਤਾਇਆ ਬੇ ਨਾਮੇ ਕੋ ਬਿਲ ਇਨਾ ਹੈ ਪੁੱਤ ਕਟਾਂ ਸੋਤ ਪਾਈ ਨਾਨਕ ਮਾਇਆ ਮੋਹ ਪਸਾਰਾ ਅੱਗੇ ਸਾਥਨ ਜਾਏ ਹਾਂ ਪੁੱਛਿਓ ਆਪਣਾ ਸਤਿਗੁਰ ਦਾਤਾ ਕਿਨਵੇਂ ਦੁੱਤਰ ਤਰੀਏ ਰਾਮ ਸਤਿਗੁਰ ਭਾਏ ਚੱਲ ਤਾ ਜੀਵਦਿਆਂ ਇਹ ਮਰੀਏ ਰਾਮ ਜੀਵਦਿਆਂ ਮਰੀਏ ਭਉ ਜਲ ਤਰੀਏ ਨਾ ਗੁਰਮੁਖ ਨਾਮ ਸਮਾਏ ਪੂਰਾ ਗੁਰ ਪੂਰਾ ਸਤਿਗੁਰ ਪ੍ਰਭਾਗੇ ਸੱਚ ਨਾਮ ਲਾਏ ਮਤ ਪ੍ਰਗਾਸ਼ ਭਈ ਮਨ ਮਾਨਿਆ ਰਾਮ ਨਾਮ ਵਡਿਆਏ ਨਾਨਕ ਪੁਰਾ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਏ ਸੋਹੀ ਮਹੱਲਾ ਚੌਥਾ ਘਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੇ ਤਿਛਨਾ ਬੋਝ ਗਏ ਅਸੇ ਹੋ ਮਨ ਤਨ ਦੇਵਾਂ ਸਤਿਗੁਰੇ ਮੈਂ ਮਿਲੇ ਪ੍ਰਭ ਗੁਣਤਾ ਸੇ ਤਨ ਤਨ ਗੁਰੇ ਬੜ ਪੁਰਖ ਹੈ ਮੈਂ ਦੱਸੇ ਹਰ ਸਭਾਸੇ ਬੜ ਭਾਗੀ ਹਰ ਪਾਇਆ ਜਨ ਨਾਨਕ ਨਾਮ ਬਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਂ ਹਾਂ ਘਰ ਆਵੋ ਚਿਰੇ ਬਛਾਣੀਆਂ ਮੇਰੇ ਸ਼ਬਦ ਗੁਰੂ ਪ੍ਰਭ ਨਾ ਹਾਂ
ਹੱਥੋਂ ਦਵਾਜੋਂ ਖੜੀ ਅੜੇਣੀਆਂ ਜੋ ਜਾਲਵਿਨ ਵੀ ਮਰਾਹਾਂ ਬੜਭਾਗੀ ਹਰ ਤਿਆਇਆ ਜਾਂ ਨਾਨਕ ਨਾਮ ਸਮਾਂ ਮਨ ਦਹਿਦ ਚੱਲ ਚੱਲ

0: పరమే అమ్మకం వరంపులానిత్ అసానిత్ యత్వే మాంతరిచినపు కలగాయ అంత తన అనంత తన తన దభ్య ఫేర్ బెక్క పల్ జానక సలహే తో బిన్నామే పచ్ పయముగా గుర్ సుందర మోహన్ పాయ కరే హర్ ప్రేమ వాణి మన మర మేరే హృదయ సద్వత్ విసర్ గే మన ఆసన్ చింత విసారయా మన అంతర్ వేదన ప్రేమ కే గుర్ దేఖణ మన సధారయా బడపాగి ప్రభ ఆయ మెల్ జన్ నానక నామ విసారయా మన అంతర్ వేదన ప్రేమ కే గుర్ దేఖణ మన సధారయా ਐ ਬੜਭਾਗੀ ਪ੍ਰਭ ਆਏ ਮਿਲ ਜਿਨ ਨਾਨਕ ਖੇਨ ਖੇਨ ਬਾਰੇ ਸੋਹੀ ਸ਼ੰਤ ਮਹੱਲਾ ਚੌਥਾ ਮਾਰੇ ਵੇ ਵੈਸ ਜਨ ਹਮੇ ਵਿਖਿਆ ਜਿਨ ਹਰ ਪ੍ਰਭ ਮਿਲਣ ਅੰਦਿਤੀਆਂ ਦੇ ਕਾਂਚਨ ਵੇ ਬੰਨੀਆਂ ਇਨ ਹਮੇ ਮਾਰਵ ਗੋਤੀਆਂ ਮੋਹੇ ਮਾਇਆ ਵੇ ਸਭ ਕਾਲ ਖਮ ਇਨ ਮਨ ਹੋਰਸ ਜੋਤੀਆਂ ਜਨ ਨਾਨਕ ਗੁਰਮੁਖ ਉਭਰੇ ਗੁਰ ਸ਼ਬਦ ਹਮੇ ਛੁੱਟੀਆਂ ਬਸ ਆਣਿਓ ਵੇ ਜਨ ਇਸ ਮਨ ਕੋ ਇਸ ਮਨ ਕਾ ਮਨ ਬਸ ਜਿਉ ਨਿਤ ਪਾਉਂਦੀਆਂ ਦੁੱਖ ਰਹਿਣ ਬੇ ਬਿਹਾਣੀਆਂ ਨਿਤ ਆਸਾਂ ਆਸ ਕਰਦੀਆਂ ਗੁਰ ਪਾਇਆ ਬੇ ਸੰਜਨ ਮਨ ਆਸ ਪੂਰੀ ਹਰ ਚਾਹੁੰਦੀਆਂ ਜਨ ਨਾਨਕ ਪ੍ਰਭ ਦੇਹ ਮੱਤੇ ਸਾਜੇ ਆਸਾਂ ਨਿਤ ਸੁਖ ਸੌਂਦੀਆਂ ਸਾਤਨ ਆਸਾਂ ਨਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇ ਜੜੀਏ ਆਏ ਮੇਰਾ ਠਾਕਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਏ ਮੈਂ ਮਨ ਤਨ ਲੋਚਾਂ ਗੁਰਮੁਖੇ ਨਾਮ ਰਾਜਿਆ ਹਰ ਸ਼ਬਦ ਸੇ ਵਿਸ਼ਾ ਜਨ ਨਾਨਕ ਹਰ ਪ੍ਰਭ ਪਾਣੀ ਆ ਰਾਮ ਰਾਜਿਆ ਮਿਲਿਆ ਸਹਿਜ ਸਵੈ ਐਕਸ ਸਹਿਜੇ ਹਰ ਪ੍ਰਭੂ ਰਾਮ ਰਾਜਿਆ ਗੁਰਦੁਸੀ ਹਰ ਮਿਲਾਏ ਮੈਂ ਮਨ ਤਨ ਪ੍ਰੇਮ ਬਗਾਰ ਹੈ ਰਾਮ ਰਾਜਿਆ ਗੁਰ ਮਿਲੇ ਕਿਰਪਾ ਕਰੇ ਹੋ ਗੁਰ ਬਿੱਟੋ ਕੋਲ ਕਮਾਈਆਂ ਰਾਮ ਰਾਜਿਆ ਸਤਿਗੁਰ ਅੱਗੇ ਦੇ ਗੁਰ ਟੁੱਠਾ ਜਿਉ ਰਾਮ ਰਾਜਿਆ ਜਾਂ ਨਾਨਕ ਹਰ ਮਿਲੇ
1: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਹੇ ਦੇਖ ਭੁਲਾਨਾ ਸੁਣ ਬਾਬਰੇ ਨਿਹੋ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹਿ ਨਾ ਮੁੱਲੋ ਗੋਬਿੰਦ ਨਾਮ ਮਜੀਠਾ ਥਿਵੈ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ ਮਿਥਿਆ ਮੋਹੇ ਮਗਨ ਥੀ ਰਹਿਆ ਝੂਠ ਸੰਗ ਲਪਟਾਨਾ ਨਾਨਕ ਦੀਨ ਸਰਨ ਕਿਰਪਾ ਨਿਦ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕੁਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸੇ ਜਾਣਾ ਨਿਚਲ ਹਬ ਵੈਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀ ਹੈ ਹਰ ਪਾਈਐ ਭਾਗੀ ਹਰ ਪਾਈਐ ਭਾਗੀ ਸੁਣ ਬੈ ਰਾਗੀ ਚਰਨ ਪ੍ਰਭੂ ਗਹਿ ਰਹੀ ਹੈ ਇਹੋ ਮਨ ਦੀਜੇ ਸੰਕ ਨਾ ਕੀਜੇ ਗੁਰਮੁਖ ਤਜ ਬਹੁ ਮਾਣਾ ਨਾਨਕ ਦੀਨ ਭਗਤ ਪਵ ਤਾਰਨ ਤੇਰੇ ਕਿਆ ਗੁਣ ਆਖ ਬਖਾਣਾ ਸੁਣ ਬਾਬਰੇ ਕਿਆ ਕੀਚੈ ਕੂੜਾ ਮਾਨੋ ਸੁਣ ਬਾਬਰੇ ਹਵ ਵੈਸੀ ਗਰਭ ਮਾਨੋ ਨਿਚਲ ਹਵ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਮਰੀਐ ਭੌਜਲ ਤਰੀਐ ਜੇ ਥੀਵੇ ਕਰਮ ਲਿਖਿਆ ਸਾ ਗੁਰ ਸਵੀਜੈ ਗੁਰ ਸੇਵੀਜੈ ਅੰਮ੍ਰਿਤ ਪੀਜੈ ਜਿਸ ਲਾਵੇ ਸਹਿਜ ਤਿਹਨੋ ਨਾਨਕ ਸਰਨ ਪਿਆ ਹਰ ਦੁਆਰੈ ਹੋ ਬਲ ਬਲ ਸਾਧ ਕੁਰਬਾਨੋ ਸੁਣ ਬਾਬਰੇ ਮਤ ਜਾਣੇ ਪ੍ਰਭ ਮੈਂ ਪਾਇਆ ਸੁਣ ਬਾਬਰੇ ਥਿਓ ਰੇਣ ਜਿਨੀ ਪ੍ਰਭ ਧਿਆਇਆ ਜਿਨ ਪ੍ਰਭ ਧਿਆਇਆ ਤਿਨ ਸੁਖ ਪਾਇਆ ਬੜਭਾਗੀ ਦਰਸ਼ਨ ਪਾਈਐ ਥਿਓ ਨਿਮਾਣਾ ਸਾਧ ਕੁਰਬਾਣਾ ਸਗਲਾ ਆਪ ਮਿਟਾਈਐ ਉਹ ਤਨ ਭਾਗ ਸੁਦਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਬੇਚਾਇਆ ਨਾਨਕ ਦੀਨ ਸਰਨ ਸੁਖ ਸਾਗਰ ਰਾਖ ਲਾਜ ਅਪਨਾਇਆ ਸੂਹੀ ਮਹੱਲਾ ਪੰਜਵਾ ਹਰ ਚਰਨ ਕਮਲ ਕੀ ਟੇਕ ਸਤਿਗੁਰ ਦਿੱਤੀ ਤੁਸ ਕੈ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸ ਕੈ ਬਲਰਾਮ ਜੀਓ ਬਾਬਲ ਮੇਰਾ ਬੜ ਸਮਰਥਾ ਕਰਨ ਕਾਰਨ ਪ੍ਰਭ ਹਾਰਾ ਜਿਸ ਸਿਮਰਤ ਦੁੱਖ ਕੋਈ ਨਾ ਲਾਗੈ ਭੌਜਲ ਭਾਰ ਉਤਾਰਾ ਆਦਿ ਜੁਗਾਦ ਭਗਤਨ ਕਾ ਰਾਖਾ ਉਸਤਤ ਕਰ ਕਰ ਜੀਵਾਂ ਨਾਨਕ ਨਾਮ ਮਹਾਰਸ ਮੀਠਾ ਅੰਦਨ ਮਨ ਤਨ ਪੀਵਾਂ ਹਰ ਆਪੇ ਲੈ ਮਿਲਾਏ ਕਿਉਂ ਵਿਛੋੜਾ ਥੀ ਵਈ ਬਲਰਾਮ ਜੀਓ ਜਿਸਨੋ ਤੇਰੀ ਟੇਕ ਸੋ ਸਦਾ ਸਦ ਜੀਵਈ ਬਲਰਾਮ ਜੀਓ ਤੇਰੀ ਟੇਕ ਤੁਜੈ ਤੇ ਪਾਈ ਸਾਚੇ ਸਿਰਜਣਹਾਰਾ ਜਿਸ ਤੇ ਖਾਲੀ ਕੋਈ ਨਾਹੀਂ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰੈਨ ਆਸ ਤੁਮਹਾਰੀ ਸਫਲ ਦਰਸ਼ਨ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸੱਚ ਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਇਆਲ ਗੁਣ ਅਵਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸੁਆਮੀਆਂ ਸ਼ੁਭ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵਜੇ ਵਾਜੇ ਅਨਹਦਾ ਝੁਣਕਾਰੇ ਸੁਣ ਪੈ ਬਿਨਾਸੀ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ ਉਪਜਿਆ ਤਤ ਗਿਆਨ ਸਹੁਰੇ ਪਈਐ ਇੱਕ ਬਲ ਇੱਕ ਹਰ ਬਲਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬ੍ਰਹਮੇ ਬ੍ਰਹਮ ਮਿਲਿਆ ਕੋਈ ਨਾ ਸਾਕੈ ਭਿੰਨ ਕਰ ਬਲਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਐ ਬਿਸਮਾਦ ਨਦਰੀ ਆਇਆ ਜਲ ਥਲ ਮਈਅਲ ਪੂਰਨ ਸੁਆਮੀ ਘਟ ਘਟ ਰਿਹਾ ਸਮਾਇਆ ਜਿਸ ਦੇ ਉਪਜਿਆ ਤਿਸ ਮਹੇ ਸਮਾਇਆ ਕੀਮਤ ਕਹਿਣ ਨਾ ਜਾਏ ਜਿਸ ਕੇ ਚਲਤ ਨਾ ਜਾਹੀ ਲਖਣੇ ਨਾਨਕ ਸੇ ਧਿਆਏ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਆਂਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸ੍ਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਹਬੜ ਭਾਗੈ ਬਿਨਵੰਤ ਨਾਨਕ ਸਰਨ ਸੁਆਮੀ ਜੀਓ ਪਿੰਡ ਪ੍ਰਭ ਆਗੈ ਅਨਹਦ ਸ਼ਬਦ ਸੁਹਾਵਾ ਸੱਚ ਮੰਗਲ ਹਰ ਜਸ ਗਾਵਾ ਗੁਣ ਗਾਏ ਹਰ ਹਰ ਦੁਖ ਨਾਸੇ ਰਹਿਸ ਉਪਜੈ ਮਨ ਘਣਾ ਮਨ ਤਨ ਨਿਰਮਲ ਦੇਖ ਦਰਸਨ ਨਾਮ ਪ੍ਰਭ ਕਾ ਮੁਖ ਭਣਾ ਹੋਏ ਰੇਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭ ਭਾਵਾ ਬਿਨਵੰਤ ਨਾਨਕ ਦਇਆ ਤਾਰੋ ਸਦਾ ਹਰ ਗੁਣ ਗਾਵਾਂ ਗੁਰਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਭ ਫਲ ਪਾਏ ਮਿਟੇ ਆਵਣ ਜਾਣਾ ਭਾਏ ਭਗਤ ਸਵਾਏ ਹਰ ਜਪ ਆਪਣੇ ਪ੍ਰਭ ਭਾਵਾ ਜਪ ਏਕ ਅਲੱਖ ਅਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਤ ਦੇਖਾਂ ਤਤ ਸੋਈ ਪਤਤ ਪਾਵਨ ਹਰਨਾਮਾ ਪੂਰਨ ਸੰਜਨਾ ਕੇ ਕਾਮਾ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹੋ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਬੇਸ਼ੁਨਿਆ ਮਨ ਸ਼ਾਂਤ ਆਈ ਬਜੀ ਵਧਾਈ ਮਨੋ ਕਦੇ ਨਾ ਵੀਸਰੈ ਬਿਨਵੰਤ ਨਾਨਕ ਸਤਿਗੁਰ ਰੜਾਇਆ ਸਦਾ ਭਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੂ ਬੈਰਾਗਰੂ ਮੈਂ ਜੇਹੀ ਘਣਚੇਰੀ ਰਾਮ ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਬੜਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਾ ਮਤ ਦੀਜੈ ਆਠ ਪੈਰ ਤੁਧ ਧਿਆਈ ਗਰਭ ਨਾ ਕੀਜੈ ਰੇਣ ਹੋਵੀਜੈ ਤਾਂਗਤ ਜੀਅਰੈ ਤੇਰੀ ਸਭ ਉੱਪਰ ਨਾਨਕ ਕਾ ਠਾਕੁਰ ਮੈਂ ਜੇਹੀ ਘਣਚੇਰੀ ਰਾਮ ਤੁਮ ਗੌਹਰ ਅਤ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ਤੁਮ ਵੱਡੇ ਵੱਡੇ ਬੜ ਉੱਚੇ ਹੋ ਇਤਨਕ ਲਹੁਰੀਆ ਰਾਮ ਹੋ ਕਿਛ ਨਾਹੀ ਏਕੋ ਤੂੰ ਹੈ ਆਪੇ ਆਪ ਸੁਜਾਨਾ ਅੰਮ੍ਰਿਤ ਦ੍ਰਿਸ਼ਟ ਨਿਮਖ ਪ੍ਰਭ ਜੀਵਾ ਸਰਬ ਰੰਗ ਰਸਮਾਨਾ ਚਰਨੇ ਸਰਨੀ ਦਾਸਾ ਦਾਸੀ ਮਨ ਮੌਲੇ ਤਨ ਹਰੀਆ ਨਾਨਕ ਠਾਕੁਰ ਸਰਬ ਸਮਾਨਾ ਆਪਣ ਭਾਵਨ ਕਰੀਆ ਤੂੰ ਜੂ ਪਰ ਮੇਰਾ ਹੈ ਮਾਣਾ ਤੂੰ ਹੈ ਮੇਰਾ ਤਾਣਾ ਰਾਮ ਸੁਰਤ ਮਤ ਚਤਰਾਈ ਤੇਰੀ ਤੂੰ ਜਾਣਾ ਹੈ ਜਾਣਾ ਰਾਮ ਸੋਈ ਜਾਣੈ ਸੋਈ ਪਛਾਣੈ ਜਾਕੋ ਨਦਰ ਸਿਰੰਦੇ ਮਨਮੁਖ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ਠਾਕੁਰ ਪਾਣੀ ਸਾ ਗੁਣਵੰਤੀ ਤਿੰਨ ਹੀ ਸਭ ਰੰਗ ਮਾਣਾ ਨਾਨਕ ਕੀ ਕਰ ਨਾਨਕ ਕੀ ਧਰ ਤੂੰ ਹੈ ਠਾਕੁਰ ਤੂੰ ਨਾਨਕ ਕਾ ਮਾਣਾ ਹੋ ਵਾਰੀ ਵਈਆਂ ਘੋਲੀ ਵਈਆਂ ਤੂੰ ਪਰਬਤ ਮੇਰਾ ਓਲਾ ਰਾਮ ਹੋ ਬਲ ਜਾਈ ਲੱਖ ਲੱਖ ਲੱਖ ਵਰੀਆ ਜਿਨ ਭਰਮ ਪਰਦਾ ਖੁੱਲਾ ਰਾਮ ਮਿਟੇ ਅੰਧਾਰੇ ਤਜੇ ਬੇਕਾਰੇ ਠਾਕੁਰ ਸਿਉਂ ਮਨ ਮਾਨਾ ਪ੍ਰਭ ਜੀ ਭਾਣੀ ਭਈ ਨਿਕਾਣੀ ਸਫਲ ਜਨਮ ਪਰਵਾਨਾ ਭਈ ਅਮੋਲੀ ਭਾਰਾ ਤੋਲੀ ਮੁਕਤ ਜੁਗਤ ਦਰ ਖੁੱਲਾ ਕਹੋ ਨਾਨਕ ਹੋ ਨਿਰਭਉ ਹੋਈ ਸੋ ਪ੍ਰਭ ਮੇਰਾ ਓਲਾ ਸੂਹੀ ਮਹੱਲਾ ਪੰਜਵਾਂ ਸਾਜਨ ਪੁਰਖ ਸਤਿਗੁਰ ਮੇਰਾ ਪ੍ਰਭ ਪੂਰਾ ਤਿਸ ਬਿਨਾ ਵਰਨਾ ਜਾਣਾ ਰਾਮ ਮਾਤ ਪਿਤਾ ਭਾਈ ਸੁੱਤ ਬੰਧਪ ਜੀ ਪ੍ਰਾਣ ਮਨ ਭਾਣਾ ਰਾਮ ਜੀਉ ਪਿੰਡ ਸਭ ਤਿਸਕਾ ਦੀਆ ਸਰਬ ਗੁਣਾ ਭਰਪੂਰੇ ਅੰਤਰਜਾਮੀ ਸੋ ਪ੍ਰਭ ਮੇਰਾ ਸਰਬ ਰਹਾ ਭਰਪੂਰੇ ਤਾਂ ਕੀ ਸਰਨ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੈ ਨਾਨਕ ਸਦ ਕੁਰਬਾਣਾ ਐਸਾ ਗੁਰਬੜ ਭਾਗੀ ਪਾਈਐ ਜਿਤ ਮਿਲਿਆ ਪ੍ਰਭ ਜਾਪੈ ਰਾਮ ਜਨਮ ਜਨਮ ਕੇ ਕਿਲ ਵਿਖ ਉਤਰੇ ਹਰ ਸੰਤ ਧੂੜੀ ਨਿਤ ਨਾਪੈ ਰਾਮ ਹਰ ਧੂੜੀ ਨਹਾਈਐ ਪ੍ਰਭੂ ਧਿਆਈਐ ਬਹੁੜ ਜੋ ਨਾ ਆਈਐ ਗੁਰ ਚਰਨੀ ਲਾਗੇ ਭਰਮ ਪਉ ਭਾਗੇ ਮਨ ਚਿੰਦਿਆ ਫਲ ਪਾਈਐ ਹਰ ਗੁਣ ਨਿਤ ਗਾਏ ਨਾਮ ਧਿਆਏ ਫਿਰ ਸੋਗ ਨਾਹੀ ਸੰਤਾਪੈ ਨਾਨਕ ਸੋ ਪ੍ਰਭ ਜੀ ਕਾ ਦਾਤਾ ਪੂਰਾ ਜਿਸ ਪ੍ਰਤਾਪੈ ਹਰ ਹਰੇ ਹਰ ਗੁਣ ਨਿਦੇ ਹਰ ਸੰਤਨ ਕੈ ਵਸ ਆਏ ਰਾਮ ਸੰਤ ਚਰਨ ਗੁਰ ਸੇਵਾ ਲਾਗੇ ਤਿਨੀ ਪਰਮ ਪਦ ਪਾਏ ਰਾਮ ਪਰਮ ਪਦ ਪਾਇਆ ਆਪ ਮਿਟਾਇਆ ਹਰ ਪੂਰਨ ਕਿਰਪਾ ਧਾਰੀ ਸਫਲ ਜਨਮ ਹੋਆ ਭਉ ਭਾਗਾ ਹਰ ਹਰ ਭੇਟਿਆ ਏਕ ਮੁਰਾਰੀ ਜਿਸ ਕਾ ਸਾਥ ਨਹੀਂ ਮੇਲ ਲੀਆ ਜੋਤੀ ਜੋਤ ਸਮਾਇਆ ਨਾਨਕ ਨਾਮ ਨਿਰੰਜਨ ਜਪੀਐ ਮਿਲ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਨਿਤ ਹਰ ਜਨਹੋ ਪੁੰਨੀ ਇਛ ਸਵਾਈ ਰਾਮ ਰੰਗ ਰਤੇ ਆਪਣੇ ਸੁਆਮੀ ਸੇਤੀ ਮਰੇ ਨਾ ਆਵੈ ਜਾਈ ਰਾਮ ਅਵਨਾਸੀ ਪਾਇਆ ਨਾਮ ਧਿਆਇਆ ਸਗਲ ਮਨੋਰਥ ਪਾਏ ਸ਼ਾਂਤ ਸਹਿਜ ਆਨੰਦ ਘਨੇਰੇ ਗੁਰਚਰਨੀ ਮਨ ਲਾਏ ਪੂਰ ਰਹਿਆ ਘਟ ਘਟ ਅਵਿਨਾਸੀ ਥਾਂਥ ਨੰਤਰ ਸਾਈ ਕਹੋ ਨਾਨਕ ਕਾਰਜ ਸਗਲੇ ਪੂਰੇ ਗੁਰਚਰਨੀ ਮਨ ਲਾਈ ਸੂਹੀ ਮਹੱਲਾ ਪੰਜਵਾ ਕਰ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤਰ ਦੇਖੇ ਦਰਸ ਤੇਰਾ ਰਾਮ ਲਾਖ ਜੇਵਾ ਦਿਹੋ ਮੇਰੇ ਪਿਆਰੇ ਮੁਖ ਹਰ ਆਰਾਧੇ ਮੇਰਾ ਰਾਮ ਹਰ ਆਰਾਧੇ ਜਮ ਪੰਥ ਸਾਧੇ ਦੁੱਖ ਨਾ ਵਿਆਪੈ ਕੋਈ ਜਲ ਥਲ ਮਈਅਲ ਪੂਰਨ ਸੁਆਮੀ ਜਤ ਦੇਖਾਂ ਤਤ ਸੋਈ ਭਰਮ ਮੋਹ ਬੇਕਾਰ ਨਾਠੇ ਪ੍ਰਭੂ ਨੇਰ ਹੂ ਤੇ ਨੇਰਾ ਨਾਨਕ ਕੋ ਪ੍ਰਭ ਕਿਰਪਾ ਕੀਜੈ ਨੇਤਰ ਦੇਖੇ ਦਰਸ ਤੇਰਾ ਕੋਟ ਕਰਨ ਦੀਜੇ ਪ੍ਰਭ ਪ੍ਰੀਤਮ ਹਰ ਗੁਣ ਸੁਣੀਐ ਅਬਨਾਸੀ ਰਾਮ ਸੁਣ ਸੁਣ ਇਹੋ ਮਨ ਨਿਰਮਲ ਹੋਵੇ ਕਟੀਐ ਕਾਲ ਕੀ ਫਾਸੀ ਰਾਮ ਕਟੀਐ ਜਮ ਫਾਸੀ ਸਿਮਰ ਅਵਿਨਾਸੀ ਸਗਲ ਮੰਗਲ ਸੁਗਿਆਨਾ ਹਰ ਹਰ ਜਪ ਜਪੀਐ ਦਿਨ ਰਾਤੀ ਲਾਗੈ ਸਹਿਜ ਧਿਆਨਾ ਕਲਮਲ ਦੁੱਖ ਜ਼ਾਰੇ ਪ੍ਰਭੂ ਚੇ ਤਾਰੇ ਮਨ ਕੀ ਦੁਰਮਤ ਨਾਸੀ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਹਰ ਗੁਣ ਸੁਣੀਐ ਅਵਿਨਾਸੀ ਕਰੋੜ ਹਸਤ ਤੇਰੀ ਟਹਿਲ ਕਮਾਵੈ ਚਰਨ ਚਲੇ ਪ੍ਰਭ ਮਾਰਗ ਰਾਮ ਭਾਵ ਸਾਗਰ ਨਾਭ ਹਰ ਸੇਵਾ ਜੋ ਚੜ੍ਹੈ ਤਿਸ ਤਾਰਗ ਰਾਮ ਭਾਵ ਜਲ ਤਰਿਆ ਹਰ ਹਰ ਸਿਮਰਿਆ ਸੰਗਲ ਮਨੋਰਥ ਪੂਰੇ ਮਹਾਂ ਵਿਕਾਰ ਗਏ ਸੁਖ ਉਪਜੇ ਬਾਜੀ ਅਨਹਦ ਤੂਰੇ ਮਨ ਵਾਂਛਤ ਫਲ ਪਾਏ ਸਗਲੇ ਕੁਦਰਤ ਕੀਮ ਪਾਰਗ ਕਹੋ ਨਾਨਕ ਪ੍ਰਭ ਕਿਰਪਾ ਕੀਜੈ ਮਨ ਸਦਾ ਚੱਲੈ ਤੇਰਾ ਮਾਰਗ ਇਹੋ ਵਰ ਇਹਾ ਵਡਿਆਈ ਇਹੋ ਧਨ ਹੋਏ ਵਡਭਾਗਾ ਰਾਮ ਇਹੋ ਰੰਗ ਇਹੋ ਰਸ ਭੋਗਾ ਹਰ ਚਰਨੀ ਮਨ ਲਾਗਾ ਰਾਮ ਮਨ ਲਾਗਾ ਚਰਨੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕੁਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੋ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੇ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਅਵਚਲ ਨੀਵ ਰਖਾਈ ਜਨ ਨਾਨਕ ਪ੍ਰਭ ਭੈ ਦਿਆਲਾ ਸਰਬ ਕਲਾ ਬਣ ਆਈ ਆਨੰਦਾ ਵਜੇ ਨਿਤ ਵਾਜੇ ਭਾਰ ਬ੍ਰਹਮ ਮਨ ਬੂਠਾ ਰਾਮ ਉਰਮੁਖੇ ਸਚ ਕਰਨੀ ਸਾਰੀ ਬਿਨਸੇ ਭਰਮ ਪੈ ਝੂਠਾ ਰਾਮ ਅਨਹਤ ਬਾਣੀ ਗੁਰਮੁਖ ਬਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮੈਂ ਨਵਨਿਧ ਭਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫਰਮਾਇਆ ਮਿਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਵਤ ਬੈਸਤ ਖਲਿਆ ਗੁਣ ਦਾਨ ਸੁਖ ਸਾਗਰ ਸੁਆਮੀ ਜਲ ਥਲ ਮਈ ਅਲ ਸੋਈ ਜਿਨ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨਾ ਵਰਨਾ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਇਆ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਬਜੀਆਂ ਵਾਧਾਈਆ ਕਰੀ ਨਦਰ ਸੁਆਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਉ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾ ਪੈ ਸਾਗਰੋ ਭੈ ਸਾਗਰ ਦਰਿਆ ਹਰ ਹਰ ਨਾਮ ਧਿਆਈ ਰਾਮ ਬੋਹਿਥੜਾ ਹਰ ਚਰਨ ਰਾਧੇ ਮੈਂ ਸਤਿਗੁਰ ਪਾਰ ਲਗਾਈ ਰਾਮ ਗੁਰ ਸਬਦੀ ਤਰੀਐ ਬਹੁੜ ਨਾ ਮਰੀਐ ਚੁੱਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਮਨ ਸਹਿਜ ਸਮਾਣਾ ਦੁਖ ਨਾ ਭੂਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸੰਤ ਨਾ ਹਰ ਮੰਤਰ ਦਰੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪ ਨੜਾ ਮਨ ਆਗੈ ਧਰਿਆ ਸਰਬਸ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ

ਨਾ ਜਾਈ ਸਾਬੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੋ ਨਾਨਕ ਰਹੇ ਰੰਗ ਰਾਤੇ ਪ੍ਰੇਮ ਰਹਾ ਪ੍ਰੇਮ ਮਹਾਰਸ ਭੀਨੇ ਅੰਧ ਵਿਨੋਦ ਭੈ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ ਆਪ ਨੜੇ ਪ੍ਰਭ ਆਪ ਸਿਗਾਰੀ ਸੋਭਾਵੰਤੀ ਨਾਰੇ ਰਾਮ ਸਹਿ ਸਵਾਏ ਭੈ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਨ ਆਪਣੇ ਰਾਮ ਨਾਮ ਉਰਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੋ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਥਲ ਮਈਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਖ ਦਰਸ਼ਨ ਨਾਨਕ ਵਿਗਸੇ ਆਪ ਲਏ ਮਿਲਾਏ ਸੂਹੀ ਮਹੱਲਾ ਪੰਜਵਾ ਅਵਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ ਕਰਤੈ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਗੁਣ ਗਾਵੇ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨੇ ਹੋ ਥਾਨ ਸੁਹਾਇਆ ਘਰ ਮੰਦਰ ਹਟਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਸੰਤ ਭਗਤ ਹਰ ਨਾਮ ਅਰਾਧੇ ਕੱਟੀਐ ਜਮ ਕੀ ਫਾਸੀ ਰਾਮ ਕਾਟੀ ਜਮ ਫਾਸੀ ਪ੍ਰਭ ਵਿਨਾਸੀ ਹਰ ਹਰ ਨਾਮ ਧਿਆਏ ਸਗਲ ਸਮੱਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸੰਸਜਨ ਸੁਖ ਮਾਣੇ ਰਲੀਆਂ ਦੁੱਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਵਲ ਜਾਸੀ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਦੈ ਦਿਸ ਪੂਰ ਰਿਹਾ ਜਿਸ ਦੈ ਦਿਸ ਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਵਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਭੰਜਨ ਅਨਹਦ ਬਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਹਰ ਨਾਮ ਅਰਹਦੇ ਮੈਲ ਸਭ ਕਾਟੇ ਕਿਲਵਿਖ ਸਗਲੇ ਖੋਵੇ ਤਹਿ ਜਨਮ ਨਾ ਮਰਨਾ ਆਵਣ ਜਾਣਾ ਬਹੁੜ ਨਾ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈ ਕਾਰ ਭਇਆ ਜਗ ਅੰਤਰ ਲਾਤੇ ਸਗਲ ਵਿਸੂਰੇ ਪੂਰਨ ਪੁਰਖ ਚੁੱਤ ਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਦ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਵ ਨਿਧ ਸਿੱਧ ਰਿੱਧ ਦੀਨੇ ਕਰਤੇ ਤੋਟ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਰਛਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖੁੱਟ ਨਾ ਜਾਈ ਅੰਤਰ ਜਾਮੀ ਪਾਇਆ ਕੋਟ ਵਿਘਨ ਸਗਲੇ ਉੱਠ ਨਾਠੇ ਦੁੱਖ ਨਾ ਨੇੜੇ ਆਇਆ ਸ਼ਾਂਤ ਸਹਿਜ ਆਨੰਦ ਘਨੇਰੇ ਬਿਨਸੀ ਭੂਖ ਸਵਾਈ ਨਾਨਕ ਗੁਣ ਗਾਵੇ ਸੁਆਮੀ ਕੇ ਅਚਰਜ ਦਿਸ ਜਿਸ ਵਡਿਆਈ ਰਾਮ ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ ਭਗਤ ਸੋਨ ਹਰ ਕੇ ਗੁਣ ਗਾਵੇ ਸਦਾ ਕਰੇ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੇ ਸਾਧ ਸੰਗਤ ਸੰਗ ਬਣੀ ਜਿਨ ਉਦਮ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ਅੱਠ ਸੱਠ ਤੀਰਥ ਪੁੰਨ ਕਿਰਿਆ ਮਹਾਂ ਨਿਰਮਲ ਚਾਰਾ ਪਤਤ ਪਾਵਨ ਬਿਰਧ ਸੁਆਮੀ ਨਾਨਕ ਸ਼ਬਦ ਅਧਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀਜੈ ਉਸਤਤ ਕੌਣ ਕਰੀਜੈ ਰਾਮ ਸੰਤ
संत

0: ਤਾਂ ਪਿਰ ਲੱਗੀ ਪਿਆਰ ਸੂਹੇ ਬੇਸ ਪਿਰ ਕਿਨੇ ਨਾ ਪਾਇਓ ਮਨਮੁਖ ਦੱਜ ਮੋਈ ਗਵਾਰ ਸਤਿਗੁਰ ਮਿਲਿਆ ਸੂਹਾ ਬੇਸ ਗਿਆ ਹਮੇ ਵਿੱਚੋਂ ਮਾਰ ਮਨ ਤਨ ਰੱਤਾ ਲਾਲ ਹੋਆ ਰਸਨਾ ਰੱਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਭੈ ਭਾਈ ਕਰੇ ਸਿਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰੱਖਿਆ ਉਰਧਾਰ ਮਹੱਲਾ ਤੀਜਾ ਮੁੰਡੇ ਸੂਹਾ ਪਰਹਰੋ ਲਾਲ ਕਰੋ ਸਿਗਾਰ ਆਵਣ ਜਾਣਾ ਵਿਸਰੈ ਗੁਰਸਬਦੀ ਵਿਚਾਰ ਮੁੰਨ ਸੁਹਾਵੀ ਸੋਹਣੀ ਜਿਸ ਕਰ ਸਹਿਜ ਪਤਾਰ ਨਾਨਕ ਸਾ ਧਨ ਰਾਵੀਐ ਰਾਵੀ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬ ਹੈ ਮਨਮੁਖ ਮੁਗਦਰਤਾ ਹਮੇ ਮੇਰਾ ਘਰ ਮੂਏ ਕਿਛ ਸਾਥ ਨਾ ਲਿੱਤਾ ਸਿਰ ਉੱਪਰ ਜਮਕਾਲ ਨਾ ਸੁੱਜਈ ਦੂਜੇ ਪਰਮਿੱਤਾ ਫਿਰ ਵੇਲਾ ਹੱਥ ਨਾ ਆਵੀ ਜਮਕਾਲ ਵਸ ਕੀਤਾ ਜੀਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ ਸਲੋਕ ਮਹੱਲਾ ਤੀਜਾ ਸਤੀਆਂ ਇਹ ਨਾ ਆਖੀਆਂ ਜੋ ਮੜਿਆ ਲੱਗ ਜਲਨ ਨਾਨਕ ਸਤੀਆਂ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ ਮਹੱਲਾ ਤੀਜਾ ਭੀ ਸੋ ਸਤੀਆਂ ਜਾਣੀਆਂ ਸੀਲ ਸੰਤੋਖ ਰਹਨ ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੀ ਜਾਣੇ ਪਿਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨਾ ਜਾਣਨੀ ਸੇ ਕਿਉਂ ਜਲ ਜਲਾਹੇ ਭਾਵੇ ਜੀਵੋ ਕਹਿ ਮਰੋ ਦੂਰੋਂ ਹੀ ਭਜ ਜਾਹੇ ਪੌੜੀ ਤੁਧ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੇ ਲਿਖਿਆ ਨਾਵੇ ਜੀਵੜ ਹੋਰ ਦਾਤ ਨਾਹੀਂ ਤੇ ਸਰੂਪ ਨਾ ਰਿਖਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਭਾਏ ਸੇ ਜਨਮ ਲੇ ਜਿਨ ਹਰ ਜਪ ਜਪਿਆ ਸਲੋਕ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਬੇਥਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰੇ ਮਹੱਲਾ ਦੂਜਾ ਰਾਤ ਕਾਰਨ ਧਨ ਸੰਚਿਐ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੇ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੈ ਕਾਰਣ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨਗੋਈ ਜੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਪ ਵਹਿ ਨਾਨਕ
1: ਜੀਵਤੇ ਕੋ ਜੀਵਤਾ ਮਿਲੇ ਮੂਹੇ ਕੋ ਮੂਹਾ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸੱਚ ਤੇ ਅੰਸ ਸੱਚੇ ਗੁਰੂ ਸ਼ਬਦ ਵਿਚਾਰੀ ਹਮੇ ਮਾਰ ਮਨ ਨਿਰਮਲਾ ਹਰਨਾਮ ਉਰਧਾਰੀ ਕੋਠੇ ਮੰਡ ਮਾੜੀਆਂ ਲੱਗ ਪਏ ਗਵਾਰੀ ਜਿਨ ਕੀਏ ਤਿਸੇ ਨਾ ਜਾਣੀ ਮਨ ਗਵਾਰੀ ਜਿਸ ਬੁਝਾਏ ਸੋ ਬੁਝ ਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹੱਲਾ ਤੀਜਾ ਕਾਮਣ ਤੋਂ ਸ਼ਿੰਗਾਰ ਕਰਜਾ ਪਹਿਲਾਂ

ਜਾ ਸੋ ਤਰੇ ਪਿਆਰ ਪੌਸ਼ਿਕਾ ਤੂੰ ਬੋਲ ਰਸ ਭੋਜਨ ਪਾਉ ਕਰੇ ਤਨ ਮਨ ਸਵਾਪੇ ਕਾਂਤ ਕੋ ਤੋ ਨਾਨਕ ਪੋ ਕਰੇ ਮਹਲਾ ਤੀਜਾ ਕਾਜਲ ਫੂਰ ਤੂੰ ਬੋਲ ਰਸ ਲੈ ਤਨ ਕੀ ਆਸ਼ਿਗਾਰ ਸੇ ਜੇ ਕੰਤ ਨਾ ਆਇਓ ਪਿਆ ਵਿਕਾਰ ਮਹਲਾ ਤੀਜਾ ਧਨ ਪਰੇ ਨਾ ਆਖੀਆਂ ਬਹਿਨ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧਨ ਪਿ ਕਹੀਏ ਸੋਏ ਪੌੜੀ ਪੈਵਨ ਭਗਤ ਨਾ ਹੋਵੇ ਨਾਮ ਨਾ ਲੱਗੇ ਪਿਆਰ ਸਤਿਗੁਰ ਮੇਰੇ ਪਾਉ ਜੇ ਪੈ ਪਾਏ ਰੰਗ ਸਵਾਰ ਤਨੁ ਮਰਤਾ ਰੰਗ ਸੋ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਪਉ ਪਾਉ ਸਭ ਤੇ ਸਦਾ ਸੁ ਸਚ ਬਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਬਾਹੋ ਖਸਮ ਤੂੰ ਬਾਹੋ ਜਿਨ ਰਚ ਰਚ ਨਾਮ ਕੀ ਸਾਗਰ ਲਹਿਰ ਸਮੁੰਦ ਸਾਰ ਵੇਲ ਬਰਸ ਬਰਾਹੋ ਆਪ ਖੜੋਵੇ ਆਪ ਕਰ ਆਪੀਣੇ ਆਪ ਆਹੋ ਗੁਰਮੁਖ ਸੇਵਾ ਥਾਏ

ਸਤਿ ਕਮਾਓ ਮੈਂ ਸ਼ਕਤ ਲਹੁ ਮਜੂਰੀਆਂ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਵੇ ਪ੍ਰਵਾਹ ਤੋ ਤਰੂਣਾ ਨਾਹੀ ਕੋ ਸੱਚਾ ਵੇ ਪ੍ਰਵਾਹੋ ਮਹੱਲਾ ਪਹਿਲਾ ਉਜਲ ਮੋਤੀ ਸੋਹਣੇ ਰਤਨਾ ਨਾਰ ਜੁੜਾ ਨਾ ਤਿੰਜਰ ਵੈਰੀ ਨਾਨਕ ਆਜੇ ਬੁੱਢੇ ਥੀਏ ਮਰਾ ਨ ਪੌੜੀ ਹਰ ਸਲਾਈ ਸਦਾ ਸਦਾ ਤਨ ਮਨ ਸਾਬ ਸਰੀਰ ਗੁਰ ਸਾਹਿਬ ਦੀ ਸੱਚ ਪਾਇਆ ਸੱਚਾ ਗਿਰ ਗਭੀਰ ਮੰਤਨ ਹਿਰਦੇ ਰਵ ਰਿਆ ਹਰ ਹੀਰਾ ਹੀਰ ਜਨਮ ਮਨ ਕਾ ਥੋ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਦੇ ਸਲੋਕ ਮਹੱਲਾ ਪਹਿਲਾ ਨਾਨਕੇ ਹੋ ਤਨ ਜਾਲ ਜਿਨ ਜਗਿਆ ਨਾਮ ਬਸਾਰਿਆ ਪਾਉਂਦੀ ਜਾਏ ਪਰਾਲ ਪਿੱਛੇ ਹੱਥ ਨਾ

ਗੁਰੂ ਪ੍ਰਸਾਦੀ ਸੇਵਿਐ ਸੱਚ ਸਾਦੀ ਨਿਸ਼ਾਨ ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ ਅਗਮ ਗੋਤਰ ਲਾਖੈ ਗੁਰਮੁਖ ਹਰਿ ਜਾਣ ਸਲੋਕ ਮਹਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਵਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਅਸ ਹੋਰ ਬਾਹਰ ਧੋਤੀ ਤੂੰ ਬੜੀ ਅੰਦਰ ਵੇਸ਼ਨ ਕੋਰ ਸਾਤ ਭਰੇ

ਸਲੋਚ ਦੀ ਗੁਰਮਤੀ ਪਾਇਆ ਸੋ ਲਿਖਿਆ ਮਿਟ ਨਾ ਸਕੀਏ ਜੋ ਹਰ ਲਿਖ ਪਾਇਆ। ਸਲੋਕ ਮਹੱਲਾ ਪਹਿਲਾ ਦੋਏ ਦੀਵੈ ਚੌਦੈ ਹਟ ਨਾਲੇ ਜੇ ਤੇਜੀ ਤੇ ਬਣਜਾਰੇ ਖੁੱਲੇ ਹਟੋਆ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾ ਪ੍ਰਵਾਨ ਕਰ ਆਈ ਬੱਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆਂ ਸਵੇਦਾਂ ਵਿਸੇ ਵਨ ਦੇਹੋ ਭਗਤ ਪੇ ਕਣਾ

ਸੱਚੇ ਆਪੇ ਇੱਕ ਦੂਜੇ ਭਾਇ ਖੁਆਏ ਨੂੰ ਹਉਮੈ ਵਿੱਚ ਬਿਆਪੇ ਇਹੋ ਮਾਣ ਜਨ ਦੁਲੰਬ ਸਾ ਮਨਮੁਖ ਸੰਤਾਪੇ ਜਿਸ ਆ ਬੁਝਾਏ ਸੇ ਬੁਝੀ ਜੇ ਸਤਿਗੁਰ ਥਾਪੇ ਸਭ ਜਾ ਖੇਦ ਚਾਇਨ ਸਭ ਵਰਤੇ ਆਪੇ ਸਲੋਕ ਮਰਦਾ ਪਹਿਲਾ ਚੋਰਾਂ ਚਾਰਾਂ ਰੰਡੀਆਂ ਕੁੱਟਣੀਆਂ ਦੀਵਾਣ ਬੇਦੀਨਾ ਕੇ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾ ਨਾ ਜਾਣੀ ਸਦਾ ਵਸੇ ਸ਼ੈਤਾਨ ਕਦੋਂ ਚੰਦਨ ਖੋਲੀਏ ਪੀਸਾ ਉਸਮ ਪਾਣ ਨਾਨਕ ਕੂੜੇ ਕੱਤੀਏ ਕੂੜਾ ਤਣੀਏ ਤਾਣ ਕੂੜਾ ਕੱਪੜ ਕੱਛੀਏ ਕੂੜਾ ਪਹਿਨਣ ਮਾਣ ਮਹਿਲਾ ਪਹਿਲਾ ਬਾਂਗਾਂ ਪ੍ਰਦੂਸ਼ਣੀਆਂ ਨਾਰੇ ਮਿਲੀ ਕਲਾਣ ਇੱਕ ਦਾਤ ਇੱਕ ਮੰਗ ਤੇ ਨਾਮ ਤੇਰਾ ਪ੍ਰਵਾਨ ਨਾਨਕ ਜੀ ਨੇ ਸੁਣ ਕੇ ਮੰਨਿਆ ਤੇ ਨਾ ਵਿੱਚ ਹੋ ਕੁਰਬਾਨ ਪੌੜੀ ਮਾਇਆ ਮੋਸਾ ਕੂੜਾ ਕੂੜੋ ਹੋਏ ਗਿਆ ਮੈਂ ਝਗੜਾ ਪਾਇਆ ਨੂੰ ਝਗੜੇ ਜਗ ਮੋਇਆ ਗੁਰਮੁਖ ਝੜ ਚੁਕਾਏ ਨੇ ਕੋਰਾ ਵਰਿਆ ਸਭ ਆਤਮ ਰਾਮ ਪਛਾਣਿਆ ਪੌੜ ਦਲ ਤਰ ਗਿਆ ਜੋ ਸਮਾਣੀ ਜੋਤ ਵਿੱਚ ਹਰ ਨਾਮ ਸਮੈ

ਸੁਨਾ ਤਨ ਨਿਰਮਲਾ ਮੇਲਾ ਕਵੀ ਨਾ ਹੋਏ। ਨਾਨਕੇ ਵਿਦ ਛੁਟੀਆ ਨਦਰ ਤੇਰੀ ਸੁਖ ਹੋਏ ਮਹੱਲਾ ਪਹਿਲਾ। ਇੱਕੋ ਕੰਤ ਸਵਾਈਆ ਜਿੱਤੀ ਦਰ ਖੜੀਆ, ਨਾਨਕਾਂ ਤੇ ਰਤੀਆ ਪੁੱਛੇ ਬਾਤ ਲਿਹਾ ਮਹੱਲਾ ਪਹਿਲਾ। ਸਵੇ ਕੰਤੀ ਰਤੀਆ ਮੈਂ ਦੁਹਾਗਣ ਕੇਤ, ਮੈਂ ਤਨ ਅਵਗਣੇ ਤੜੇ ਖਾਸ ਮਨ ਫੇਰੇ ਚਿਤ ਮਹੱਲਾ ਪਹਿਲਾ।

ਆਦੀ ਜੇ ਕਰੇ ਪਾਕਾਰ ਗੁਰਮੁਖ ਲਿਓ ਮਿਲਾਏ ਜਨ ਪਾਵੇ ਨਾਮ ਹਰਿ ਅਨਹ ਸ਼ਬਦ ਬਜਾਏ ਜੋਤੀ ਜੋ ਧਰ ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ ਜਗ ਮੈਂ ਵਰਤੇ ਆਪ ਹਰ ਛੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ।

ਸਹਾਂਸ ਸਿਫ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਫਿੱਟ ਵਿਆ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਣ ਹੇਤ ਪੌੜੀ ਤੁਹਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰਧਾਰਿਆ ਘਰ ਦਰ ਪਾਵੇ ਮੈਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੇ ਆਪ ਸਿਰ ਜਣਾਰਿਆ ਸਲੋਕ ਮਹਲਾ ਪਹਿਲਾ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਠ ਮਤ ਪਾਪਾਂ ਖਾਏ ਗੁਹ ਸੂ ਨਾ ਜਾਪੇ ਚੰਦ ਜੈ ਗਿਆਨ ਪ੍ਰਗਾਸ ਗਿਆਨ ਮਟਾਂਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਾ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹਲਾ ਪਹਿਲਾ ਸ਼ਬਦੇ ਸਾਧਨਾ ਆਇਓ ਨਾਮ ਨਾ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪਈਏ ਕਿਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਭਰਾ ਸਲਾਹੇ ਆਪਣਾ ਸੋ ਸੋਭਾ ਪਾਏ ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ ਸੱਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਪਿਆ ਚਿਰੀ ਵਿਛੁਨਿਆ ਗੁਰਪੁਰਖ ਮਿਲਾਏ ਮਨ ਮੈਲਾਏ ਵੈ ਸੁਧ ਹੈ ਹਰ ਨਾਮ ਧਿਆਏ ਸਲੋਕ ਮਹਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਸੰਭਾਲੇ ਨੀ ਫੁੱਲੀ ਰੋਂ ਕਰੇ ਅਬਰ ਕੇ ਸੁਣੀਏ ਦਾਲ ਮਹੱਲਾ ਦੂਜਾ

থাকে থাকি সুন্দর কায়া জরা হাক দেশ অমর থাকি এক না থাক সমায়া বাবরি তা জ্ঞান বিচার না পায়া বৃথা জন্ম গবায়া রহা তব লগ প্রাণী তসে সরে ও যাব লগ ঘট মে সাসা যে ঘট যায় তা পাবন যাসি হর কে চন্দ নিবাস ਜਿਸਕੋ ਸ਼ਬਦ ਵਸਾਵੇ ਅੰਤਰ ਚੁਕੇ ਤੁਸੇ ਪਿਆਸਾ ਹੁਕਮੇ ਬੁਝੇ ਚੌਪੜ ਖੇਲੇ ਮਨ ਜਨ ਟਾਲੇ ਪਾਸਾ ਜੋ ਜਨ ਜਾਨ ਭਜੇ ਆਵ ਕੋ ਤਿਨਕਾ ਕਿਸੁਨਾਸਾ ਕਹੋ ਕਬੀਰ ਤੇ ਜਨ ਕਉ ਨਾਰੇ ਟਾਲੋ ਜਾਣੇ ਪਾਸਾ ਸੁਹੀ ਲਾਲਤ ਕਬੀਰ ਜੀਓ ਏਕ ਕੋਟ ਪੰਸਕਦਾਰਾ ਪੰਚੇ ਮਾਂਗੇ ਹਾਲਾ ਜਿਵੀਂ ਨਾਹੀਂ ਮੈਂ ਕਿਸੀ ਦੀ ਬੋਈ ਐਸਾ ਦਿਨ ਦੁਖਾਲਾ ਹਰ ਕੇ ਲੋਗਾ ਮੈਂ ਕੋ ਨੀਚ ਦਸੇ ਪਟਵਾਰੀ ਉਪਰ ਪੁਜਾ ਕਦ ਮੈਂ ਗੁਰਪੈ ਪੁਕਾਰਿਆ ਤੇ ਨੋ ਲਿਆ ਉਬਾਰੀ ਰਹਾ ਨੋ ਡਾਡੀ ਦਸ ਮੁਨਸੋ ਤਾਵੇ ਰਚ ਮਹੇ ਬਸਨ ਦੇਈ ਡੋਰੀ ਪੂਰੀ ਮਾਪੇ ਨਾਹੀ ਬਵਸਟਾ ਲਾ ਲੇਹੀ ਪਤਰ ਕਰ ਇੱਕ ਪੁਰਖ ਸਮਾਇਆ ਆਉਂਦੀਆ ਨਾਮ ਲਿਖਾਈ ਧਰਮ ਰਾਏ ਕਾ ਦਫ਼ਤਰ ਸੋਧਿਆ ਬਾਕੀ ਰਜ ਮਨਾ ਕਾਈ ਸੰਤਾਂ ਕੋ ਮਤ ਕੋਈ ਨਿੰਦੋ ਸੰਤ ਰਾਮ ਹੈ ਇੱਕੋ ਕੋ ਕਬੀਰ ਮੈਂ ਸੋ ਗੁਰ ਪਾਇਆ ਜਾ ਕਾ ਨਾਉ ਬਵੇ ਕੋ ਰਾਗ ਸੁਹੀ ਬਾਣੀ ਸ਼੍ਰੀ ਰਵਿਦਾਸ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕੀ ਸਾਰ ਸੁਹਾਗਣ ਜਾਣੇ ਤਜ ਅਭਮਾਨ ਸੁਖ ਰਲੀਆ ਮਾਣੇ ਤਨ ਮਨ ਦੇ ਨਾ ਅੰਤਰ ਆਖੇ ਅਵਰਾ ਦੇਖ ਨਾ ਸੁਣੇ ਅਪਾਖੇ ਸੋ ਕਦ ਜਾਣੇ ਪੀਰ ਪਰਾਈ ਜਾ ਕੇ ਅੰਤਰ ਦਾਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪਖੇ ਨੀ ਜਨ ਨਾਏ ਨਿਰੰਤਰ ਭਗਤ ਨ ਕੀ ਨੀ ਪੁਰਸ਼ ਲਾਤ ਕਾ ਪੰਧ ਹੇਲਾ ਸੰਗ ਨ ਸਾਥੀ ਗਵਨ ਕੇਲਾ ਦੁਖੀਆ ਦਰਦ ਬੰਦ ਦਰਿਆਇਆ ਬਹੁਤ ਪਿਆ ਜਵਾਬ ਨ ਪਾਇਆ ਕਹਿ ਰਵਿਦਾਸ ਸਰਨਤਾ ਤੇਰੀ ਜਿਉਂ ਜਾਨੋ।

ਕਰੇ ਨਾ ਮੇਲਾ। ਕਹੇ ਫਰੀਦ ਸੁਹੇਲੀਓ ਸੋ ਲਾਏ ਸੀ ਅੰਚਲ ਸੀ ਦੁਮਣਾਏ ਥਨ ਤੇਰੀ ਥੀ ਸੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ।

ਜਨ ਸਭ ਸੰਤ ਮਾਰੀ ਸਰਵ ਚਿੰਤ ਤੁਧ ਪਾਸੇ, ਜੋ ਤੁਧ ਭਾਵੇ ਸੋਈ ਚੰਗਾ, ਇੱਕ ਨਾਨਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ, ਆਪੇ ਸੁੱਤਾ ਆਪੇ ਜਾਣ, ਆਪੇ ਕਰ ਕਰ ਵੇਖੇ ਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦੇ ਉਹ ਜਾਚਕ ਤੂੰ ਅਲਖ ਪਿਉ ਰਹਾਉ। ਮਾਇਆ ਮੋਤਰ ਗੱਟੀ ਨਾਰ, ਭੁੰਡੀ ਕਾਮਣ ਕਾਮਣ ਯਾਰ, ਰਾਜ ਰੂਪ ਝੂਠਾ ਦਿਨ ਚਾਰ, ਨਾਮ ਮਿਲੇ ਚਾਨਣ ਝਾਰ, ਚੱਕ ਛੋੜੀ ਸਹਿਸਾ ਨੀ ਕੋਈ, ਬਾਪ ਦਸੇ ਵੀ ਜਾਤ ਨਾ ਹੋਏ, ਏਕੇ ਕੋ ਨਾਹੀ ਪਕੋਏ, ਕਰਤਾ ਕਰੇ ਕਰਾਵੇ ਸੋਏ। ਸ਼ਬਦ ਮੂਏ ਮਨ ਮਨ ਤੇ ਮਾਰਿਆ, ਠਾਕਰੇ ਮਨ ਸਾਚੇ ਧਾਰਿਆ, ਬਨ ਸੂਜੇ ਗੁਰ ਕੋ ਵਾਰਿਆ। ਨਾਨਕ ਨਾਮ ਰਚੇ ਨਸਾਰਿਆ, ਬਲਾਵਲ ਮਹੱਲਾ ਪਹਿਲਾ। ਗੁਰ ਵਚਨੀ ਮਨ ਸਹਿ ਧਿਆਨੇ, ਹਰ ਕੈ ਰੰਗ ਰਤਾ ਮਨ ਮਾਨੇ, ਮਨ ਭਰਮ ਭੁੱਲੇ ਬੋਰਾਨੇ, ਹਰ ਬਿਨ ਕਿਉਂ ਰਹੀ ਹੈ ਗੁਰ ਸ਼ਬਦ ਪਛਾਣੇ। ਬਿਨ ਦਰਸ਼ਨ ਕੈਸੇ ਜੀਵ ਮੇਰੀ ਮਾਈ, ਹਰ ਬਿਨ ਜੀਰਾ ਰਹੀ ਨ ਸਕੇ ਖਿਨ, ਸਤਿਗੁਰ ਬੁਝ ਬੁਝਾਈ ਰਹਾ। ਮੇਰਾ ਪ੍ਰਵਿਸ਼ਰੇ ਉਮਰੋ ਦੁਖਾਲੀ, ਸਾਸ ਗ੍ਰਹਿ ਜਪ ਆਪਣੇ ਹਰ ਭਾਲੀ, ਸਾਧ ਬਾਰਾ ਗਨਾ ਨਾਮ ਨਿਆਲੀ, ਅਬ ਜਾਣੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਐ ਗੁਰਫਾਏ, ਪ੍ਰਭਾਗਮ ਗੋਚਰ ਦੇ ਦਿਖਾਏ। ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹੋਮੇ ਮਿਟ ਚੱਲੇ ਗੁਰ ਸ਼ਬਦ ਸਮਾਏ, ਮਨੁੱਖ ਵਿਛੜੇ ਖੋਟੀ ਰਾਸ, ਗੁਰਮੁਖ ਨਾਮ ਮਿਲੇ ਸੁਵਾਸ, ਹਰ ਕਿਰਪਾ ਧਾਰੀ ਦਾਸਨ ਦਾ, ਜਨ ਨਾਨਕ ਹਰ ਨਾਮ ਤਾਂ ਰਾਸ। ਬੁਲਾਵਲ ਮਹੱਲਾ ਤੀਜਾ। ਕਰ ਪਹਿਲਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸੋਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਆਪਣੇ ਅੰਗ ਚੜਾਇਆ, ਤ੍ਰਿਗ ਸਰੀਰ ਕੁਟਾਂਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਬਰਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਦੂਜਾ ਭਾਵਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚੰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ ਰਾਉ। ਦਿਆਲ ਦਇਆ ਪ੍ਰਦਾਤਾ ਕਿਆ ਜੰਤ ਵਿਚਾਰੇ, ਮੁਕਤ ਬੰਧ ਸਭ ਤੁਰਤੀ ਹੋਏ, ਐਸਾਖ ਵਿਖਾਣੇ। ਗੁਰਮੁਖ ਹੋਵੇ ਸੋ ਮੁਕਤ ਕਹੀਏ, ਮਨੁੱਖ ਬੰਧ ਵਿਚਾਰੇ, ਸੂਜਨ ਮੁਕਤ ਜਿਨ ਏਕ ਲਿਵ ਲਾਗੀ, ਸਦਾ ਰਹੇ ਅਰ ਨਾਲੇ, ਤਿਨ ਕੀ ਗਹਿਣ ਕਹੀ ਨ ਜਾਹੀ, ਸੱਚੇ ਆਪ ਸਵਾਰੇ। ਭਰਮ ਭੁਲਾਣੇ ਸੇ ਮਨਮੁਖ ਕਹੀਐ, ਨਾ ਰਵਾਰ ਨਾ ਪਾਰੇ, ਜਿਸਨੂੰ ਨਜ਼ਰ ਕਰੇ ਸੋਜਨ ਪਾਏ, ਗੁਰ ਕਾ ਸਭ ਸੰਭਾਲੇ, ਹਰ ਜਨ ਮਾਇਆ ਮਹਿ ਨਿਸਾਰੇ, ਨਾਨਕ ਭਾਵਕ ਹੋਵੇ ਜਿਸ ਮਾਤਕ, ਨਾਨਕ ਭਾਗ ਹੋਵੇ ਜਿਸ ਮਸਤਕ, ਕਾਲੇ ਮਾਰ ਬਦਾਰੇ। ਬਲਾਵਲ ਮਹੱਲਾ ਤੀਜਾ। ਉਹ ਤੁਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ, ਤੇ ਤੇ ਦੂਜਾ ਨਾਹੀਂ ਕੋਈ, ਤਿਸ ਦੀ ਕੀਮਤ ਕਿਕੂ ਹੋਏ। ਗੁਰਪ੍ਰਸਾਦ ਵਸੇ ਮਨ ਆਏ, ਤਾਂ ਕੋ ਜਾਣੇ ਦੁਰਦਾ ਜਾਏ ਰਹਾ, ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕੋ ਸੋਏ। ਮਾਇਆ ਕਰੂਪ ਸਭ ਤੇਤੇ ਹੋਏ, ਜਿਸਨੂੰ ਮਿਲੇ ਸੋ ਨਿਰਮਲ ਹੋਏ, ਜਿਸਨੂੰ ਲਾਏ ਲੱਗੇ ਤਸਿਆਏ, ਸੱਚ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਆਪੇ ਆਪ ਜਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਆਪੇ, ਨਾਨਕ ਆਖ ਸੁਣਾਏ ਆਪੇ। ਬਲਾਵਲ ਮਹੱਲਾ ਤੀਜਾ।

ਵੇਖ ਨਦਾਨਾ ਜਾਤ ਸਾਂਝਣ ਤੀਰਥ ਉਹ ਨਾ ਜੁਗਾਂ ਕਾ ਧਰਮ ਹੈ ਕੱਲ ਮੈਂ ਕੀਰਤ ਹਰ ਨਾਮਾ ਜੁਗ ਜੁਗਾ ਪੋ ਆਪਣਾ ਧਰਮ ਹੈ ਸੋ ਦੇਖੋ ਵੇਦ ਪੁਰਾਣਾ ਗੁਰਮੁਖ ਜੀ ਨੇ ਧਿਆਇਆ ਹਰ ਹਰ ਜਗਤੇ ਪੂਰੇ ਪ੍ਰਵਾਨਾ ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ ਚੁੱਕੇ ਮਨ ਅਭਿਮਾਨਾ ਕਹਿਤ ਸੁਣ ਤੋ ਸਵੇ ਸੁਖ ਪਾਵੈ ਮਾਰਤ ਪਾਹੇ ਨਦਾਨਾ ਬਲਾਵਲ ਮਹਲਾ ਤੀਜਾ ਗੁਰਮੁਖ ਪ੍ਰੀਤ ਜਸ਼ਨੋ ਆਪੇ ਲਾਏ ਤਸਕਰ ਬਲਾਵਲ ਗੁਰ ਸਾਹਿਬ ਸੁਹਾਏ ਮੰਗਲ ਨਾਰੀ ਗਾਵੇ ਆਏ ਮਿਲ ਪ੍ਰੀਤ ਸਦਾ ਸੁਖ ਪਾਏ ਹੋ ਤਨ ਬਲਹਾਰੇ ਜਿਨ ਹਰ ਮਨ ਵਸਾਏ ਹਰ ਜਨ ਕੋ ਮਿਲਿਆ ਸੁਖ ਪਾਈ ਹਰ ਗੁਣ ਗਾਵੇ ਸਹਿਜ ਸੁਭਾਏ ਰਾਓ ਸਦਾ ਰੰਗਰਾਤੇ ਤੇਰੇ ਚਾਏ ਹਰ ਜੀਵਾ ਬਸੇ ਮਨਿਆਏ ਆਪੇ ਸੋਭਾ ਸਾਧੀ ਪਾਏ ਗੁਰਮੁਖ ਮੇਲੇ ਮੇਲ ਮਿਲਾਏ ਗੁਰਮੁਖ ਰਾਤੇ ਸ਼ਬਦ ਰੰਗਾਏ ਨਿਜ ਕਰਵਾਸਾ ਹਰ ਗੁਣ ਗਾਏ ਰੰਗ ਚਲੂਲੇ ਹਰ ਸਪਾਏ ਹੋ ਰੰਗ ਕਦੇ ਨਾ ਉਤਰੇ ਸਾਸ ਸਮਾਏ ਅੰਤਰ ਸ਼ਬਦ ਮਿਟਿਆ ਗਿਆਨ ਅਧੇਰਾ ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ ਜੋ ਸੱਚ ਰਾਤੇ ਦਿਨ ਬਹੁਣ ਨਾ ਫੇਰਾ ਨਾਨਕ ਨਾਮ ਲੜਾਏ ਪੂਰਾ ਗੁਰ ਮੇਰਾ ਬੁਲਾਵਲ ਮਹਲਾ ਤੀਜਾ ਪੂਰੇ ਗੁਰ ਤੇ ਵਡਿਆਈ ਪਾਈ ਚਿੰਤਨਾ ਵਸਿਆ ਮਨਿਮਾਈ ਹਉਮੈ ਮਾਇਆ ਸ਼ਬਦ ਲਾਈ ਦਰ ਸਾਚੇ ਗੁਰ ਤੇ ਸੋਭਾ ਪਾਈ ਜਗਦੀਸ਼ ਸੇਵੋ ਮੈਂ ਅਵ ਨਕਾ ਜਾਨਦਨ ਅਣਦ ਹੋਵੇ ਮਨ ਮੇਰੇ ਗੁਰਮਖਨ ਮਾਂਗੋ ਤੇਰਾ ਨਾਮ ਨਿਵਾ ਜਾ ਰਹਾਉ ਮਨ ਕੇ ਪ੍ਰਤੀਤ ਮਨ ਤੇ ਪਾਈ ਪੂਰੇ ਗੁਰ ਤੇ ਸ਼ਬਦ ਵਜਾਈ ਜੀਵਨ ਮਨ ਕੋ ਸਮ ਸਰ ਵੇਖੈ ਬਹੁਣ ਮਰੇ ਨਾ ਜਾਂਪੇਖੈ ਘਰ ਹੀ ਮੈਂ ਸਭ ਕੋਟ ਨਿਧਾਨ ਸਤਿਗੁਰ ਦਿਖਾਏ ਗਿਆ ਅਭਿਮਾਨ ਸਾਦੀ ਲਾਗਾ ਸਹਿ ਤੇ ਆਨੰਦ ਗਾਵੇ ਏਕੋ ਨਾਮ ਇਸ ਯੁਗ ਮੈਂ ਵਡਿਆਈ ਪਾਈ ਪੂਰੇ ਗੁਰ ਤੇ ਨਾਮ ਧਿਆਈ ਜਹ ਦੇਖਾਂ ਤੈ ਰਿਹਾ ਸਮਾਈ ਸਦਾ ਸੁਦਾ

ਹੋਰ ਤਿਆਗੋ ਨੇ ਪਲ ਕਾਮਾ ਰਾਓ। ਅਰਜਨ ਸੇਵਕ ਸੇ ਹਰ ਤਾਰੀ ਹਮ ਨਿਰਗੁਣ ਰੱਖ ਉਪਮਾ। ਅਰਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ। ਤੁਝ ਬਿਨ ਅਵਨ ਕੋਈ ਮੇਰੇ ਠਾਕਰ ਹਰ ਜਪੀਏ ਬਤੇ ਕਰਮਾ। ਹਰ ਜਪੀਏ ਵੱਡੇ ਕਰਮਾ ਨਾਮ ਹੀ ਤਕ ਜੀਵ ਤੇ ਤਿੰਨ ਵੱਡ ਦੁੱਖ ਸਮਾ। ਕੋਈ ਫਿਰ ਫਿਰ ਜੋਨ ਭਵਾਈਏ ਮਨ ਭਾਗੀ ਮੂੜ ਕਰਮਾ। ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਲਿਖੇ ਉਡ ਕਰਮਾ। ਗੁਰਸਾਧ ਗੁਰਨਾ

ਹਰ ਹਰ ਨਾਮ ਮੋਹਿਤ ਹੈ ਕਲਯੁਗ ਖੇਵਟ ਗੁਰ ਸ਼ਬਦ ਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਾਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰ ਹੋ ਰਾਉ ਕਹਿ ਨਗਰ ਮੈਂ ਰਾਮ ਰਸੂ ਤੁਮਾ ਕਿਉਂ ਪਾਈਏ ਉਪਦੇਸ਼ ਜਨ ਕਰੋ ਸਤਿਗੁਰੂ ਸੇਵ ਸਫਲ ਹਰ ਦਰਸਨ ਮਿਲ ਅੰਮ੍ਰਿਤ ਹਰਸ ਪੀ ਹੋ ਹਰ ਹਰ ਨਾਮ ਅਵਤਾਰ ਮੀਠਾ ਹਰ ਸੰਤੋ ਚਾਖ ਦੇਖੋ ਗੁਰਮੁਖ ਹਰਸ ਮੀਠਾ ਲਾਗਾ ਤਿਨ ਬਿਸਰੇ ਸਾ ਬੇਖ ਰਸ ਹੋ ਰਾਮ ਨਾਮ ਰਸ ਰਾਮ ਰਸਾਣ ਹਰ ਸੇਵ ਹੋ ਸੰਤ ਜਨ ਹੋ ਚਾਰ ਪਦਾਰਥ ਚਾਰੇ ਪਾਏ ਗੁਰਮਤ ਨਾਨਕ ਹਰ ਭਜ ਹੋ ਬਲਾਵਲ ਮਹੱਲਾ ਚੌਥਾ ਖੱਤਰੀ ਬ੍ਰਾਹਮਣ ਸੂਤ ਬੈਸ ਕੋ ਜਾਪੇ ਹਰ ਮੰਤਰ ਜਪੈ ਨੀ ਗੁਰ ਸਤਿਗੁਰ ਪਾਰ

ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੋਂ ਸੋਈ ਫਲ ਪਾਵ ਹੋ ਹਰ ਬੋਲੋਂ ਗੁਰਮਤ ਬੈਣੀ ਰਹਾਉ ਅਨਕੋ ਪਾਪ ਚਿਤ ਵੇ ਬਹੁ ਤੇਰੀ ਸਾ ਹੋਵੇ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬੰਸ਼ ਹੈ ਸੋ ਕਰੇ ਜੇ ਮੇਰੇ ਚੇਤਨਾ ਚੇਤੈਨੀ

ਮਤ ਲੈਣੀ ਮਸਮਾ ਤੇਰੇ ਵਾ ਸੁਆਮੀ ਹਮ ਜੰਤ ਤੂੰ ਪੁਰਖ ਜਨ ਤੈਨੀ ਜਨ ਨਾਨਕ ਕੇ ਪ੍ਰਭ ਕਰ ਤੇ ਸੁਆਮੀ ਜਿਉ ਪਾਵੈ ਤੇ ਵੇ ਬੋਲੈਨੀ ਲਾਵਲ ਮਹੱਲਾ ਚੌਥਾ ਅੰਦਰ ਮੂਲ ਤੇ ਆਇਓ ਪ੍ਰਖੋਤਮਾਨ ਦਨਾਂਦਾ ਨੰਦੇ ਧਰਮ ਰਾਏ ਕੀ ਕਾਂ ਚੁਕਾਈ ਸਭ ਚੁੱਕੇ ਜਮ ਕੇ ਛੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਗੁਰਭਾਗੀ ਗੁਰ ਸਤਿਗੁਰ ਪਾਇਆ

ਮਿਲੇ ਪਿਆਰੇ ਸੋ ਜਨ ਹੋ ਤਨਿਆਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨਾ ਹੋਏ ਦਿਆਲਾ। ਸਫਲ ਬੋਧ ਕਰਦੇ ਹੋ ਸੁਆਮੀ ਸਰਬ ਕਲਾ ਪ੍ਰਭੂਰੇ ਨਾਨਕ ਗੁਰ ਪਾਰਵਣ ਪਰਮੇਸ਼ਰ ਸਦਾ ਸਦਾ ਹਜੂਰੇ। ਸੁਣ ਸੁਣ ਜੀਵਾਂ ਸੋਏ ਤਿਨਾ ਕੀ ਜਿਨ ਆਪਣਾ ਪ੍ਰਭ ਜਾਤਾ, ਹਰ ਨਾਮ ਰਾਧੇ ਨਾਮ ਬਖਾਣੇ ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾਂ, ਨਾਨਕੀ ਬਿਨਾਂਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ। ਵਿਭਾਗ

ਕਾਢ ਮੁਕਤ ਗੁਰ ਕੀ ਨਾ ਦੁੱਖ ਸੁੱਖ ਕਰ ਜਨ ਫੁਨ ਬੁਆ ਚਰਨ ਕਮਲ ਗੁਰਾ ਸ਼ਰਮ ਦੀਆ ਅਗਨ ਸਾਗਰ ਬੂੜ ਸੰਸਾਰਾ ਨਾਨਕ ਬਾਂ ਪਕਰ ਸਤਿਗੁਰਨ ਤਾਰਾ ਬਰਾਬਰ ਮਹਲਾ ਪੰਜਵਾ ਧੰਨਵਾਨ ਧਨ ਹਰ ਪੁਰਸ਼ ਆਪਣਾ ਕੁਣ ਸੁਮਧਿਤ ਹਰਾ ਜਪਣਾ ਹਰਾ ਕਰ ਆਸਾ ਆਯੋ ਭਰਾ ਮਾਗਨ ਤੁਮ ਪੇਖ ਸੋਭਾ ਮੇਰੇ ਆਂਗਨ ਰਾਓ ਅਨਕ ਜੁਗਤ ਕਰ ਬਹੁਤ ਵਿਚਾਰੂ ਸਾਧ ਸੰਗ ਸੁਮਨੇ ਉਧਾਰੋ ਮਾਤ ਪੁਰ ਸੁਤ ਨਾਈ ਜਿਤਰਾਈ ਤਾਂ ਮਿਲੀਏ ਜਲ ਹੈ ਮਲਾਈ ਨੈ ਸੰਤੋਖੀ ਪ੍ਰਭ ਦਰਸ਼ਨ ਪਾਇਆ ਕੋ ਨਾਨਕ

ਲਾਵਲ ਮਹਲਾ ਪੰਜਵਾ ਕਰ ਚੌਥਾ ਦੋ ਪਦੇ ਓ ਅੰਕਾਰ ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ ਪਲ ਪਲ ਨਿਮਕਸ਼ਧਾਰ ਜੇ ਆਪਣੇ ਚਰਨ ਕਮਲ ਪ੍ਰਭ ਕੇ ਨੇ ਧਿਆਵੋ ਕਵਨ ਸੋ ਮਤ ਜਿਤ ਪ੍ਰੀਤਮ ਪਾਵੋ ਰਾਓ।

ਮਦ ਮਾਤਾ ਬੰਧਨ ਬਾਧਿਆ ਬਿਕਰਾਲੂ ਦਿਨ ਛੇਤ ਬੇਕਾਰ ਕਰਤ ਯੋਧ ਭਾਈ ਪਾਤਾ ਜਮ ਕੈ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾਂ ਬਿਖਮ ਸਾਗਰਿਤ ਭਾਰੀ ਉਧਰੋਂ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਓ ਸਭ ਤੁਮਰਾ ਮਾਲ ਭਰਮ ਕੇ ਵਰਤਨ ਕੱਟ ਪਰਮੇਸ਼ਵਰ ਨਾਨਕ ਕੀ ਪ੍ਰਭ ਸਦਾ ਕਿਰਪਾਲੂ ਬਲਾਵਲ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਵਰ ਆਪਣਾ ਵਿਸ ਮਾਰਿਆ ਸਾਧ ਜਨਾ ਹੋਈ ਕਿਰਪਾਲਾ ਬਿਕਸੇ ਸਾ ਪਰਵਾਰਿਆ ਕਾਰਜ ਸਤਿਗੁਰਿਆ ਪਸਵਾਰਿਆ ਵੱਡੀ ਆਰ ਜਾਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਬਾਣ ਤਰਨ ਤਰ ਭਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਛੇ ਨਾਨਕ ਫਲ ਪਾਏ ਪੂਰਨੇਸ਼ ਪੁਜਾਰਿਆ ਬਰਾਵਲ ਮਹਲਾ ਪੰਜਵਾ ਯੇਸੂ ਪ੍ਰਭੋਤ ਦਿਆਲ ਹਰ ਸਿਮਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜੀਏ ਗੋਪਾਲ ਗੁਣ ਗਾਵ ਤੂਟੇ ਜਮ ਜਾਲ ਆਪੇ ਸਤਿਗੁਰ ਆਪੇ ਪ੍ਰਤਪਾ

ਜੋ ਤੁਮ ਕਰੋ ਸੋਈ ਭਲਾ, ਮਨ ਲੇਤਾ ਮੁਕਤਾ ਸਗਲ ਸਮਗਰੀ, ਤੇਰੀ ਆਸਾ ਤੇਰੀ ਯੁਗਤਾ, ਜਨ ਪਖਾਰੋ ਕਰ ਸੇਵਾ ਜੇ ਠਾਕੁਰ ਭਾਵੀ, ਹੋ ਕਿਰਪਾਲ ਦਿਆਲ ਭਰਾਓ ਨਾਨਕ ਗੁਣ ਗਾਵੈ, ਬਲਾਵਲ ਮਹਲਾ ਪੰਜਵਾ, ਮਿਤ ਹਸੈ ਸਰੂਪ ਰੇ ਪਸ਼ੂਆ ਨੇ ਬੂਝੇ, ਵਾ ਸਾਧਨ ਕਰ ਮੈਂ ਮਾਨਾ ਨੇ ਸੂਝੇ, ਸਤਿਗੁਰ ਸੇਵੋ ਆਪਣਾ ਕਾਹੇ ਫਿਰੋ ਭਾਗੀ, ਦੇਖ ਸੁੰਭਾ ਰੰਗਲਾ ਕਾਹੇ ਭੂਲ ਲਾਗੇ ਰਹੋ, ਕਰ ਕਰ ਪਾਪ ਦਰਬ ਕੀਆ ਵਰਤਨ ਕੇ ਤਾਈ, ਮਾਟੀ ਸੋ ਮਾਟੀ ਰਲੀ ਨਾਂਗਾ ਉੱਠ ਜਾਈ, ਜਾ ਕੇ ਕੀ ਐ ਸ਼ਰਾਮ ਕਰੇ ਤੇ ਬੈਰ ਵਿਰੋਧੀ, ਅੰਤ ਕਾਲ ਭਜ ਜਾਏਗੇ ਕਾਹੇ ਜਲੋ ਕਰੋਧੀ, ਦਸ ਰੇਣ ਸੋਈ ਹੋਇ ਸਮਸਤ ਕਰਮਾ ਕੋ ਨਾਨਕ ਬੰਧਨ ਛੁੱਟੇ ਸਤਿਗੁਰ ਕੀ।

ਕਾ ਲੋੜੇ ਸੋ ਕਰੇ, ਤੁਝ ਬਿਨ ਕਛ ਨਾਹੀ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ, ਤੁਮਰੀ ਕਿਰਪਾ ਤੇ ਛੂਟੀਏ ਬਿਨਸੇ ਅਮੇਬ। ਸਰਵ ਕਲਾ ਸਮਰਾਥਾ ਪੂਰੇ ਗੁਰਦੇਵ ਰਾਉ, ਖੋਤ ਖੋਤ ਖੋਜਿਆ ਨਾਮੇ ਬਿਨ ਕੂਰੂ। ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰੂ, ਜਿਤ ਲਾਭ ਤਿਤ ਲਗੇ।

ਬਲਾਵਲ ਮਹੱਲਾ ਪੰਜਵਾ ਪਾਣੀ ਪੱਖਾ ਪੀਸਦਾਸ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਿਕਦਾਰੀਆਂ ਅਗਨੀ ਮਹਿ ਜਾਲ ਸਰਜਨ ਆਕਾਸ਼ ਹੋਰਾ ਤੇ ਚਾਨੀ ਲਾਗ ਮਾਇਆ ਧਾਰੀ ਛਤਰ ਪਾਤੋ ਤਿੰਨ ਛੋਡੋ ਤੇ ਆਗ ਰਹਾਓ ਸੰਤਨ ਕਾ ਦਾਨਾ ਰੁਖਾ ਸੁ ਸਰਮਧਾਨ ਗ੍ਰਹਿ ਸਾਖਤ ਛਤੀ ਪ੍ਰਕਾਰ ਤੇ ਬਿਖੂ ਸਮਾਨ ਪਦਜਨਾ ਕਾ ਲੂਗਰਾ ਉੜ ਨਗਰ ਨਾ ਹੋਈ ਸਾਤ ਸਿਰ ਪਾਓ ਰੇਸ਼ਮੀ ਪਹਿਰ ਪਦ ਖੋਈ ਸਾਖ ਸਿਮਖ ਜੋਰ ਅਧ ਵਿੱਚੋਂ ਟੁੱਟੇ ਹਰ ਜਨ ਕੀ ਸੇਵਾ ਜੋ ਕਰੇ ਤੂੰ ਤਹਿ ਛੂਟੈ।

ਪੰਜਵਾਬ ਮਾਟੀ ਤੇ ਜਿਨ ਸਾਜਿਆ ਕਰਦ ਲੱਭ ਦੀ ਅਣਖ ਸਿਧਰ ਮਨ ਮੈਂ ਢਕੇ ਨਿਰਮਲ ਦਟ ਇਹ ਕਿਉਂ ਬਿਸਰੇ ਭਰਾ ਮਰੇ ਤੇ ਜਿਸ ਕੇ ਗੁਣ ਇਹ ਪ੍ਰਭ ਤਜ ਰਚੇ ਜੀ ਆਣ ਸਿਉਂ ਸੋ ਰਲੀਏ ਖੇਰ ਹਾਉ ਸਿਮਰਹੋ ਸਿਮਰਹੋ ਸਾਸ ਸਾਸ ਮਤ ਬਿਲਮ ਕਰੇ ਛੋਟ ਪ੍ਰਪੰਚ ਪ੍ਰਭ ਸੋ ਰਚਹੋ ਤਜ ਕੂੜੇ ਨੇ ਜਿਨ ਅਣਕ ਏਕ ਵੋ ਰੰਗ ਕੀਏ ਹੈ ਹੋਸ਼ੀਏ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤਲੇ ਉੱਚੇ ਤੇ ਉੱਚਾ ਵੱਡਾ ਸਭ ਸੰਗ ਬੰਦੇ ਦਾਸ ਦਾਸ ਗੁਰਦਾਸ ਰਾ ਨਾਨਕ ਕਰ ਲਿਹੀ ਬਲਾਵਲ ਮਹੱਲਾ ਪੰਜਵਾ ਏਕ ਟੇਕ ਗੋਬਿੰਦ ਕੀ ਤਿਆਗੀ ਮਨ ਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਏ ਰਹਾਉ ਆਪ ਰੱਖੇ ਆਪ ਦੇਵਸੀ ਆਪ ਪ੍ਰਤਪਾਰੇ ਦੀਨ ਦਿਆਲ ਕਿਰਪਾ ਨਿਦੇਸ਼ਾ ਸਾ ਸਮਾਰੇ ਕੰਨ ਹਰ ਜੋ ਕਾਰਿਆ ਸਾਈ ਵਡਿਆਈ ਗੁਰਪੁਰੇ ਉਪਦੇਸਿਆ ਸੁਖ ਹਸਮਰ ਜਾਈ ਚਿੰਤਾ ਦੇਸਾ ਗਣਤ ਤਜ ਜਨ ਹੁਕਮ ਪਛਾਤਾ ਨੈ ਬਿਨਸੇ ਨੈ ਛੋੜ ਜਾਏ ਨਾਨਕ ਰੰਗ ਰਾਤਾ ਬਲਾਵਲ ਮਹੱਲਾ ਪੰਜਵਾ ਮਹਾਤਾਵ ਤੇ ਭਈ ਸ਼ਾਂਤ ਪਰਸਤ ਪਾਪ ਨਾਠੇ ਅੰਤ ਗੁਰੂ ਤੇ ਗਲਥੇ ਕਾਢੇ ਦੇ ਹਾਥੇ ਉਹ ਮਾਰੇ ਸਾਜਨਾ ਹਮੁਨ ਕੀ ਰੇਣ ਜਿਨ ਭੇਟ ਹੋਵਤ ਸੁਖੀ ਜੀ ਦਾਨ ਦੇ ਰਹਾਉ ਪਰਾ ਪੁਰਬਰਾ ਲਿਖਿਆ ਮਿਲਿਆ ਵਿਆਈ ਵਤ ਸੰਗਰ ਸਾਧਗੀ ਪੂਨ ਸਾਹੇ ਭੈਵਨ ਸੇ ਤੇ ਲੋਕੇ ਪਾਏ ਸੁਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਨ ਕਨ ਸਮਰੱਥ ਪ੍ਰਭ ਹਰ ਅਗਮ ਪਾਰ ਬੁਲਾਵਲ ਮਹੱਲਾ ਪੰਜਵਾ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਸਰਾਨਾ

ਉੱਚੇ ਤੇ ਨੀਚਾ ਕਰੇ ਨੀਚ ਖਰੇ ਮੈਂ ਥਾਪੇ ਕੀਮਤ ਕਹੀ ਨਾ ਜਾਈਏ ਠਾਕੁਰ ਪ੍ਰਤਾਪੇ। ਵੇਖ ਲੀਲਾ ਰੰਗ ਰੂਪ ਚੱਲਣੇ ਦਨਿਆਇਆ, ਸੁਪਨੇ ਕਾ ਸੁਪਨਾ ਭਇਆ, ਸੰਗ ਚੱਲਿਆ ਕਮਾਇਆ, ਕੰਨ ਕੰਨ ਸਮਰੱਥ ਪ੍ਰਭ ਤੇਰੀ ਸਰਨਾਈ, ਹਰ ਦਿਨ ਸਰੈਣ ਨਾਨਕ ਜਪੇ ਸਤ ਸਤ ਬਲ ਜਾਈ। ਬਲਾਵਲ ਮਹੱਲਾ ਪੰਜਵਾ। ਜਲ ਢੋਏ ਸ਼ੀਸ਼ਕਾਰ ਕਰ ਪੱਗ ਪਖਲਾਵੂ, ਬਾਹਰ ਜਾਓ ਲਖਬੇਰੀਆ, ਦਰਸ ਭੇਖ ਜੀਵਾਵ, ਕਰੋ ਮਨੋਰਥ ਮਨੇ ਮਾਏ, ਆਪਣੇ ਪ੍ਰਭ ਤੇ ਪਾਵੋ, ਦੇਹੋ ਸੋਹਣੀ ਸਾਧ ਕੇ ਵੀ ਜਨ ਤੋ ਲਾਵੋ ਰਾਓ। ਅੰਮ੍ਰਿਤ ਗੁਣ ਸੰਤ ਬੋਲਤੀ, ਸੁਣ ਮਨੇ ਪਿਲਾਵੋ, ਉਹ ਰਸ ਮੈਂ ਸ਼ਾਂਤ ਤ੍ਰਿਪਤ ਹੋਏ, ਬਿਖੈ ਜਲਨ ਬਜਾਵੋ, ਜਬ ਭਗਤ ਕਰੇ ਸੰਤ ਮੰਡਲੀ, ਤਿੰਨ ਮਿਲ ਹਰ ਗਾਵੋ, ਕਰੋ ਨਮਸਕਾਰ ਭਗਤ ਜਨ

ਪਹਿਤਿਓ ਬਜੇ ਭਗਤ ਪ੍ਰਭ ਅੰਤਰ ਹੋਈ ਸ਼ਾਂਤ ਨਾਮ ਜਪ ਗੋਬਿੰਦ ਕਾ ਬਿਨਸੇ ਭਰਮ ਭਰਾਂਤ ਗੁਰਪੁਰਾ ਜਿਸ ਭੇਟਿਆ ਤਾ ਕੈ ਸੁਖ ਪਰਵੇਸ਼ ਮਨ ਕੀ ਮਤ ਤਿਆਗੀ ਹੈ ਸੁਣੀਏ ਉਪਦੇਸ਼ ਰਹਾਉ ਸਿਮਤ ਸਿਮਰ ਸਿਮਰੀਏ ਸੋ ਪੁਰਖ ਦਾਤਾਰ ਮਨ ਤੇ ਕਬੂ ਨਾ ਬੀਸਰੈ ਸੋ ਪੁਰਖ ਅਪਾਰ ਤਨ ਕਣ ਸੋ ਰੰਗ ਲੱਗਾ ਅਚਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਵੋ ਸੇਵ ਗਦਨ ਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ ਨਾਨਕ ਨਾ ਬੀਸਰੈ ਪ੍ਰ ਪਰਮਾਨੰਦ ਵਲਾਵਲ ਮਹੱਲਾ ਪੰਜਵਾ ਕ੍ਰਿਸ਼ਨ ਬੁਜੀ ਮਮਤਾ ਗਈ ਨਾਠੇ ਪੈ ਭਰਮਾ ਥਿਤ ਪਾਈ ਆਨੰਦ ਪਿਆ ਗੁਰ ਕੀ ਨੇ ਧਰਮਾ ਗੁਰਪੁਰਾ

ਕਰਤਾ ਵਸੇ ਸੰਤਨ ਕੈ ਪਾਸਰਾ ਬਿਘਨ ਨਾ ਕੋ ਲਾਗਤਾ ਗੁਰ ਪੈਦਾ ਸੂਰਖ ਬਾਲਾ ਗੁਮਤ ਰਾਏ ਭਗਤਨ ਕੀ ਰੋਸ ਟੁੱਟ ਨਾ ਆਵੇ ਕਦੇ ਮੂਲ ਪੂਰਨ ਭੰਡਾਰ ਚੰਨ ਕਲ ਮੰਤਨ ਵਸੇ ਪ੍ਰਵਗਮ ਪਾਰ ਬਸਕ ਬਾਬ ਸਭ ਸੁਖੀ ਕਿਸ਼ੂਨ ਦਿਸੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗਦੀਸ਼ ਜੈ ਜੈਕਾਰ ਸਭੇ ਕਰੇ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਦਾਨ ਸੁਖ ਪੂਰਾ ਗੁਰ ਪਾਇਆ ਬਲਾਵਲ ਮਹੱਲਾ ਪੰਜਵਾ ਹਰ ਹਰ ਹਰ ਰਾਧ।

ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ ਬਰਾਬਰ ਮਹੱਲਾ ਪੰਜੋ, ਕਰ ਧਰਮ ਹਸਤਕਥਾ ਪਿਆ ਨਾਮ ਦੀਨੋ ਦਾਨ, ਸਫਲ ਸੇਵਾ ਪਾਰਾਣ ਕੀਤਾ ਕੀ ਨਿਹਾਨ, ਆਪੇ ਪ੍ਰਭ ਰਾਖਤਾ ਭਗਤਨ ਕੀ ਆਨ, ਜੋ ਜੋ ਚਿਤ ਵੈ ਸਾਧ ਸਨ ਜੋ ਸੋ ਲੇ ਤਾ ਮਾਨ ਰਾਉ, ਸਨ ਪਰੇ ਚਨ ਆਰਵਿੰਦ ਜਨ ਪ੍ਰਭ ਕੀ ਪ੍ਰਾਣੁ, ਸਹਿ ਸੁਭਾਈ ਨਾਨਕ ਮਿਲੇ ਜੋਤੀ ਜੋ ਸਮਾਨ, ਬਲਾਵਲ ਮਹੱਲਾ ਪੰਜਵਾ, ਚਨ ਕੰਕਾ ਸਰਾ ਦੀਨੋ ਪ੍ਰਭ ਆਪ, ਪ੍ਰਭ ਸਨਾਕਤ ਜਨ ਪਰੇ ਤਾ ਕਾ ਸਤ ਪ੍ਰਤਾਪ, ਰਾਖਣ ਹਰ ਪਾਰ ਪ੍ਰਭ ਤਾਂ ਕੀ ਨਿਰਮਲ ਸੇਵ, ਰਾਮ ਰਾਜ ਰਾਮਦਾਸ ਕੀਨੇ ਗੁਰਦੇਵ ਰਾਉ, ਸਦਾ ਸਦਾ ਧਿਆਈਏ ਕਿਸ ਵਿਘਨ ਲਾਗੇ, ਨਾਨਕ ਨਾਮ ਸਲਾਹੀਏ ਭੈ ਦੁਸ਼ਮਣ ਭਾਗੇ, ਬਲਾਵਲ ਮਹੱਲਾ ਪੰਜਵਾ, ਮਨ ਤਨ ਪ੍ਰਭ ਰਾਧੀ ਸਾਹ ਸਮਾਗਾ।

ਅਨੰਦ ਮੰਗਾ ਦਾ ਸਰਾਮ ਰੰਗ ਨਾਨਕ ਸਰਨ ਨਾਗੈ ਬਲਾਵਲ ਮਹੱਲਾ ਪੰਜ ਭਾਉ ਜੀ ਜੋਤ ਵਸ ਪ੍ਰਭੂ ਕੇ ਜੋ ਕਹੇ ਸੋ ਕਰਨਾ ਭਏ ਪ੍ਰਸੰਨ ਗੋਪਾ ਰਾਏ ਭਉ ਕਿਛ ਨਹੀਂ ਕਰਨਾ ਦੁੱਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ ਜਮ ਕਾਂਕਰ ਨੇੜ ਨਾ ਆਵੇ ਏ ਗੁਰ ਸਿੱਖ ਪਿਆਰੇ ਰਹਾਉ ਕੰਨ ਕੰਨ ਸਮਰੱਥ ਹੈ ਤਿਸ ਬਿਨ ਨਾਹੀ ਹੋਰ ਨਾਨਕਤਾ ਸੰਨਾਗਤੀ ਸਾਚਾ ਮਨਜੂਰ ਬਲਾਵਲ ਮਹੱਲਾ ਪੰਜ ਭਾਉ ਸਿਮਰ ਸਿਮਰ ਪ੍ਰਭ ਆਪਣਾ ਨਾਠਾ ਦੁਖ ਠਾਓ ਵਿਸਰਾਮ ਪਾਏ ਮਿਲ ਸਾਧ ਸੰਗਤਾ ਤੇ ਬਹੁ ਨ ਧਾਓ ਬਲਹਾਰੀ ਗੁਰ ਆਪਣੇ ਚਾਨਣ ਬਲ ਜਾਓ ਆਨੰਦ ਸੁਖ ਮੰਗਲ ਬਨੀ ਪੇਖਤ ਗੁਣ ਗਾਓ ਰਹਾਓ ਕਥਾ ਕੀਰਤਨ ਰਾਗ ਨਾਦ ਧੁਨ ਇਹੋ ਬਣਿਓ ਸੁਹਾਓ ਨਾਨਕ ਪ੍ਰਭ ਸੋ ਪ੍ਰਸੰਨ ਭਏ ਬਾਂਛਤ ਫਲ ਪਾਓ ਬਲਾਵਲ ਮਹੱਲਾ ਪੰਜਵਾ ਦਾਹ ਤੇਰੇ ਕੀ ਬੇਨਤੀ ਰਿਤ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਰੋਖਨ ਕੋ ਨਾਸ ਗਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸ ਕੀਰਤਨ ਨਾਮ ਸਿਮਤ ਰਹੁ ਜਬ ਲਗ ਘਟ ਸਾਸ ਰਹਾਉ ਮਾਤ ਪਿਤਾ ਬੰਧੁ ਤੂੰ ਹੈ ਤੂੰ ਸਰਵ ਨਿਵਾਸ ਨਾਨਕ ਪ੍ਰਭ ਸੰਨਾਗਤੀ ਜਾ ਕੋ ਨਿਰਮਲ ਜਾਸ ਬਲਾਵਲ ਮਹੱਲਾ ਪੰਜਵਾ ਸਰਵ ਸਿੱਧ ਹਰ ਗਾਈਏ ਸਫਲਾ ਮਨਾਵਹੀ ਸਾਧ ਸਾਧ ਮੁਕਤੀ ਕਹੈ ਸੁਣ ਦਾਸ ਮਲਾਵਹੀ ਸੁਖ ਸਹਿਜ ਕਲਿਆਣ ਰਸ ਪੂਰੇ ਗੁਰਕੀਰ ਜੀ ਸਗਲ ਦਿਆਲ ਭਏ ਹਰਾ ਨਾਮ ਚੀਨ ਰਹਾਉ ਪੂਰੀ ਓ ਸਰਵਤਰ ਮਹਿ ਪ੍ਰਭ ਗੁਣੀ ਗੀ ਨਾਨਕ ਭਗਤ ਆਨੰਦ ਮਹਿ ਭੇਖ ਪ੍ਰਭ ਕੀ ਧੀਰ ਬਲਾਵਲ ਮਹੱਲਾ ਪੰਜਵਾ ਅਰਦਾਸ ਸੁਣੀ ਦਾਰ ਪ੍ਰਭੂ ਕਿਰਪਾ ਰੱਖ ਲਈ ਆਪਣਾ ਸੇਵ ਕੋ ਮੁਖ ਨਿੰਦਕ ਸ਼ਾਤ

ਅਨਾਥਾ ਭਰਮ ਮਿਟ ਗਿਆ, ਰਬਿਆ ਨਿਤ ਰਾਮ ਸਾਜਨਾ ਕੈ ਸੰਗ ਬਹਤ, ਸੁਖ ਸਹਿਜ ਬਸਰਾਮ ਸਾਈ ਘੜੀ ਸੁਲਖਣੀ, ਸਿਮਰਤ ਹਰ ਨਾਮ ਰਾਉ, ਪ੍ਰਗਟ ਪਏ ਸੰਸਾਰ ਮੈਂ ਫਿਰ ਤੇ ਪਹਿਨਾਵ, ਨਾਨਕ ਸੁਨਾਇਤੀ ਘਟ ਘਟ ਸਭ ਜਾਨ ਬਲਾਵਲ ਮਹੱਲਾ ਪੰਜਵਾ, ਰੋਗ ਮਿਟਾਇਆ ਪ੍ਰਭ ਪਿਆ ਸੁਸ਼ਾਂਤ, ਬੜ ਪ੍ਰਤਾਪ ਆਚਰਜ ਰੂਪ ਹਰ ਕੀ ਨੀ ਦਾਤ, ਗੁਰ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ, ਹਮ ਤਿਸਕੀ ਸਰਨਾਗਤੀ ਜੋ ਸਦਾ ਸਹਾਈ ਰਹਾਉ, ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਨ ਗੁਣਤਾਸ, ਬਲਾਵਲ ਮਹੱਲਾ ਪੰਜਵਾਉ, ਮਰ ਮਰ ਜਨਮੇ ਜੇ ਬਿਸਰਿਆ ਜੀਵਨ ਕਾ ਦਾਤਾ, ਪਰ ਰੰਜਨ ਸੇਵਿਆਨੰਦਨ ਰੰਗ ਰਾਤਾ, ਸ਼ਾਂਤ ਸਹਿਜ ਅਨੰਦ ਘਣਾ ਪੂਰਨ ਪਈ ਆਸ, ਸੁਖ ਪਾਇਆ ਅਰਸਾ ਸੰਗ ਸਿਮਰਤ ਗੁਣ ਤਾਸ, ਰਾਵਣ ਸੁਣ ਸੁਆਮੀ ਅਰਦਾਸ, ਜਾਨ ਤੋਮੇ ਅੰਤਰ ਜਾਮੀ, ਥਾਂ ਥਾਂ ਤਰਵ ਰਹਿ ਨਾਨਕੇ ਸੁਆਮੀ, ਬਲਾਵਲ ਮਹੱਲਾ ਪੰਜਵ, ਰਾਤੀ ਵਾਹੁ ਨ ਲੱਗਈ ਪਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਯੋ ਖਦੀ ਆਏ ਕਲ ਮਿਲਾਈ, ਰਹਾਉ ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਟਾਈ ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ, ਬਲਾਵਲ ਮਹੱਲਾ ਪੰਜਵਾਉ, ਆਪਣੇ ਬਾਲਕਾ ਪ੍ਰਖਿਨ ਪਾਰ ਬ੍ਰਹਮ ਗੁਰਦੇਵ, ਸੁਖ ਸ਼ਾਂਤ ਸਹਿਜ ਅਨੰਦ ਭਏ ਪੂਰਨ ਭਈ ਸੇਵ, ਰਹਾਉ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ, ਰੋਗ ਮਟਾਈ ਜੀਵ ਵਾਲੀਆਂ ਜਾ ਕਾ ਬੜ ਪ੍ਰਤਾਪ, ਦੁੱਖ ਮਾਰੇ ਬਖਸ਼ਣਾ

ਭੂ ਕਿਰਪਾਲ ਦੀਨ ਦੁਖ ਪੰਜਨ ਬੋਏ ਚਾਨਰ ਦੇਵ ਸਾਈ ਸਾਗੂ ਤਲੇ ਤਲੇ ਸੋ ਉਪਰ ਇਹ ਦਿਖਤ ਦਿਟਾਈ ਅਭਮਾਨ ਖੋਏ ਖੋਏ ਖੋਈ ਖੋਈ ਹੋ ਬੁਕੁ ਸਤਿਗੁਰ ਮੰਤਰ ਦੜਾਈ ਤੋਲ ਤੋਲ ਤੁਲ ਨਾ ਤੁਲੀਏ ਭਗਤ ਕਿਰਪਾਏ ਜੋ ਜੋ ਸਨ

ਜੋ ਮਨ ਤੁਸੀਂ ਚਤਾਰੇ ਸੁਖ ਦੁੱਖ ਇਸ ਮਨ ਕੀ ਵਿਰਥਾ ਤੁਝੀ ਆਗੈ ਸਾਰੇ ਤੂੰ ਮੇਰੀ ਓਟ ਬਲਬ ਤਾਂ ਤੁਮੇ ਤੂੰ ਹੈ ਮੇਰਾ ਪਰਿਵਾਰ ਹੈ ਜੋ ਤੁਮ ਕਰੋ ਸੋਈ ਭਲ ਹਮਰੇ ਭੇਖ ਨਾਨਕ ਸੁਖ ਚਰਨ ਆ ਰਹਿ ਬਲਾਵਲ ਮਹੱਲਾ ਪੰਜਵਾ ਸੁਨਿੰਦ ਪ੍ਰਾਪਤ ਸਰ ਉਧਾਰਨ ਬਹੁ ਮਗਨ ਪਾਤ ਸੰਗਤਾਨੀ ਐਸੇ ਮਨੇ ਵਿਸਾਰਨ ਰਾਓ ਸੱਚ ਵਿਖਿਆਲੇ ਗ੍ਰਾਜ ਕਿੰਨੀ ਅਮਰਤ ਮਨ ਤੇ ਡਾਰਨ ਕਾਮ ਕਰੋ ਲੋ ਰਤ ਨਿੰਦਾ ਸਾ ਸੰਤੋਖ ਬਦਾਰਨ ਤੇ ਕਾਟ ਲਿਓ ਮੇਰੇ ਸਵਾਮੀ ਯਾਰ ਪ੍ਰੇ ਤੁਮ

ਸਤਿਗੁਰ ਆਪਣੇ ਕੋਬਲ ਜਾਇ ਜਿਨ ਪੈ ਰੱਖੀ ਸਾਰੇ ਸੰਸਾਰ ਆਉ ਕਰ ਮਸਤਕ ਧਾਰ ਬਾਲਕ ਰੱਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਬਾਨ ਗੁਰੂ ਨਾਨਕ ਬੋਲੇ ਦਰ ਗਏ ਪ੍ਰਵਾਨ ਰਾਗ ਬਲਾਵਲ ਮਹੱਲਾ ਪੰਜਵਾ ਚੌਪਦੇ ਦੋ ਪਦੇ ਕਰ ਸਤਵਾ ਇੱਕ ਓ ਅੰਕਾਰ।

ਗੁਰੂ ਭੀਟੇ ਕਾਢੀ ਵਾਂ ਫਰੀ ਬਲਾਵਲ ਮਹੱਲਾ ਪੰਜਵ ਮੰਤਰ ਸੁਨਾਰ ਚੀਨਾ ਭੇ ਨੰਦਾ ਮਟੀਂਦੀ ਸੀ ਸਰਬ ਸੁਖ ਮੁਖ ਗੁਰਦੀਨਾ ਰਾਵਿਆ।

ਸਾਨੂੰ ਸਮਰਾਥ ਕਰ ਸੁਖਦਾਤਾ ਕਿਰਪਾ ਸਿੰਧ ਵੱਡੋ ਦਿਆਲ ਕੰਠ ਲਾਏ ਰਾਖੇ ਆਪਣੇ ਕੋ ਤਿਸਨੋ ਲੱਗੇ ਨਾ ਤਾਤੀ ਬਾਲ ਦਮੋਦਰ ਦਿਆਲ ਸੁਆਮੀ ਸਰਬਸ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਾਸ ਦਾ ਮੰਗੇ।

ਜੇ ਤੇ ਪੁਣੇ ਚੰਨ ਸੇ ਕੀ ਨੇ ਮੰਤਨ ਪ੍ਰਭ ਕੇ ਚੰਨ ਗਈ ਆਵਣ ਜਾਣ ਭਰਮ ਪਉ ਨਾਠਾ ਜਨਮ ਜਨਮ ਕੇ ਕਿਰ ਵਿਖਤ ਹੀ ਨਿਰਭਉ ਹੋਈ ਭਜੋ ਜਗਦੀ ਸੇ ਹੋ ਪਦਾਰਥ ਬੜ ਭਾਗ ਲਏ ਕਰ ਕਿਰਪਾ ਪੂਨ ਪ੍ਰਭਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬਲਾਵਲ ਮਹਲਾ ਪੰਜਵਾ ਸੁਲਹੀ ਤੇ ਨਾਰਾਇਣ ਰਾਗ ਸੁਲਹੀ ਕਾ ਹਾਦ ਕਹੀ ਨਾ ਪਹੁੰਚੇ ਸੁਲੀ।

ਚਲਤ ਗਿਆ, ਰਾਮ ਨਾਮ ਕਾ ਭਜਨ ਨਾ ਕਿਨੋ ਕਰਤ ਵਿਕਾਰ, ਨਿਸ ਭੂਰ ਪਿਆਰਾ ਅਨਕ ਪ੍ਰਕਾਰ ਭੋਜਨ ਨਿਤ ਖਾਤੇ, ਮੁਖ ਦੰਦ ਤਾਂ ਘਾ ਸੁਖੀ ਨਖਿਆ, ਮੇਰੀ ਮੇਰੀ ਕਰ ਕਰ ਮੁਠੂ, ਪਾਪ ਕਰ ਤਨੈ ਭਰੀ ਦਇਆ, ਮਹਾਂ ਵਿਕਾਰ ਘੋਰ ਦੁੱਖ

ਸਾਧੂ ਸੰਗ ਪ੍ਰਾਪਤ ਜਾ ਕੋ ਤਿੰਨੀ ਪੀ ਅਪਾਇਆ ਏ ਉਹਨਾਂ ਦਾਨ ਕਾ ਵੋ ਗੁਣ ਕੀਰਤਨ ਨਿਤ ਸਵਾਮੀ ਕਰ ਕਿਰਪਾ ਨਾਨਕ ਦੀਜੇ ਦਾਨ ਬਲਾਵਲ ਮਹੱਲਾ ਪੰਜਵਾ ਰੱਖ ਲਈਏ ਸਤਿਗੁਰ ਕੀ ਸ਼ਰਣੋ ਜੈ ਜੈਕਾਰ ਹੋਆ ਜਗੰਤਰ ਪਾਪ ਮੇਰੋ ਤਾਰਨ ਤਨ ਰਾਓ ਬਸੰਬਰ ਪੂਰਨ ਸੁਦਾਤਾ ਸਰਵ ਸਮੱਗਰੀ ਭੁਖਣ ਭਨ ਥਾਂ ਤਰੰਤ ਸਰਵ ਨਿਰੰਤਰ ਬਲ ਬਲ ਜਾਈ ਹਰ ਕੇ ਚਰਣੋ ਜੀ ਜੁਗਤ ਵਸ ਮੇਰੇ ਸਵਾਮੀ ਸਰਬ ਸਿਧ ਤੂੰ ਕਾਰਨ ਕਰਨ ਅਜ ਗਲ ਰੱਖਦਾ ਆਇਆ ਹਰ ਸਿਮਰਤ ਨਾਨਕ ਨਹੀਂ ਡਰਨੋ।

ਤੂੰ ਹਮਰੋ ਪ੍ਰੀਤਮ ਮਨ ਮੋਹਣ ਤੁਜਮਨ ਜੀਵਨ ਸਗਲ ਕਾਥ ਰਹਾਉ ਰੰਗ ਤੇਰਾ ਕਤ ਖਿਨ ਭੀਤਰ ਭਰਾ ਮੇਰੋ ਨਾਥ ਕੋ ਨਾਥ ਜਲ ਤਗਨ ਮੈਂ ਜਨ ਆਪ ਉਧਾਰੀ ਕਰ ਆਪਣੇ ਦੇ ਰਾਖੇ ਹਾਥ ਸ਼ੀਤਲ ਸੁਖ ਪਾਇਓ ਮਨ

ਅਤੁਲ ਵਡਾਈ ਚੌਥਾ ਬਨਾਸੀ ਨਾਨਕ ਉਚਰੇ ਹਰ ਕੀ ਜਯਾ ਬਲਾਵਲ ਮਹੱਲਾ ਪੰਜਵਾ ਬਿਨ ਪੈ ਭਗਤੀ ਤਨ ਕੈਸੇ ਕਰੋ ਅਨਗਰੋ ਪਾਤ ਉਧਾਰ ਰਾਖ ਸੁਆਮੀ ਆਪ ਰੂਸੇ ਰਾਓ ਸਿਮਰਨ ਨਹੀਂ ਆਵਤ ਫਿਰ ਤਮਤ ਮਾਵਤ ਬਿਖਿਆ ਰਾਤਾ ਸੁਵਾਨ ਐਸੇ ਔਦਕ ਬਿਹਾਵਤ ਅਤਕ ਮਹਾਵਤ।

ਬਿਰਦਾਵਲ ਮਹੱਲਾ ਪੰਜਵਾਂ ਕਰਤੀਰ ਮਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨ ਆਵੈ ਹਾਵੈ ਹਾਰ ਕਜਰ ਬਸਤਰ ਅਭਰਨ ਕੀਨੇ ਉਡੀਨੀ ਉਡੀਨੀ ਉਡੀਨੀ ਕਬ ਕਰ ਆਵੈ ਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਰ ਲਾਲਨ ਮੋਹੇ ਮਿਲਾਵਹੁ ਕਬ ਕਰ ਆਵੈ ਰੀ ਸੁਨੋ ਸਹੇਰੀ ਮਿਲਣ ਬਾਤ ਕਹੋ

ਸੁਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਤ ਵਾਰ ਆਦਿ ਪੁਰਖ ਸੋਈ ਆਪੇ ਵਰਤਾ ਵਰਨ ਕੋਈ ਉਹ ਤੂੰ ਜਗਰਿਆ ਪਰੋਈ ਆਪੇ ਕਰਤਾ ਕਰੇ ਸੋਈ ਨਾਮ ਰਤੇ ਸਦਾ ਸੁਖ ਹੋਈ ਗੁਰਮੁਖ ਵਿਰਲਾ ਬੂਜਾ ਕੋਈ ਹਿਰਦਾ ਜਪਨੀ ਜਪੋ ਗੁਣ ਤਾਸਾ ਹਰਿ ਅਗਮ ਗੋਚਰ ਪਰੰਪਰ ਸੁਆਮੀ ਜਨ ਪਾਗ ਲਗ ਧਿਆਗੋ ਹੋਏ ਦਸਨ ਦਸਰਾਉ ਸੋਮਵਾਰ ਸਚਰਿਆ ਸਮਾਏ ਤਿਸਕੀ ਕੀਮਤ ਕਹੀ ਨ ਜਾਏ ਆਖ ਕਰੇ ਸਭ ਲਿਵਲਾਏ ਜਿਸਦੇ ਵੈਤ ਸੁਪੱਲਾ ਪਾਏ ਅਗਮ ਗੋਚਰ ਲਿਖਿਆ ਨਾ ਜਾਏ ਗੁਰ ਕਾ ਸ਼ਬਦ ਰਹਿਆ ਸਮਾਏ ਮੰਗਲ ਮਾਇਆ ਮੋਹ ਉਪਾਇਆ ਆਪੇ ਸਿਰ ਸਿਰ ਧੰਦਾ ਲਾਇਆ ਆ ਬੁਝਾਏ ਸੋਈ ਬੂਝੈ ਗੁਰ ਕਾ ਸ਼ਬਦ ਦਰ ਕਰ ਸੂਝੈ ਪ੍ਰੇਮ ਭਗਤ ਕਰੇ ਲਿਵਲਾਏ ਹਉਮੈ ਮਮਤਾ ਸ਼ਬਦ ਜਲਾਏ ਬੁੱਧਵਾਰ

ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਬਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਪੰਜਨੋ ਜੋਤ ਸਵਾੜੀਏ।

ਮੈਂ ਅਵਰ ਗਿਆਨ ਨਾ ਧਿਆਨ ਪੂਜਾ, ਹਰ ਨਾਮੇ ਅੰਤਰ ਵਸ ਰਹੇ, ਭੇਖ ਪਵਨੀ ਹਠ ਨਾ ਜਾਣਾ, ਨਾਨਕ ਸਚ ਗਹਿ ਰਹੇ, ਕਿਨਰੀ ਰਹਿਣ ਭਲੀ, ਤਿਰਸ ਸੁਹਾਏ ਰਾਮ, ਨਿਜ ਕਰ ਸੂਤੜੀਏ, ਪਿਰਮ ਜਗਾਏ ਰਾਮ, ਨਵਹਾਣ ਨਵ ਤਨ ਸ਼ਬਦ ਜਾਗੀ, ਆਪਣੇ ਪਿਰ ਪਾਣੀਆਂ, ਤਜ ਕੂੜ ਕਪਟ ਸੁਭਾਓ ਦੂਜੇ।

ਮਾੜ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਣੀਰਾ ਰਾਮ ਤਿਨ ਮਾਨਸ ਜਨਮ ਨ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਗ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗੁੰਦ।

ਆਇਆ ਭਿਆ ਸਮਾਹੜਾ ਹਰ ਤਨ ਵਿਸਾਹਾ ਰਾਮ ਕੋਜੀ ਖੋਜ ਲਦਾ ਹਰ ਸੰਤਨ ਪਾਹਾ ਰਾਮ ਵੇ ਸੰਤ ਪਿਆਰੇ ਦਇਆ ਧਾਰੇ ਕਥੈ ਕਥ ਵਿਚਾਰੋ ਇੱਕ ਚਿੱਤ ਇੱਕ ਮਨ ਧਿਆਏ ਸੁਆਮੀ।

ਸੋ ਪ੍ਰਭ ਤਜਕਤ ਲਾਗੀਐ ਜਿਸ ਬਿਨ ਮਰ ਜਾਈਐ ਰਾਮ। ਲਾਜ ਨਾ ਆਵੈ ਅਗਿਆਨ ਮਤੀ ਤੁਰਜਨ ਬਰਮਾਈਐ ਰਾਮ। ਭਗਤ ਪਾਨ ਪ੍ਰਭ ਤਿਆਗ ਕਰੇ ਕਉ ਕਸ ਠਹਿਰਾਈਐ ਰਾਮ। ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ। ਸ੍ਰੀ ਗੋਪਾਲ ਨਾ ਉਚਰੈ ਬਲ ਗਈਐ ਦੋ ਚਰਨ ਰਸਨਾ ਰਾਮ। ਭਗਤ ਵਛਲ ਨ ਸੇਵਈ ਕਾਇਆ ਕਾ ਗ੍ਰਸਨਾ ਰਾਮ। ਪ੍ਰਭ ਮੋਹੀ ਦੁਖ ਨ ਜਾਣਈ ਕੋਟ ਜੋਨੀ ਬਸਨਾ ਰਾਮ। ਨਾਨਕ ਬਿਨ ਹਰ ਅਵਰ ਜੇ ਚਾਨਾ ਪਿਸ਼ਟਾ ਕ੍ਰਿਮ ਭਸਮਾ ਰਾਮ। ਲਾਏ ਬਿਰੋ ਭਗਵੰਤ ਸੰਗੇ ਹੋਏ ਮਿਲ ਬੈ ਰਾਗਣ ਰਾਮ। ਚੰਦਨ ਚੀਰ ਸੁਗੰਧ ਰਸਾ ਹਉਂ ਮੈਂ ਬਿਖ ਤਿਆਗਨ ਰਾਮ। ਈਤ ਊਤ ਨ ਡੋਲੀਐ ਹਰ ਸੇਵਾ ਜਾਗਨ ਰਾਮ। ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾਡਾ ਲ ਸੁਹਾਗਣ ਰਾਮ। ਬਿਲਾਵਲ ਮਹੱਲਾ ਪੰਜਵਾਂ ਹਰ ਖੋਜੋ ਵਡਭਾਗੀਓ ਮਿਲ ਸਾਧੂ ਸੰਗੇ ਰਾਮ। ਗੁਣ ਗੋਬਿੰਦ ਸਦਗਾਈਐ

ਹਰ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾ ਵਡਿਆਈ ਦੇ ਪੌੜੀ ਗੁਰ ਸਤਿਗੁਰੂ ਵਿੱਚ ਨਾਵੈ ਕੀ ਵੱਡੀ ਵਡਿਆਈ ਹਰ ਕਰਤਾ ਆ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਇੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਰਾ ਨਾ ਸੁਖਾਈ ਕਿਆ ਹੋਵੇ ਕਿਸੀ ਕੀ ਝੱਖ ਮਾਰੀ ਜਾਂ ਸੱਚੇ ਸਿਉ ਬਣੇ ਆਈ ਜੇ ਗੱਲ ਕਰਤੇ ਭਾਵੈ ਸਾਨੇ ਦਿੱਤੜਾ ਸੁਆਈ ਸਭ ਚਕ ਸੁਮਰੈ ਲੁਕਾਈ ਸਲੋਕ ਮਹੱਲਾ ਤੀਜਾ ਫਿਰ ਗਏ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ ਹਰ ਸੁਖ ਪਲਟ ਤੇ ਆ ਗਿਆ ਨਾਮ ਵਿਸਾਰ ਦੁਖ ਪਾਏ ਮਨਮੁਖ ਗਿਆਨੀ ਅੰਦਲੇ ਜਨਮ ਮਰੈ ਫਿਰ ਆਵੈ ਜਾਏ ਕਾਰੇ ਸਿਤ ਨ ਹੋਵਨੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤੇ ਸਤਿਗੁਰੂ ਮਿਲੈ ਸੋ ਹਰ ਹਰ ਨਾਮ ਤੇ ਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਤਿਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਨਮ ਹੋਇਆ ਸੰਸਾਰ ਸਭ ਕੋ ਜਮਕੇ ਚੀਰੇ ਵਿੱਚ ਹੈ ਜੇ ਤਾਂ ਸਵਿਆਕਾਰ ਹੁਕਮੀ ਹੀ ਜਮ ਲੱਗਦਾ ਸੋ ਉਭਰੈ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋਡੈ ਹੰਕਾਰ ਆਸਾ ਮਨਸਾ ਮਾਰੇ ਨਿਰਾਸ਼ ਹੋਏ ਗੁਰਸ਼ਾ ਦੀ ਵਿਚਾਰ ਪੌੜੀ ਜਿੱਥੈ ਜਾਇਆ ਜਗਤ ਮੈਂ ਤਿੱਥੈ ਰਸਾਈ ਅੱਗਾਂ ਸਮੇਂ ਆਪੇ ਵਰਤਦਾ ਹਰ ਸੱਚਾ ਨਿਆਈ ਕੁੜਿਆਰਾਂ ਕੇ ਮੂੰਹ ਫਟਕੀ ਹੈ ਸਚ ਭਗਤ ਵੜਿਆਈ ਸਚ ਸਾਹਿਬ ਸੱਚਾ ਨਿਉ ਹੈ ਸਰ ਨਿੰਦਕ ਜਾਈ।

ਨਾਨਕ ਨਦਰੀ ਪਾਈ ਹੈ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ ਉਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ ਜੋ ਕੁਝ ਹਰ ਕਰਾਵਾ ਸੋ ਉਹ ਕਰੇ ਸਭ ਹਰ ਕੇ ਅਰਥੀਏ ਸੋ ਹਾ ਸੋ ਐਸਾ ਹਰ ਪ੍ਰਭ ਸੋ ਐਸਾ ਹਰ ਸਭਨਾ ਕਾ ਪ੍ਰਭ ਸਤਿਗੁਰ ਕੈ ਵੱਲ ਹੈ ਤਿਨ ਸਭ ਵਰਣ ਚਾਰੇ ਖਾਣੀ ਸਭ ਸ੍ਰੇਸ਼ਟ ਗੋਲੇ ਕਰ ਸਤਿਗੁਰ ਅੱਗੇ ਕਾਰ ਕਮਾਵਣ ਕੋ ਦੀਏ ਹਰ ਸੇਵੇ ਕੀ ਐਸੀ ਵਡਿਆਈ ਦੇਖੋ ਹਰ ਸੰਤੋ ਜਿਨ ਵਿੱਚੋਂ ਕਾਇਆ ਨਗਰੀ ਦੁਸ਼ਮਣ ਦੂਤ ਸਭ ਮਾਰ ਕਢੀਏ ਹਰ ਹਰ ਕਿਰਪਾਲ ਹੋਆ ਭਗਤ ਜਨਾ ਉੱਪਰ ਹਰੇ ਆਪਣੀ ਕਿਰਪਾ ਕਰ ਹਰ ਆਪ ਰਖ ਲਈਏ ਸਲੋਕ ਮਹੱਲਾ ਤੀਜਾ ਅੰਦਰ ਕਪਟ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲਾਗੈ ਦੁੱਖ ਵਿੱਚ ਘਰ ਕੁਮਾਵਣੀ ਦੁੱਖ ਵਰਤੈ ਦੁਖ ਆਗੈ ਕਰਮੀ ਸਤਿਗੁਰ ਪੇਟੀਐ ਤਾਂ ਸਚ ਨਾਮ ਲਿਵ ਲਾਗੈ ਨਾਨਕ ਸਹਿਜੇ ਸੁਖ ਹੋਏ ਅੰਦਰੋਂ ਭਰਮ ਪਉ ਪਾਗੈ।

ਸਿਆ ਕਿ ਮ੍ਰਗਿਆ ਨੇ ਅੰਧੇਰ ਚੁਕਾਇਆ ਮਹੱਲਾ ਤੀਜਾ ਮਨਮੁਖ ਮੈਲੇ ਮਰੇ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਉਰਤਾਰ ਪੰਥ ਨਾਨਕ ਸੁਣੋ ਜਨ ਭਾਈ ਸਤਿਗੁਰੂ ਸੇਵਿਓ ਹਉਮੈ ਮਲ ਜਾਈ ਅੰਦਰ ਸੰਸਾ ਦੁਖ ਵੇ ਆਪੇ ਸਿਰ

ਕੌੜੀ ਜਿਸਨੋ ਹਰ ਭਗਤ ਸਚ ਬਖਸ਼ੀਅਨ ਸੋ ਸੱਚਾ ਸ਼ਾ ਤਿਸ ਕੀ ਮੋਤਾ ਜੀ ਲੋਕ ਕੱਢਦਾ ਹੋਰ ਤਹੱਟ ਨਾ ਵੱਥ ਨਾ ਵੇਸਾ ਭਗਜਨਾ ਕੋ ਸਨਮੁਖੋਵੈ ਸੋ ਹਰ ਰਾਸ ਲਏ ਵੇ ਮੁਖ ਭਾਸ ਪਾ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾ ਗਾਤੀ ਤਨਾ ਨੇੜ ਨਾ ਜਾ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾ ਸਲੋਕ ਮਹੱਲਾ ਤੀਜਾ ਇਸ ਯੁਗ ਮੈਂ ਭਗਤੀ ਹਰ ਤਨ ਕੱਠਿਆ ਹੋਰ ਸਭ ਜਗਤ ਪਰ ਭਰਮ ਭੁਲਾਇਆ ਗੁਰਪ੍ਰਸਾਦੀ ਨਾ ਮਨ ਵਸਿਆ ਅਨਦਿਨ

ਸੁਖਮਨ ਵਸਿਆ ਸੱਚੇ ਸਿਉ ਲਿਵ ਲਾਇਆ ਬ੍ਰਹਮਾ ਵਿਸ਼ਨੂੰ ਮਹਾਂਦੇਵ ਤ੍ਰੈ ਗੁਣ ਭੁੱਲੇ ਹੋ ਮੈਂ ਮੋਹ ਵਧਾਇਆ ਪੰਡਿਤ ਪੜ ਪੜ ਮੋਨੀ ਭੁੱਲੇ ਦੂਜਾ ਪਾਏ ਚਿਤ ਲਾਇਆ ਜੋਗੀ ਜੰਗ ਸੁਨੇਹਾਸੀ ਭੁੱਲੇ ਗੁਣਗੁਰ ਤਤ ਨ ਪਾਇਆ ਮਨਮੁਖ ਦੁਖੀਏ ਸਦਾ ਭ੍ਰਮ ਭੁੱਲੇ ਤਿਨੀ ਬਿਰਥਾ ਜਨਮ ਗਵਾਇਆ ਨਾਨਕ ਨਾਮ ਰਤੇ ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋਸਾ ਲਾਈਐ ਜਿਸ ਵਸ ਸਭ ਕੁਝ ਹੋਏ ਇਸੈ ਸਰੇ ਵੋ ਪ੍ਰਾਣੀ ਤਿਸ ਬਿਨੇ ਅਵਰ ਨ ਕੋਏ ਗੁਰਮੁਖ ਅੰਤਰ ਮਨ ਵਸੈ ਸਦਾ ਸਦਾ ਸੁਖ ਹੋਏ ਪੌੜੀ ਜਿਨੀ ਗੁਰਮੁਖ ਹਰ ਨਾਮ ਤਾਨਾ ਖੱਟਿਓ ਸੇ ਦੀਵਾਲੀਏ ਜੁਗ ਮਾਏ ਉਹ ਮੰਗਦੇ ਫਿਰੇ ਸਭ ਜਗਤ ਮੈਂ ਕੋਈ ਮੋਏ ਥੁੱਕ ਨਾ ਤਿਨ ਕਹ ਪਾਏ ਪ੍ਰਾਈ ਵਕੀਲੀ ਕਰੇ ਆਪਣੀ

ਆਏ ਜਿਸ ਧਨ ਕਾਰਨ ਚੁਗਲੀ ਕਰੈ ਸੋ ਧਨ ਚੁਗਲੀ ਹੱਥ ਨ ਆਵੈ ਓਏ ਭਾਵੈ ਜਿੱਥੈ ਜਾਏ ਓਏ ਭਾਵੈ ਤਿੱਥੈ ਜਾਏ ਗੁਰਮੁਖ ਸੇਵਕ ਭਾਏ ਹਰ ਧਨ ਮਿਲੈ ਤਿੱਥੋਂ ਕਰਮਹੀਣ ਲੈ ਨਾ ਸਕੈ ਹੋਰ ਥੈ ਦੇਸ ਤੇ ਸੰਤਰ ਹਰ ਧਨ ਨਾ

ਸਤਿਗੁਰੂ ਕੀ ਵਡਿਆਈ, ਸਤਿਗੁਰੂ ਦਿੱਤੀ ਧੁਰੋਂ ਹੁਕਮ ਬੁੱਝ ਨਿਸ਼ਾਨ, ਪੁੱਤੀ ਪਤੀ ਜਵਾਈ ਸਕੀ ਅੱਗੋਂ ਪਿੱਛੋਂ ਟੋਲ ਡਟਾ, ਲਾਇਓ ਨੂੰ ਸਭਨਾ ਕਾਇਬ ਮਾਨ, ਜਿੱਥੇ ਕੋ ਵੇਖਾ ਤਿੱਥਾ ਮੇਰਾ ਸਤਿਗੁਰੂ ਹਰ ਬਖਸ਼ੋ ਸਭ ਜਹਾਨ, ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਾਲਤ ਪਾਲਤ ਸਿੱਜੈ, ਜੇ ਵੇ ਮੁੱਖ ਹੋਵੈ ਸੋ ਫਿਰੈ ਭ੍ਰਿਸ਼ਟ ਥਾਨ, ਜਨ ਨਾਨਕ ਕਵਾ ਲੁਹਾ ਮੇਰਾ ਸਵਾਮੀ

ਕੂੜੇ ਕਹਿਣ ਕਹਾਨ ਪੰਜ ਜੋਰ ਤਿੰਨ ਘਰ ਮੋਹਨ ਹਮੈ ਅੰਦਰ ਸਨ ਸਾਖਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ ਜਿਨੀ ਅੰਮ੍ਰਿਤ ਭਰਮ ਲੁਟਾਇਆ ਬਿਖਸੋ ਰਜੇ ਰਚਨ ਦੁਸ਼ਟਾਂ ਸੇ ਤੀ ਪਿਰਹੜੀ ਚਨ ਸਿਉ ਵਾਦ ਕਰਨ ਨਾਨਕ ਸਾਖਤ ਨਰਕ ਮੈਂ ਚੰਬ ਦੇ ਦੁੱਖ ਸਹਨ ਪਏ ਹੈ ਕਿਰਤ ਕਮਾਉਂਦੇ ਜਿਵ ਰਾਖੈ ਤਿਵੈ ਰਹਿਣ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਾਣ ਤਾਣੇ ਤਿਸ ਸਾਧਗੁਰਾਂ

ਗਿਆਨ ਸੰਚੀਏ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨੈ ਸਵਾਜ ਜਿਨੈ ਨਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਧਕ ਤੋਏ ਸਾਧ ਨਹੀਂ ਕਹੀਓ ਸ਼ਰਨ ਪੁੱਤ ਪਰੇ ਤੁਮਰੀ ਪਗਰੀ ਕਹਿ ਕਬੀਰ ਬਿਨਤੀ ਸੁਣੀਓ ਮਤ ਕਾਲੋ ਜਮਕੀ ਖਬਰੀ ਮਿਲਾਵਲ ਧਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜਾ ਖੋਲ ਕਿਵਾਰ ਆਓ ਤੁਮ ਤਨ ਤਨੀ ਉਧਾਰ ਤੇ ਆ ਗਈ ਸ੍ਰਵਣ ਸੁਣੀ ਸੁਜਾ ਸੰਵਾਰ ਮਾਂਗੋ ਕਾਇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਸਤਾਰ ਜੈ ਦੇਉ ਨਾਮਾ ਬਿਪ ਸੁਦਾਮਾ ਤਿਨ ਕੋ ਕਿਰਪਾ ਪਈ ਹੈ ਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇ ਤਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਤਾ ਆਧਾਰੀ ਪੰਪੈ ਭਰਮਕੈ ਪਾਏ ਭਵੈ ਭੇਗਤਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਤ ਨਿਤ ਹਰ ਭਜ ਬਵਰੇ ਰਹਿ ਜੇ ਤੂੰ ਜਾਚਾ ਸੂਤਰ ਭਰਮ ਭੋਗੀ ਕਹਿ ਕਬੀਰ ਕੇ ਸੌ ਜਗ ਜੋਗੀ ਬਿਲਾਵਲ ਇਨ ਮਾਇਆ ਜਗਦੀਸ਼ ਕੁਸਾਈ ਤੁਮਰੇ ਚਰਨ ਵਸਾਰੇ ਕਿੰਚ ਪ੍ਰੀਤ ਨ ਜੈ ਜਨ ਕੋ ਜਨ ਕਹਾਂ ਕਰੈ ਬੇਚਾਰੇ ਰਹਾਉ ਤ੍ਰਿਗ ਧਨ ਤ੍ਰਿਗ ਧਨ ਤ੍ਰਿਗ ਏ ਮਾਇਆ ਤ੍ਰਿਗ ਤ੍ਰਿਗ ਮਤ ਬੁਧ ਫੰਨੀ ਇਸ ਮਾਇਆ ਕੋ ਦ੍ਰਿੜ ਕਰ ਰਾਖੋ ਬੰਧੇ ਆਮ ਬਚੰਨੀ ਕਿਆ ਖੇਤੀ ਕਿਆ ਲੇਵਾ ਦਈ ਪ੍ਰਪੰਚ ਝੂਠ ਗੁਮਾਨਾ ਕਹਿ ਕਬੀਰ ਤੇ ਅੰਤ ਵਿਗੂਤੇ ਆਇਆ ਕਾਲ ਡਿਦਾਨਾ ਬਿਲਾਵਲ ਸ੍ਰੀ ਸਰੋਵਰ ਭੀਤਰੇ ਆਚੈ ਕਮਲੇ ਅਨੂਪ ਕਰਮ ਜੋਤ ਪਰਖੋ ਤੁਮੋ ਚਾ ਕਹਿ ਰੇਖ ਨ ਰੂਪ ਰੇ ਮਨ ਹਰ ਭਜ ਪ੍ਰਮਤ ਜੋ ਜਗ ਜੀਵਨ ਰਾਮ ਰਹਾਓ ਆਪਤ ਕਛੂ ਨ ਦੀ ਸਹੀ ਨ ਦੀ ਸਹਿ ਜਾਤ ਚਹੇ ਪੰਜੈ ਬਿਨ ਸਹਿ ਤਹੀ ਜੈਸੇ ਪਰੋਨ ਪਾਤ ਮਿਥਿਆ ਕਰਮ ਆਇਆ ਤਜੀ ਸੁਖ ਸਹਿਜ ਵਿਚਾਰ ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ ਬਿਲਾਵਲ ਜਨਮ ਮਨ ਕਾ ਭ੍ਰਮ ਗਿਆ ਕੋ ਬਿੰਦਲ ਬਿਲਾਗੀ ਜੀਵਤ ਸੁਨ ਸੁਮਾਨਿਆ ਗੁਰਸਾਖੀ ਜਾਗੀ ਰਹਾਓ ਕਾਂਸ਼ੀ ਤੇ ਤੁਨ ਉਪਜੈ ਤੁਨ ਕਾਂਸ਼ੀ ਜਾਈ ਕਾਂਸ਼ੀ ਪੂਟੀ ਪੰਡਤਾ ਤੁਨ ਕਹਾਂ ਸਮਾਈ ਤ੍ਰਿਪਟੀ ਸੁਮੈ ਪੇਖਿਆ ਕਟ ਹੂੰ ਕਟ ਜਾਗੀ ਐਸੀ ਬੁੱਧ ਸੁਮਾਚਰੀ ਕਟ ਮੈਂ ਤੇ ਆਗੀ ਆਪ ਤੇ ਜਾਣਿਆ ਤੇ ਸੁਮਾਨਾ ਕਹੋ ਕਬੀਰ ਅਵਜਾਨਿਆ ਗੋਬਿੰਦ ਮਨ ਮਾਨਾ ਬਿਲਾਵਲ ਚਰਨ ਕਮਲ ਜਾ ਕਰ ਦੈਵਸੈ ਸੋ ਜਨ ਕਿਉਂ ਡੋਲਾ ਦੇਵੋ ਮਾਨੋ ਸਭ ਸੁਖ ਨੌ ਨੇ ਤੱਕ ਸਹਿ ਸਹਿ ਜਸ ਬੋਲੈ ਦੇਵ ਰਹਾਓ ਤਾਵੇ ਮਤ ਸਭ ਮੈਂ ਪੇਖੈ ਕੁਟਲ ਗਾਂਡ ਜਬ ਖੋਲੈ ਦੇਵ ਬਾਰੋਂ ਬਾਰ ਮਾਇਆ ਤੇ ਅਟਕੈ ਲੈ ਨਰਜਾ ਮਨ ਤੋਲੈ ਦੇਵ ਜੈ ਹੋ ਜਾਏ ਤਾਈ ਸੁਖ ਪਾਵੈ ਮਾਇਆ ਤਾਸ ਨ ਝੋਲੈ ਦੇਵ ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕੀਓ ਲੈ ਦੇਵ ਬਿਲਾਵਲ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਫਲ ਜਨਮ ਮੋਕੋ ਗੁਰ ਕੀਨਾ ਦੁੱਖ ਵਿਸਾਰ ਸੁਖ ਅੰਤਰ ਲੀਨਾ ਗਿਆਨ ਅੰਜਨ ਮੋਕੋ ਗੁਰ ਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਾਂਝਿਓ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਧਰ ਦੇਖ ਸਭ ਕੋ ਹਸੈ ਐਸੀ ਦਸ਼ਾ ਹਮਾਰੀ ਅਠ ਦਸਾ ਸਿਧ ਕਰਤਲ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਭਵ ਖੰਡਨ ਰਾਮ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾਮ ਰਹਾਉ ਜੋ ਤੇਰੀ ਸ਼ਰਨਾਗਤਾ ਤਿੰਨਾ ਹੀ ਭਾਰ ਊਚ ਨੀਚ ਤੁਮ ਤੇ ਤਰੇ ਆਲਚ ਸੰਸਾਰ ਕਹਿ ਰਵਿਦਾਸ ਅਕਤ ਕਦਾਂ ਬਹੁ ਕਾਇ ਕਰੀ ਜੈ ਜੈਸਾ ਤੂੰ ਤੈਸਾ ਤੂੰ ਕਿਉਂ ਉਪਮਾਨ ਦੀ ਜੈ ਬਿਲਾਵਲ ਜੇ ਕੁਲਸਾਧ ਬੈਸਨੋ ਹੋਏ ਪਰਣ ਪਰਣ ਰੰਕ ਨਹੀਂ ਈਸ਼ਰ ਬਿਮਲ ਪਾਸ ਜਾਨੀਏ ਜਗ ਸੋਏ ਰਹਾਉ ਬ੍ਰਾਹਮਣ ਬੈ ਸੂਦਿਅਰ ਖਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ ਧਨ ਸੋ ਗਾਉਂ ਧਨ ਸੋ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਰਾਸ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਗ ਖੋਏ ਪੰਡਤ ਸੂਰ ਛਤਰਪਦ ਦਾਤਾ ਪੰਡਿਤ ਸੂਰ ਛਤਰਪਦ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੁਰੈਨ ਪਾਤ ਰਹਿ ਜਲ ਸਮੀਪ ਭਨਵ ਦਾਸ ਜਨਮੇ ਜਗੋਏ ਬਾਣੀ ਸਦਨੇ ਕੀ ਰਾਗ ਬਿਲਾਵਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਿਰਭ ਕੰਨਿਆ ਕਹਿ ਕਾਰਨ ਇੱਕ ਪਿਆ ਪੇਖ ਧਾਰੀ ਕਾਮਾ ਰਥੀ ਸਵਾਰਥੀ ਵਾਕੀ ਪੈ ਸਵਾਰੀ ਤਵ ਗੁਣ ਕਹਾਨ ਜਗਤ ਗੁਰਾਂ ਜੋ ਕਰਮ ਨ ਨਾਸੈ ਸਿੰਘ ਸ਼ਰਨ ਕਤ ਜਾਈਐ ਜੋ ਜੰਬ ਗੁਗਰਾਸੈ ਰਹੋ ਇੱਕ ਬੂੰਦ ਜਲ ਕਾਰਣੇ ਚਾਤਰਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਹੁਣ ਕਾਮ ਨ ਆਵੈ ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵੋ ਬੂੜ ਮੋਏ ਨੌਕਾ ਮਿਲੈ ਕਹੁ ਕਾਇ ਛੁਡਾਵੋ ਮੈਂ ਨਾਹੀ ਕਛੋ ਨਹੀਂ ਕਿਸੇ ਆਏ ਨਾ ਮੋਰਾ ਉਸਰੇ ਅੱਜਾ ਰਾਖ ਲਿਓ ਸਦਨਾ ਜਨ ਤੋਰਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬ ਅੰਗੁਰ ਪ੍ਰਸਾਦ ਰਾਗ ਓਟ ਚੌਪਦੇ ਮਹਲਾ ਚੌਥਾ ਘਰ ਪਹਿਲਾਂ ਜੇ ਮਨ ਚ ਇਤਿਹਾਸ ਰੱਖੇ ਹਰੇ ਉੱਪਰ
ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ ਹਰ ਜਾਣਾ ਸਭ ਕੁਛ ਜੀਏ ਵਰਤ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ

ਵਰਤਾ ਵਿੱਚ ਆਪੇ ਆਪਣੀ ਜੋਤ ਰਹੀਐ ਹਰੇਕ ਕੋ ਬੋਲੈ ਹਰ ਏਕ ਬੁਲਾਏ ਗੁਰਪੂਰੈ ਹਰ ਏਕ ਦਿਖਈਐ ਹਰੇ ਅੰਤਰ ਨਾਲੇ ਬਾਹਰ ਨਾਲੇ ਕਉ ਤਿਸ ਪਾਸੋ ਮਨ ਕਿਆ ਚੁਰਈਐ ਨੇ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੋ ਪਈਐ ਜਿਸ ਦਾ ਵਾਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਤਾਂ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਏ ਤੂੰ ਤੁਤ ਲਏ ਛੜਈਐ ਗੁਣ ਮਹੱਲਾ ਚੌਥਾ ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤਾ ਜੋ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲੱਗੋ ਹਰ ਤੀਰ ਅਮਰੀ ਬੇਦਨ ਹਰ ਪ੍ਰਭ ਜਾਣਾ ਮੇਰੇ ਮਨ ਅੰਤਰ ਕੀ ਪੀ ਰਹਾਓ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੈ ਸਤਿਗੁਰੂ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪੁਜਾਓ ਹਰ ਦਰਸ਼ਨ ਸ਼ਾਂਤ ਸਰੀਰ ਛੱਕਾ ਇੱਕ ਰਾਹ ਗੁਣ ਮਹੱਲਾ ਪੰਜਵਾਂ ਚੌਪ ਦੇ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਓ ਸੁਨਤੋ ਕਰਤਾ ਪੇਖਤ ਕਰਤਾ ਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤਪੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਾਮ ਦ੍ਰਿਸ਼ਟਾ ਗੁਣ ਮਹੱਲਾ ਪੰਜਵਾਂ ਫਾਕਿਓ ਮੀਨ ਕਬ ਕੀ ਨਿਆਈ ਤੂੰ ਉਰਜ ਰਹਿ ਹੁਕ ਸੰਭਾਇਲੇ ਭਗਤਾ ਰਹਿ ਸਾਧ ਸਿੱਖ ਲੇਖੈ ਲੈ ਤਾਂ ਉਦਰਾਂ ਹਰ ਗੁਣ ਗਾਇਲੇ ਮਨ ਸਮ ਛੋੜਿਆ ਵਾਇਲੇ ਆਪਣੇ ਰਹਿਣ ਕੋ ਠੋਰ ਨ ਪਾਵੈ ਕਾਏ ਪਰ ਕਹਿ ਜਾਏ ਰਿਹਾ ਰਹਾਓ ਜਿਉਂ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਭਰਿਓ ਕੁਟੰਬ ਆਇਲੇ ਜਿਉਂ ਪੰਖੀ ਇਕੱਤਰ ਹੋਏ ਫਿਰ ਵਿਛੜੈ ਤਿਰ ਸੰਗਤ ਹਰ ਹਰ ਧਿਆਏਲੇ ਜੈਸੇ ਮੀਨ ਰਸਨ ਸਾਧ ਬਿਨਸ਼ੋ ਉਹ ਮੂਠਾ ਮੂੜ ਲਵਾਏਲੇ ਤੂੰ ਹੋਆ ਪੰਜ ਵਾਸ ਵੈਰੀ ਕੈ ਛੂਟੈ ਪਰਸ਼ਰਣ ਆਇਲੇ ਉਹ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਏਲੇ ਪਾਵੋ ਦਾਨ ਸਦਾ ਦਰਸ਼ ਪੇਖਾਂ ਮਿਲ ਨਾਨਕ ਦਾਤ ਸਾਇਲੇ ਰਾਹ ਗੁਣ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਣ ਕੀਏ ਜਨਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕੁਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਹਰ ਬਮਕੀ ਲਾਗੋ ਸੇਵ ਕੁਰਤੇ ਸੁਜੈ ਨਿਰੰਜਨ ਦੇਵ ਰਹਾਓ ਜਿਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਖ ਮਜਾਰ ਜਾ ਕੀ ਗਤਮਿਤ ਕਈ ਨ ਜਾਏ ਸੋ ਪ੍ਰਭ ਮਨ ਮੇਰੇ ਸਦਾ ਤੇ ਆਏ ਆਏ ਨ ਜਾਵੈ ਨਿਚਲ ਤਨੀ ਬੇਅੰਤ ਗੁਣਾ ਤਾਕੇ ਕੇਤ ਗਨੀ ਲਾਲ ਨਾਮ ਜਾ ਕੇ ਭਰੇ ਭੰਡਾਰ ਸਗਲ ਘਟਾ ਦੇਵੈ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਖ ਜਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਣ ਆਧਾਰ ਨਾਨਕ ਹਿਤ ਜੀਤ ਕੁਣ ਮਹੱਲਾ ਪੰਜਵਾਂ ਨਾਮ ਸੰਕੀਨੋ ਵਿਹਾਰ ਨਾਮ ਹੋਈ ਸਮਨ ਕਾ ਆਧਾਰ ਨਾਮ ਹੋਈ ਚਿਤਕੀਨੇ ਓਟ ਨਾਮ ਜਪਤ ਮਿਟੈ ਪਾਪ ਕੋਟ ਰਾਸ ਦੀ ਹਰੇਕ ਕੋ ਨਾਮ ਮਨ ਕਾਇਸ਼ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਗਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਚਲ ਤਲ ਸਮੈ ਨਾਮੋ ਡੀਠਾ ਨਾਮੇ ਦਰਗਾਹ ਮੁਖ ਉਜਲੇ ਨਾਮੇ ਸਗਲੇ ਕੋਲੇ ਉਦਰੇ ਨਾਮ ਹਮਾਰੇ ਕਾਰ ਸਰੀਰ ਨਾਮ ਸੰਗੇ ਮਨੁਆ ਗੀਤ ਨਾਮੇ ਹਮ ਨਿਰਭਉ ਪਏ ਨਾਮੇ ਆਵਨ ਜਾਵਨ ਰਹੇ ਗੁਰਪੂਰੈ ਮੇਲੇ ਗੁਣਧਾਰ ਕੋ ਨਾਨਕ ਸੁਖ ਸਹਿ ਨਿਵਾਸ ਗੁਣ ਮਹੱਲਾ ਪੰਜਵਾਂ ਨਿਮਾਨੇ ਕੋ ਜੋ ਦੇ ਤੋ ਮਾਨ ਸਗਲ ਭੁੱਖੇ ਕੋ ਕਰਤਾ ਦਾਨ ਕਰਬ ਘੋਰ ਮੈਂ ਰੱਖਣ ਹਾਰ ਠਾਕੁਰ ਕੋ ਸਦਾ ਨਮਸਕਾਰ ਐਸੋ ਪ੍ਰਮਨ ਮਾਇ ਤੇ ਆਏ ਘਟਿਆਓ ਘਟ ਜਦ ਕਦਾ ਸਹਾਏ ਰਹਾਓ ਰੰਗ ਰਹੋ ਜਾ ਕਾ ਇੱਕ ਸਮਾਨ ਕੀਟ ਹੱਸ ਸਗਲ ਪੂਰਾਨ ਪੀਓ ਪੂਛਣ ਮਸਲ ਧਰੈ ਜੋ ਕੁਛ ਕਰੈ ਸੋ ਆਪੈ ਕਰੈ ਜਾ ਕਾ ਅੰਤ ਨ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪਾ ਕਾਰ ਆਪ ਨੰਕਾਰ ਖਟ ਖਟ ਖਟ ਸਭ ਘਟ ਆਧਾਰ ਨਾਮ ਰੰਗ ਪਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਗਾਏ ਨਾਨਕ ਤਿੰਨ ਜਨ ਲਾਗੈ ਪਾਏ ਗੁਣ ਮਹੱਲਾ ਪੰਜਵਾਂ ਜਾ ਕੈ ਸੰਗ ਇਹ ਮਨ ਨਿਰਮਲ ਜਾ ਕੈ ਸੰਗ ਹਰ ਹਰ ਸਿਮਰਨ ਜਾ ਕੈ ਸੰਗ ਕਿਲਮ ਖੋਇ ਨਾਸ ਜਾ ਕੈ ਸੰਗ ਹਿਰਦੇ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਐ ਜਾ ਕੈ ਨੀਤ ਰਹਾਓ ਜਾ ਕੈ ਮੰਤਰ ਹਰ ਹਰ ਮਨ ਵਸੈ ਜਾ ਕੈ ਵਿਦੇਸ਼ ਭਰਮ ਪਉ ਨਸੈ ਜਾ ਕੈ ਕੀਰਤ ਨਿਰਮਲ ਸਾਰ ਜਾ ਕੀ ਰੇਣ ਮੰਛੈ ਸੰਸਾਰ ਕੋਟ ਪਤ ਜਾ ਕੈ ਸੰਗੋ ਉਧਾਰ ਇੱਕ ਨਿਰੰਕਾਰ ਜਾ ਕੈ ਨਾਮੇ ਆਧਾਰ ਸਰਬ ਜੀਆਂ ਕਾ ਜਾਣੈ ਭੇਓ ਕਿਰਪਾ ਨਿਧਾਨ

ਨਾ ਪਾਈਏ ਭਾਈ ਕੌਣ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰਮਨ ਮੋਰ ਗੁਰੂ ਬਿਨਾਂ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾ ਕੀ ਕੋਈ ਨਾ ਮੇਟੈ ਦਾਤ ਗੁਰ ਪਰਮੇਸ਼ਵਰੀ ਏਕੋ ਜਾਣ ਜੋ ਤੁਸ ਭਾਵੈ ਸੋ ਪ੍ਰਵਾਨ ਰਹੋ ਗੁਰਚਰਣੀ ਜਾ ਕਾ ਮਨ ਲਾਗੈ ਦੁਖ ਦਰ ਭ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰ ਉਪਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕਾ ਦੁਖ ਨਾ ਵਿਆਪੈ ਗੁਰ ਕਾ ਸੇਵਕ ਦੈ ਦਿਸ ਜਾਪੈ ਗੁਰ ਕੀ ਮਹਿਮਾ ਕਥ ਨ ਜਾਏ ਪਰ ਬ੍ਰਹਮ ਗੁਰ ਅਸਮਾਏ ਕੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾ ਕਮਨ ਲਾਗ ਕੁਣ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ।

0: ਕਰ ਕਿਰਪਾ ਸੁਖਜਨ ਕਰੇ ਪਾਲਕ ਰੱਖ ਲਈਏ ਗੁਰਦੇ ਕਿਉਂਕਿ ਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਣ ਤੇਰੀ ਸ਼ਰਨ ਪ੍ਰਭ ਦੀਨ ਦਿਆਲ ਪਰਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਕਟਕੜੇ ਅੰਤਰ ਸਰਬ ਸਮਾਈ ਆਪਣੇ ਦਾਸ ਕਾਲ ਪਲ ਸਵਾਰ ਪਾਵਨ ਪ੍ਰਭ ਬਿਰਤ ਮਾਰ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਤਿਆਏ ਮਨ ਬਾਂਸ ਪੂਰਨ ਫਲ ਪਾਏ ਕਰਨ ਕਾਣ ਸਮਰਥ ਦਿਆਰ ਸਰਮ ਨਿਦਾਨ ਮਹਾਂ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੁਣ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮਿਰਮੀਤ ਨਿਰਮਲ ਹੋਏ ਤੁਮਹਾਰਾ ਚੀਤ ਮੰਤਨ ਕੀਸਾ ਮਿਟੈ ਬੁਲਾਏ ਦੁੱਖ ਅੰਧੇਰਾ ਸਗਲਾਂ ਜਾਏ ਹਰ ਗੁਣ ਗਾਵ ਤਰੀਏ ਸੰਸਾਰ ਭਗੀ ਪਾਈਐ ਪੁਰਖੋ ਪਾਰਾਓ ਜੋ ਜਨ ਕਰ
1: ਮਨ ਮੂਰਤ ਦਾ ਕੋ ਜਾ ਪੂ ਜੀ ਪ੍ਰਸਾਦ ਤੇਰੇ ਕਾਰਜ ਪੂਰਿਤ ਸਜਾਨ ਮਨ ਸਦਾ ਜੂਰੀ ਜੇ ਪ੍ਰਸਾਦ ਤੋਂ ਪਾਵੈ ਸਾ ਚੂਰੀ ਮਨ ਮੇਰਤਾ ਸੁਰਾ ਚੂ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਈ ਆਪ ਜਪਾਈ ਜਪੈ ਸੋ ਨਾਉ ਆਪ ਗਵਾਈ ਸੁਹਾਰ ਗੁਣ ਗਾਉ ਪ੍ਰਭ ਕਿਰਪਾ ਤੇ ਪ੍ਰਗਾਸ਼ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਈ ਪ੍ਰਭ ਦਇਆ ਤੇ ਮਤ ਉਤਮ ਹੋਈ ਸਰਬਨਦਾਨ ਪ੍ਰਭ ਤੇਰੀ ਮੈਂ ਆਪੂ ਕਛੂ ਨਕਿਨ ਹੂੰ ਲਾਇਆ ਜਿਤ ਚਿਤ ਲਾਭੂ ਤਿਤ ਲੱਗਿਆ ਹਰ ਨਾਥ ਨਾਨਕਿਨ ਕਹਿ ਕਛੂ ਨਹਾਥ ਸਲੋਕ ਅਗਮਾ ਗਾਦ ਭਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧਨ ਕੀ ਅਚਰਜ ਕਥਾ ਅਸ਼ਟਪਦੀ

0: ਪੈਰੂ ਸਾਧਕ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗਤਾ ਸਾਧਕ ਸੰਗ ਨਾਹੀ ਓ ਤਾਪੂ ਸਾਧਕ ਸੰਗਤ ਜੈ ਸਭ ਆਪੂ ਆਪੇ ਜਾਣੈ ਸਾਧ ਵਡਾਈ ਨਾਨ ਸਾਧ ਪ੍ਰਭੂ ਬਣ ਆਏ ਸਾਧਕ ਸੰਗ ਨ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਾਸਤਾ ਕੋ ਚੁਰ ਲੈ ਸਾਧੂ ਕੈ ਸੰਗ ਜਰ ਸਹਿ ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਾਰ ਬ੍ਰਹਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੋਲ ਉਧਾਰ ਹੈ ਸਾਧ ਸੰਗ ਸਾਜਨ ਮੀਤ ਕੁਟਾਮ ਨਿਸਤਾਰ ਹੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੀ ਸੇਵਾ ਸਾਧਕ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਈ ਨੂੰ ਸਾਧ ਸੰਮ੍ਰਿਤ ਗੁਣ ਗਾਈ ਨੂੰ ਸਾਧਕ ਸੰਗ ਸਰਾਵ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ ਸਾਧਕ ਸੰਗ ਨਾਹੀ ਕਾਸ਼ ਕਾਲ ਦਰਸ਼ਨ ਭੇਟ ਤੋਹ ਤਨਿਹਾਲ ਸਾਧਕ ਸੰਗ ਲੋਖਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧਕ ਸੰਗ ਸੁਨੋ ਹਰ ਨਾਊ ਸਾਧ ਸੰਗ ਹਰ ਕੀ ਗੁਣ ਗਾਊ ਸਾਧਕ ਸੰਗ ਨਮੰਤੀ ਬਿਸਰੈ ਸਾਧ ਸੰਗ ਸਰਪੁਰ ਨਿਸਤਰੈ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਘ ਘਾਟ ਕਾ ਡੀਠਾ ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਪਈ ਹਮਾਰੀ ਸਾਧਕ ਸੰਗ ਮਿਟੀ ਸਭ ਰੋਗ ਨਾਨ ਸਾਧ ਭੇਟੀ ਸੰਜੋਗ ਸਾਧਕ ਮਹਿਮਾ ਵੇਦਨਾ ਜਾਦਨਾ ਹੈ ਜੀਤਾ ਸੁਨੇ ਤੀਤਾ ਬਖਿਆਨਾ ਹੈ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉੱਚਤੇ ਉੱਚੀ ਸਾਧਕ ਸੋਭਾ ਮੂਚਤੇ ਮੂਚੀ ਸਾਧਕ ਸੋਭਾ ਸਾਧ ਬਨ ਆਈ ਨਾਨ ਸਾਧ ਪ੍ਰਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨ ਪੇਖਾ ਇਕਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੀਪ ਜੈਸੀ ਜਲਮਾ ਕਮਲਾ ਲੀਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਗੈ ਦ੍ਰਿੜ ਸਮਾਨ ਜੈਸੇ ਰਾਜ ਰੰਗੋ ਲਾਗੈ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰਜੇਕ ਜਉ ਬਸਦਾ ਕੋ ਖੋਦੈ ਕੋ ਚੰਦਨ ਲੀਪ ਬ੍ਰਹਮ ਗਿਆਨੀ ਕੈ ਗੁਨਾਉ ਨਾਨਕ ਜਉ ਪਾਪ ਕਾ ਸਹਿ ਸੁਭਾਉ ਬ੍ਰਹਮ ਗਿਆਨ ਨਿਰਮਲ ਤੇ ਨਿਰਮਲਾ ਜੈਸੇ ਮੈਲਣ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਈ ਪ੍ਰਕਾਸ਼ ਜੈਸੇ ਧਰੂ ਉਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾ ਅਭਿਮਾਨ ਬ੍ਰਹਮ ਗਿਆਨੀ ਉੱਚਤੀ ਉੱਚਾ ਮਨ ਆਪਣਾ ਹੈ ਸਵਤੀ ਨੀਚਾ ਬ੍ਰਹਮ ਗਿਆਨੀ ਸੇ ਜਨ ਭਈ ਨਾਨ ਜਨ ਪ੍ਰਭ ਆਪ ਕਰੀ ਬ੍ਰਹਮ ਗਿਆਨੀ ਸਗਲ ਕਿਰੀ ਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਕੋ ਪ੍ਰਿਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਾ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰਿ ਮਾਹ ਬ੍ਰਹਮ ਗਿਆਨੀ ਕਾ ਨਾਹੀਂ ਧੰਦਾ ਬ੍ਰਹਮ ਗਿਆਨੀ ਲਿਧਾਵਤ ਬੰਧਾ ਬ੍ਰਹਮ ਗਿਆਨੀ ਕਾ ਹੋਈ ਸੋ ਭਲਾ ਬ੍ਰਹਮ ਗਿਆਨੀ ਸਫਲ ਫਰਾਭਗਮ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪਾਇ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਅੰਬੋ ਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੀਤਾ ਬ੍ਰਹਮ ਗਿਆਨੀ ਇੱਕ ਸੰਗ ਹੇਤਾ ਬ੍ਰਹਮ ਗਿਆਨੀ ਕਾ ਹੋਇ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ਼ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਏ ਬ੍ਰਹਮ ਗਿਆਨੀ ਕੇ ਸਗਲ ਮਨ ਮਾਏ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥੇ ਨ ਜਾਏ ਦਾ ਅਖਿਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਆਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੌਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਵ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ
1: ਅੰਤਰਨਾਮ ਸਰਬ ਮੈਂ ਭੇਖੇ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੈ ਨਾਨਕੋ ਅਪਰ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਚਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਭਰਤ ਰੈ ਰੂਪ ਨਾ ਭੇਖੇ ਨੇਤਰ ਸਾਧ ਕੀ ਟੈਲ ਸੰ ਸੰਘੇਤ ਕਰਨਾ ਸੁਣੈ ਕਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਮਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਬੈਸਨ ਸੋ ਸੁਪਰ ਸੋ ਪ੍ਰਸੰਨ ਵਿਚਨ ਕੀ ਮੈ ਤੇ ਹੋਏ ਭਿੰਨ ਕਰਮ ਕਰਤ ਹੋਵੇ ਨੇ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ

ਫਲ ਕੇਸ਼ਾ ਨਹੀਂ ਬਾਚੈ ਕੇਵਲ ਭਗਤ ਕੀਰਤਨ ਸੰਗ ਰਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਨਿਰਣੈ ਵਰੇ ਨਾਮ ਜਪਾਵੇ ਨਾਨਕ ਕੋ ਮੈਂ ਸੁਣੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਚਾ ਸੰਗ ਮੰਤੇ ਬਿਨਛੇ ਸਗਲਾ ਭਰਮ ਗਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲਕ ਹੋਵੈ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮਨ ਤਨ ਹਰਪੈ ਮਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪਰ ਬੋਧੇ ਰਾਮ ਨਾਮ ਆਤਮੈ ਸੋਧੈ ਰਾਮ ਨਾਮ ਸਾਰਸ ਪੀਵੇ ਉਸ ਪੰਡਿਤ ਕੇ ਬੁਧੇ ਜਗ ਜੀਵੇ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਥੂਕ ਮੈਂ ਜਾਣਿਆ ਸਥੂਲ ਚਹੁ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੁ ਵਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੇ ਚਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੇ ਪਾਸ ਪ੍ਰੇਤ ਮੁਦ ਪਾਤਰ ਕਉ ਤਾਰੇ ਸਰਬ ਰੋਗ ਕਾ ਉਕਦ ਨਾਮ ਕਲਿਆਣ ਦੂ ਮੰਗਲ ਗੁਣ ਗਾਮ ਕਾਹੂ ਜੁਤ ਕਿਤੇ ਨਾ ਪਾਈ ਹੈ ਧਰਮ ਨਾਨਕ ਤਿਸ ਮੇਲੇ ਰਿਸ ਲਿਖਿਆ ਧੁਰ ਕਰਮ ਜਿਸਕੇ ਮਨ ਪਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਰਚਨਾਦਰੀ ਆਇਆ ਦਾਸ ਸੰਤਨ ਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾ ਦਰਗੇ ਪਰਮਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਦਾਸ ਅਸੀਂ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੇ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਹਰ ਤੈਸਾ ਸੋਗ ਸਦਾ ਨੰਦ ਤੈਨੇ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅਮਰ ਤੈਸੀ ਬਿਖਾਟੀ ਤੈਸਾ ਮਾਨ ਤੈ ਸਭ ਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਹਿ ਜੁਗਤ ਨਾਨਕ ਪੁਰਖ ਕਹੀਏ ਜੀਵਨ ਮੁਕਤ ਹੈ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿੰਨਾਉ ਆਪੇ ਕਰਨ ਕਰਾਵਣ ਯੋਗ ਪ੍ਰਭਾ ਵੈ ਸੋਈ ਫੁਨ ਹੋ ਗਏ ਪਸਰੇ ਆਪ ਹੋਏ ਅੰਤ ਰੰਗ ਲਖੇ ਨਾ ਜਾਏ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਤਲੋਕ ਉਸਤਤ ਕਰਿਆ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਣਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭੈ ਤੀਰਥਵਾਸੀ ਕਈ ਕੋਟ ਬਣ ਭਰਮੇ ਹੁੰਦਾਸੀ ਕਈ ਕੋਟ ਬੇਦ ਕੇਸਰ ਹੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਗਭ ਕਾਵ ਵਿਚਾਰ ਹੇ ਕਈ ਕੋਟ ਨਵਤ ਨਾਮ ਧਿਆਵੇ ਨਾਰਣ ਕਰਤੇ ਕੰਤ ਨ ਪਾਵੇ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧਾ ਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋ ਹੀਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸ਼ਰਮ ਮਾਏ ਕਈ ਕੋਟ ਪਰ ਦੇਸ਼ ਪਰ ਮਾਏ ਜਿੱਤ ਜਿੱਤ ਲਾਵੋ ਤਿੱਤ ਤਿੱਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪਿਉ ਪਾਏ ਕਈ ਕੋਟ ਪਾਤ ਬ੍ਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ਼ ਭੂ ਮੰਡਲ ਕਈ ਕੋਟ ਸੱਚਿਆ ਸੂਰ ਨਖੱਤਰ ਕਈ ਕੋਟ ਦੇਹ ਦਾਣੇ ਮਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂ ਧਾਰੇ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਿਆਰ ਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਆ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਂ ਕੇ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਰ ਸੁਕਰ ਮਿਰਗਾਚ ਸਭ ਤੇ ਨੇੜੇ ਸਭ ਹੂੰ ਤੇ ਦੂਰ ਆ ਨਾਨਕ ਆਪ ਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠ ਧੀ ਖਾਏ ਕਈ ਕੋਟ ਘਾਲੇ ਥੱਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿਲ ਵਿਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਮੈਂ ਪਰ ਬ੍ਰਹਮ ਲਹੰਤੇ ਕਈ ਕੋਟ ਦਰਥਨ ਪ੍ਰਾਪਿਆਸ ਤਿੰਨ ਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤਸੰਗ ਪਰ ਬ੍ਰਹਮ ਤਿਲ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਤਕੀ ਨਮ ਵਿਸਤਾਰ ਕਈ ਵਾਰ ਪਸਰਿਓ ਪਾਸਾ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਪਾਤ ਪ੍ਰਾਪਤ ਹੋਏ ਪ੍ਰਮਾ ਸਮਾਤ ਤਾਂ ਕਹਿ ਤਿਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਵਾਰ ਬ੍ਰਹਮ ਕੇ ਦਾਸ ਤਿੰਨ ਹੋ ਤੇ ਆਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਥੇ ਦਾ ਨਿਹਾਰੇ ਏ ਕੋਨੇ ਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾਸਾ ਦੇਹ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸੂ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨੈ ਜਲ ਥਲ ਮਈਅਲ ਸੋਹੇ ਅਸ਼ਟਪਦੀ ਕਰਨੈ ਕਰਾਵਣ ਕਰਨੈ ਜੋਗ ਜੋ ਸਿਭਾਵੈ ਸੋਹੀ ਹੋਗ ਕਿਨਮੈ ਤਾਪੂ ਤਾਪਣ ਹਾਰਾ ਅੰਤ ਨੇ ਕਿਛ ਪਾਰਾ ਵਾਰਾ ਹੁਕਮੈ ਧਾਰ ਅਦਰ ਰਹਾਵੈ ਹੁਕਮੈ ਅਪਜੈ ਹੁਕਮ ਸਮਾਵੈ ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਣਕ ਰੰਗ ਪ੍ਰਕਾਰ ਕਰਨ ਦੇਖੇ ਆਪਣੀ ਵਡਿਆਈ ਨਾਨਕ ਸਾਹਿਬ ਮੇਰਾ ਸਮਾਈ
ਪ੍ਰਭ ਭਾਵੇ ਮਾਣੂ ਗਤ ਪਾਵੈ ਪ੍ਰਭ ਭਾਵੇ ਤਾਂ ਪਾਤਰ ਤਰਾਵੈ ਪ੍ਰਭ ਭਾਵੇ ਬਿਨ ਸਾਸੇ ਰਾਖੇ ਪ੍ਰਭ ਭਾਵੇ ਤਾਂ ਅਰਗੁਣ ਭਾਕੇ ਪ੍ਰਭ ਭਾਵੇ ਤਾਂ ਪ੍ਰਤਿ ਉਧਾਰੇ ਆਪ ਕਰੇ ਆਪਣ ਵਿਚਾਰੇ ਦੋਹਾਂ ਸ੍ਰੀਆਂ ਕੋ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਮੀ ਜੋ ਭਾਵੈ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਣਕ ਤੇ ਕਿਆ ਹੋਏ ਆਵੇ ਜੋਰਸ ਭਾਵੇ ਸੋਈ ਕਰਾਵੇ ਸਕੈ ਹਾਥ ਹੋਏ ਤਾਂ ਸਭ ਕਿਛ ਲੇ ਜੋਰਸ ਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੂਲਾ ਦੈ ਦਿਸਧਾਵੇ ਨਿਮਕ ਮੈਂ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਿਸ ਆਪਣੇ ਭਗਤ ਦੇ ਨਾਨਕ ਤੇਜਾ ਨਾ ਮਿਲੇ ਕਿਨ ਮੈਂ ਨਿਚਕੀਟ ਗੌਰਾਜ ਪਾਰ ਬ੍ਰਹਮ ਗਰੀਬ ਨਵਾਜ ਜਾਂ ਕਦ ਰਿਟ ਕਛੂ ਨਾ ਆਵੇ ਤਿਸ ਤਤਕਾਲ ਦਾ ਦਿਤ ਪ੍ਰਗਟਾਵੇ ਜਾਂ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਘੱਟ ਘੱਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤ ਆਪ ਬਣਾਈ ਨਾਨਕ ਜੀਵੇ ਦੇਖ ਬੜਾਈ ਇਸਕਾ ਬਲ ਨਾਈ ਸ ਹੱਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਸੁਭਾਵੈ ਸੋਈ ਫੁੰਥੀਓ ਕਬੂ ਉਚ ਨੀਚ ਮੈਂ ਬਸੇ ਕਬੂ ਸੋਗ ਹਰਕ ਰੰਗ ਹਸੇ ਕਬੂ ਨਿਨ ਚਿੰਨ ਵਿਵਹਾਰ ਕਬੂ ਬਾ ਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੇ ਬਪਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬੈ ਬਡ ਰਾਜਾ ਕਬੂ ਭਿਖਾਰੀ ਨੀਚ ਕਾ ਸਾਜਾ ਕਬੂ ਆਪ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜਿਉਂ ਪ੍ਰਭ ਰਾਖੈ ਤਿਵੀਂ ਰਾਹੈ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪੰਡਿਤ ਕਰੇ ਬਖਿਆਣ ਕਬੂ ਮੋਹਣ ਧਾਰੀ ਲਾਵੇ ਧਿਆਨ ਕਬੂ ਤੜ ਤੀਰਥੀ ਸਨਾਨ ਕਬੂ ਸਿਰ ਸਾਧਕ ਮੁਖ ਗਿਆਨ ਕਬੂ ਕੀਟ ਹੱਥ ਪਤੰਗ ਹੋਏ ਜੀਆਣ ਕਜੋਣ ਭਰਮੇ ਪਰਮੀਆ ਨਾਨਾ ਰੂਪ ਜਿਉਂ ਸੁਭਾਗੀ ਦਿਖਾਵੇ ਜਿਉਂ ਪ੍ਰਭ ਭਾਵੇ ਤਿਵੇਂ ਚਾਵੇ ਜੋ ਸੁਭਾਵੇ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ ਕਬੂ ਸਾਧ ਸੰਗਤੇ ਪਾਵੇ ਉਸ ਸਥਾਨ ਤੇ ਬੌਰ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ ਮਨ ਤਨ ਅਮ੍ਰਿਤ ਇੱਕ ਰੰਗ ਦਾ ਬਸੇ ਪਾਰ ਬ੍ਰਹਮ ਕੇ ਸੰਘ ਜੋ ਜਲ ਮੈਂ ਜਲ ਇਕਟਾਨਾ ਤਿਉਂ ਜੋਤੀ ਸੰਘ ਜੋ ਸਮਾਣਾ ਮਿਟ ਗਏ ਗਵਨ ਪਾਏ ਬਿਸਨਾਮ ਨਾਨਕ ਪ੍ਰਭ ਕੇ

ਗਰਭ ਗਲੇ ਅਸ਼ਟਪਦੀ ਨਿਸਕੇ ਅੰਤ ਰਾਜਮਾਨ ਸੋ ਨਰਕ ਪਾਤੀ ਹੋਵਰ ਸਮਾਨ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸਤਾ ਕਾ ਜੰਤ ਆਪਸ ਕੋ ਕਰਮਵੰਤ ਕੋ ਆਵੇ ਜਨਮ ਮਰੇ ਬੋ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਨਿਸਕੇ ਹਿਰਦੇ ਗਰੀਬੀ ਵਸਾਵੇ ਨਾਨਕੀ ਹਾਂ ਮੁਕਤਾ ਗੈ ਸੁਖ ਪਾਵੈ ਧਨਵੰਤਾ ਹੋਏ ਕਰ ਕਰ ਬਾਵੈ ਤਿਣ ਸਮਾਨ ਕਰ ਸੰਘਣ ਜਾਵੇ ਬਹੁ ਲਸਕਨ ਮਾਨ ਕੁਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਸ ਕਰੇ ਖੁਵਾਰੀ ਗੁਰਪ੍ਰਸਾਦ ਜਾ ਕਾ ਮਿਟ ਭਮਾਨ ਸੋ ਜਾ ਨਾਨਕ ਦਰਗੇ ਪ੍ਰਵਾਨ ਕੋੜ ਕਰਮ ਕਰੇ ਹਾਂ ਧਾਰੇ ਸ਼ਰਮ ਪਾਵੇ ਸਗਲੇ ਬਿਰਤਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਣਕ ਰਤਨ ਕਰ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਰਚੇ ਭਲਾਈ ਨਿਕਟ ਨਾ ਆਵੇ ਸਰਬ ਕੀਰੇਨ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਹੋਏ ਜਬ ਲੱਗ ਜਾਣੇ ਮੂਤੇ ਕਛ ਹੋਏ ਤਬ ਇਸ ਕੋ ਸੁਖ ਨਾਈ ਕੋਈ ਜਾਬੇ ਜਾਣੇ ਮੈਂ ਕਿਛ ਕਰਤਾ ਤਬ ਲਾ ਗਰਬ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲੱਗ ਨੇ ਚਿਲ ਨਾਹੀ ਚੀਤ ਜਬ ਲੱਗ ਮੋਹ ਮਗਨ ਸੰਗ ਮਾਏ ਤਬ ਲੱਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕ ਹੋ ਛੁੱਟੇ ਸਹਿਜ ਖਟੇ ਲੱਖ ਕਹੋ ਉਠਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ ਅਣਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੇ ਖਪ ਕਾਮਰੈ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਭਨ ਮਨੋਰਥ ਬ੍ਰਿਥੇ ਸਭ ਕਾ ਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣੇ ਆਪੇ ਆਪ ਦਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸਕੇ ਆਤਕਾ ਵਿਚਾਰ ਜਾਤੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰੱਬ ਸੋਏ ਜੋ ਕਿਸਕੀ ਨੋ ਸੋ ਆਪਣੇ ਰੰਗ ਸਭ ਤੇ ਦੂਰ ਸਭੂ ਕੇ ਸੰਗ ਬੂਝੇ ਦੇਖੇ ਕਰੇ ਬਵੇਕ ਆਪੇ ਅਨੇਕ ਮਰੇ ਨਾ ਬਿਨਸੇ ਆਵੇ ਨਾ ਜਾਏ ਨਾਨਕ ਦੀ ਰਹਿ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਾਰ ਸਭ ਕਛ ਉਸਕਾਓ ਕਰਨੇ ਹਾਰ ਉਸੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰੇ ਕੈ ਸੋਏ ਆਪਣੇ ਚਲਤਾਪ ਕਰਨੇ ਹਾਰ ਕਵਤ ਕਰੇ ਰੰਗ ਪਰ ਮਨ ਮੈਂ ਆਪ ਮਨ ਆਪਣੇ ਮਾਏ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਰ ਸੁੰਦਰ ਆ ਪਾਰ ਅਨੂਪ ਨਿਰਮਲ ਨਿਰਮਲ ਮਤਰੀ ਬਾਣੀ ਘੱਟ ਘੱਟ ਸੁਣੇ ਸਰਨ ਵਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੇ ਨਾਨਕ ਮਨ ਪ੍ਰੀਤ।

ਰਾਸ਼ਟਰਪਤੀ ਸੰਤ ਕੇ ਦੁਖਨ ਅਰਜਾ ਘਟੇ ਸੰਤ ਕੇ ਦੁਖਨ ਜਮਤੇ ਨਹੀਂ ਛੁਟੇ ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੇ ਦੁਖਨ ਮਤ ਹੋਏ ਮਿਲੀਨ ਸੰਤ ਕੇ ਦੁਖਨ ਸੋਭਾ ਤੇ ਹੀਣ ਸੰਤ ਕੇ ਹਤੇ ਕੋ ਰੱਖੇ ਨਾ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀਤਰੇ ਸੰਤ ਕੇ ਦੁਖਨ ਤੇ ਮੁਖ ਭਵੇ ਸੰਤਨ ਕੇ ਦੁਖਨ ਕਾਗਜਿਓਂ ਲਵੈ ਸੰਤਨ ਕਹਿ ਦੁਖਣ ਸਰਪ ਜੋਣ ਪਾਏ ਸੰਤ ਕਹਿ ਦੁਖਣ ਤ੍ਰਿਖਤ ਜੋਣ ਕਿਰਮਾਏ ਸੰਤਨ ਕਹਿ ਦੁਖਣਾ ਤ੍ਰਿਸ਼ਨਾ ਮਹਿਨ ਜਲੇ ਸੰਤ ਕਹਿ ਦੁਖਣ ਸਭ ਕੁਛ ਚਲੇ ਸੰਤ ਕਹਿ ਦੁਖਣ ਤੇ ਸਭ ਜਾਏ ਸੰਤ ਕਹਿ ਦੁਖਣ ਨੀਚ ਨਚਾਏ ਸੰਤ ਦੁਖੀ ਕਾ ਥਾਓ ਕੋ ਨਾਹੇ ਨਾਨਕ ਸੰਤ ਭਾਵੇ ਤੋਏ ਪੀ ਗਤ ਪਾਏ ਸੰਤ ਕਾ ਨਿੰਦਕ ਮਾਨਤਾਏ ਸੰਤ ਕਾ ਨਿੰਦਕ ਖਿੰਟੀ ਕੰਨਾ ਪਾਏ ਸੰਤ ਕਾ ਨਿੰਦਕ ਮਹਾ ਤਿਹਾਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਣ ਸੰਤ ਕਾ ਨਿੰਦਕ ਦੁਖੀ ਹਰ ਦੀਨ ਸੰਤ ਕੇ ਨਿੰਦਕ ਸਰਬ ਰੋਗ ਸੰਤ ਕੇ ਨਿੰਦਕ ਉਸਦਾ ਵਿਯੋਗ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਨਾਲ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਜਾ ਪਵਿੱਤ ਸੰਤ ਕਾ ਦੁਖੀ ਕਿਸੇ ਕਾਰਨ ਮਿੱਤ ਸੰਤ ਕੇ ਦੁਖੀ ਕੋ ਡਾਣ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੇ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੇ ਮਰੇ ਸੰਤ ਕੀ ਦੁਖਣਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾਹੀ ਟਾਓ ਨਾਨਕ ਸੰਤ ਭਾਵੇ ਤਾਂ ਲਏ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੁੱਟੇ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੇ ਸੰਤ ਕੇ ਦੁਖੀ ਕੋ ਧਿਆਨ ਭਰਮਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮਿਰਤ ਅਕੀਲ ਉਥਾ ਸੰਤ ਕੇ ਦੁਖੀ ਕੀ ਜੜ ਕਿਛਨਾ ਆਪਣ ਬੀਜਾ ਪੇ ਹੀ ਖਾਏ ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਨ ਲਏ ਉਭਾਰ ਸੰਤ ਕਾ ਦੁਖੀ ਓ ਬਿਲ ਲਾਏ ਜਿਉਂ ਜਲ ਵੀ ਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜਿਉਂ ਪਾਵ ਕੀਰਤਨ ਧਰਾਪੇ ਸੰਤ ਕਾ ਦੁਖੀ ਛੁਟੇ ਅਕੇਲਾ ਜਿਉਂ ਬਵਾੜ ਤਿਲ ਖੇਤ ਮਾਏ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਮਿਥਿਆ ਕਹਿਤ ਕੀਰਤਨ ਕਾ ਧੁਰੀ ਪਾਇਆ ਨਾਨਕ ਜੋਰ ਸੁਭਾਵੈ ਸੋਇ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਦਾ ਸਹਿ ਕਹੀਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੇ ਨਰਾਸਾ ਸੰਤ ਕੇ ਦੁੱਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਇਆ ਕੀਰਤਨਾ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਭ ਘੱਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੇ ਉਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਛੇ ਵਰਤੈ ਰਿਚਕਾ ਕੀਆ ਜੈਸਾ ਕਰੇ ਤੈਸਾ ਕਹੋ ਥੀਆ ਆਪਣਾ ਖੇ ਲਾਭ ਕਰਨੇ ਹਾਰ ਕਉ ਦੂਸਰ ਕੌਣ ਕਹਿ ਵਿਚਾਰ ਜਿਸਨੋ ਕਿਰਪਾ ਕਰੈ ਤਿਸਾਪ ਨਾਮ ਦੇ ਵਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆ

ਪਦੀ ਮਾਰਨਿੰਗ ਕੀ ਟੇਕ ਮਿੱਥੀ ਸਭ ਜਾਣ ਦੇਵਨ ਕੋਏ ਕਹਿ ਭਗਵਾਨ ਜਿਸਕੇ ਦੀਏ ਰਹੇ ਅਗਾਹੇ ਬਹੁ ਨਾ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੁਆਬ ਮਾਣ ਕਹਿ ਕਿਸ਼ਨਾ ਹੀ ਹਾਥ ਇਸਕਾ ਹੁਕਮ ਬੂਝ ਸੁਖ ਹੋਏ ਰਿਸਕਾ ਨਾਮ ਰਾ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਵਿਘਨ ਨ ਲਾਗੇ ਕੋਈ ਉਸਤ ਮਨ ਮੈਂ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਚਨਾਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜਿਉ ਨੈਨੋ ਪੇ ਠਾਕੁਰ ਕਰ ਰੰਗ ਸਾਧ ਸੰਗ ਬਿਨਸੇ ਸਭ ਸੰਗ ਚਰਨ ਚਲੋ ਮਾਰੋ ਗੋਬਿੰਦ ਮਿੱਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਣ ਹਰ ਕਥਾ ਹਰ ਦਰਗੇ ਨਾਨਕ ਉਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੋ ਤੇ ਸੁਖੀ ਏਕੋ ਏਕ ਏਕ ਪਛਾਣੇ ਤੁਤ ਕੀ ਉਹ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣੇ ਆ ਗੁਰਪ੍ਰਸਾਦ ਆਪਣੇ ਆਪ ਸੂਝੇ ਜਿਸਕੀ ਜਾਣੋ ਤ੍ਰਿਸ਼ਨਾ ਬੂਝੇ ਸਾਹ ਸੰਗ ਹਾਰ ਹਾਰ ਜਸ ਕਹਿਤ ਸਰਬ ਰੋਗ ਤੇ ਹਾਰ ਜਨ ਰਹਿਤ ਅਨ ਦਿਨ ਕੀਰਤਨ ਕੇਵਲ ਬਖਿਆਣ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਜਿਸਕੀ ਕਟੀਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਕਿਸੇ ਨਾ ਲਾਗੇ ਦੁੱਖ ਜਿਸਕੋ ਹਰ ਪ੍ਰਾਹਮਣ ਚਿੱਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਿਸੇ ਡਰੇ ਜੈਸਾ ਸਾਹ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਆਸਾ ਬੂਝਿਆ ਜਬ ਦੇਖੋ ਤਬ ਸਭ ਕਿਸ਼ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨੈ ਕਿਛ ਜਨਮੇ ਨੈ ਕਿਛ ਮਰੇ ਆਪਣ ਚਲਤ ਆਪ ਹੀ ਕਰੇ ਆਵਣ ਜਾਵਣ ਦ੍ਰਿਸ਼ਟਿਆਂ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪਣ ਕਜੂਤ ਰਾਇ ਆਪ ਹੀ ਥਾਪ ਬਣਾਸੀ ਬਣਾਹੀ ਕਿਛ ਖੰਡ ਧਾਰਨ ਧਾਰ ਰਹੋ ਬ੍ਰਹਿਮੰਡ ਲੱਖ ਭੇ ਪੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਧਰੇ ਤਿੰਨ ਮਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁੱਖ ਵਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪੇ ਨਿਹਾਲ ਉਨਕੀ ਸੇਵਾ ਸੋਹੀ ਲਗ ਰਿਸਨੋ ਕਿਰਪਾ ਕਰੇ ਬਟ ਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿੰਨ ਪੁਰਖ ਉੱਤਮ ਕਰ ਮਾਨ ਜੋ ਕਿਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਸਹਿਜ ਸੁਭਾਏ ਹੋਵੇ ਸੋਹੇ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਜਨ ਮੀਟ ਲਗਾਣਾ ਜੈਸਾ ਸਾਥ ਐਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਸਮਾਏ ਸਮਾਏ ਸੁਖ ਨਿਧਾਨੋ ਨਹੁੰ ਬਣਿਆ।

ਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕਿਚਿੰਤਾ ਜਿਸ ਮਨ ਮਾਹੇ ਦਿੱਤੇ ਮਿਰਥਾ ਕੋਈ ਨਾਹੇ ਰੇ ਮਨ ਮਿਰਥ ਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਣੇ ਕਿਆ ਕਿਛੁ ਨਾ ਹੋਏ ਜਿਸ ਪੁਰਾਣੀ ਲੋਚੇ ਕੋਏ ਤਿਸ ਬਿਨ ਨਾਹੀਂ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਹਰ ਨਾਮ ਰੂਪਵੰਤ ਹੋਏ ਨਾਹੀ ਮੋਏ ਪ੍ਰਭ ਕੀ ਜੋ ਸਗਲ ਘੱਟ ਸੋਏ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰ ਬੈ ਹੱਥ ਸੂਰਾ ਜੇ ਕਹੂ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਦੇਣ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜੰਤ ਦਾ ਰੋਗ ਜੋ ਮੰਦਰ ਕੋ ਥੰਮੇ ਤਮਣ ਤਿਉਂ ਗੁਰ ਕਾ ਸ਼ਬਦ ਮਨੇ ਸਮਣ ਜਿਉਂ ਪਾਖਾਣ ਨਾਵ ਚੜਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਰੇ ਜਿਉਂ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਾਂ ਉਹਦੇ ਆਨ ਮਹਿ ਮਾਰਗ ਪਾਵੇ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੈਨ ਤਿੰਨ ਕੀ ਬਾਦਸ਼ੋ ਧੂਰ ਨਾਲ ਕੀ ਹਨ ਲੋਚਾ ਪੂਰ ਮਨ ਮੂਰਖਾ ਹੈ ਵਿਲ ਲਾਈਏ ਪੂਰਬ ਲਿਖੇ ਕਾ ਲਿਖੀਆ ਪਾਈਆ ਦੁਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਸੇ ਚਤਾਰ ਜੋ ਕਛ ਕਰੇ ਸੋਈ ਸੁਖ ਮਨ ਭੁੱਲਾ ਕਾਹੇ ਫਿਰਿਆ ਜਾਣ ਕੌਣ ਬਸਤਾਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾ ਛੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਪ ਸੰਤੈ ਸੰਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਖਜਲਾ ਹਰਧਨ ਗੈ ਸੋਏ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਂ ਕਹਿ ਸਤ ਬਲੇ ਹਾਰੇ ਚਰਨ ਸਾਧਕੇ ਤੋਹੇ ਤੋਹੇ ਪੀਵਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਵਾਰ ਕੀਰਤਨ ਗਈ ਅਣਕ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਇਆ ਮਰਤ ਰਸ ਚਾਖੇ ਓਟ ਗਏ ਸੰ ਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਤ ਕਉ ਜੀਵਾਲਨ ਹਾਰ ਭੁਖੇ ਕਉ ਦੇਵਤੇ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਪ ਲਿਖੇ ਕਾ ਲੈ ਨਾ ਪਾਏ ਸਭ ਕਿਛ ਤਿਸਕਾਉ ਕਰਨੇ ਯੋਗ ਤਿਸ ਬਿਨ ਦੁਸਲ ਹੋਵਾ ਨਾ ਹੋਗ ਜਪ ਜਾਨਤ ਦਾਤ ਦਾ ਦਿਨ ਰਹਿਣੀ ਸਪਤੀ ਊਚ ਨਿਰਮਲ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਤੀਆ ਜਾ ਕੇ ਮਨ

0: ਸਚੀ ਦ੍ਰਿਸ਼ ਸੱਚ ਆਕਾਰ ਸੱਚ ਵਰਤੇ ਸੱਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨਰੇਖ
1: ਨਰੰਗ ਕੇ ਸਗੰਤ ਪ੍ਰਤਿੰਦ ਸੇ ਭਜਾਏ ਨਾਨਕਾ ਸੋ ਹੋਵੈ ਸੋ ਪ੍ਰਸਾਨ ਅਸਤਪਦੀ ਅਬਨਾਸੀ ਬ੍ਰਹਮ ਮੈਂ ਰਾਖ ਮਨ ਕਿਤੂ ਪ੍ਰੀਤਿ ਅਗਤਿਸ ਤੇ ਪ੍ਰਨੈਂਗ ਸਕੋਏ ਸਰਬ ਨਿਰੰਤਰ ਕੁਸੋਏ ਆਪੇ ਬਿਨਾਂ ਆਪੇ ਦਾਨਾ ਗੈਰ ਗਭੀਰ ਗਹੇ ਸੁਜਾਨਾ ਪਾ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖ ਸਿੰਧ ਸਾਜ ਤੇਰੇ ਕੀ ਚਰਨੀ ਪਾਓ ਨਾਨਕ ਮੈਂ ਇਹੋ ਅਨ ਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਏ ਹੋਗ ਹਰਨ ਭਰਨ ਜਾਂ ਕੰਨੇ ਤਰਫ ਹੋਰ ਉਸ ਕੰਮ ਅੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਰ ਜਾਂ ਕਹਿ ਸਰਬਸੋ ਸੁਨੀਆ ਕਰ ਤਾਂ ਕਹਿ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੇਸਰੇ ਕੁਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ

ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੈ ਸੇ ਤਿੰਗਣ ਮੈਂ ਜਾਂ ਕੋ ਪਰਮਾਏ ਜਨਮ ਮੈਂ ਫਿਰ ਆਵੇ ਜਾਏ ਉਸਨੀਸ ਕੇ ਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਂ ਕੇ ਰੰਗ ਨਾਨਾ ਭਿਕ ਰੰਗ ਨਾਨਾ ਬਿਲਕਿਨੋ ਬਿਸਾਰ ਪ੍ਰਾਪਿ ਅਭਿਨਾਸੀ ਗੰਗਾ ਨਾਨਾ ਜਲਤ ਕਰੇ ਕਨਮਾਏ ਪੂਰਿਓ ਪੂਰਨ ਸਮਠਾਏ ਨਾਨਾ ਬਿਲਕਰ ਬੰਦ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜਤੇ ਸਿੱਕੇ ਸਭ ਸਿੱਕੇ ਠਾਓ ਜਪ ਜਪ ਜੀਵੈ ਨਾਨਕ ਕਰਨਾ ਨਾਮ ਕੇ

ਹਲੇ ਨਾਮ ਕੀ ਧਾਰੇ ਪ੍ਰਿਯ ਸਗਲਾ ਕਾਰ ਨੰਗ ਧਾਰੇ ਪ੍ਰਿਯ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਾ ਕਿਰਪਾ ਸੋ ਆਪਣੇ ਨਾਮ ਲਾਏ ਨਾਨਕ ਚੁਕਥੀ ਪਦ ਮੈਂ ਸੁ ਜਨਗਤ ਪਾਏ ਪ੍ਰਭੂ ਸਤ ਜੰਕਾ ਸਤਵ ਅਸਥਾਨ ਪ੍ਰਭੂ ਸਤ ਕੇਵਲ ਪ੍ਰਧਾਨ ਕਰਦੂ ਸਤ ਸੱਜਾਂ ਕੀ ਬਾਣੀ ਸਤ ਪ੍ਰਭੂ ਸਮਾ ਸਮਾਣੀ ਸਤਕਰਮ ਜਾਂ ਕੀ ਰਸਨਾ ਸਤ ਸਤਿਕਰਮ ਜਾਂ ਕਿਰਤਨਾ ਸਤ ਮੂਲ ਸਤ ਸਤਿ ਉਤਪਤ ਸਤਕਰਨੀ ਨਿਰਮੰਦਰ ਮਲੀ ਸਾਹਿਬ ਜਾਸ ਭਲੇ ਸਤਨਾਮ ਪ੍ਰਕਾਸ਼ ਕਦਾਏ ਵਿਸਵਾਸ ਸਤਨਾਮ ਗੁਰਤੇ ਪਾਏ ਸਤਿਪੁਰਨ ਸਾਧੂ ਉਪਦੇਸ਼ ਸਤ ਤੇਜਨ ਜਾਂ ਕਰਦਾ ਪ੍ਰਵੇਸ਼ ਸਤ ਨਿਰਧ ਪੂਜਾ ਜੇ ਕੋਏ ਨਾਨਕ ਪਿਤਾਂ ਕੀ ਗਤ ਹੋਏ ਆਪ ਸਦਕੇ ਅਸ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ ਕਰਨੈ ਹਾਰ ਨਾ ਬੁਰ ਕਰਤ ਵਿਚਾਰ ਕਰਤੇ ਕਿਮਤ ਨਾ ਜਾਣੇ ਕੀ ਆ ਨਾਨਕ ਜੋ ਸੁਭਾਵੈ ਸੋ ਵਰਤੀ ਆ ਬਿਸਮ ਬਿਸਮ ਭੇ ਬਿਸਮਾਲ ਜਿਨ ਬੁੱਢਿਆ ਸਵਾਇਆ ਸਵਾਦ ਪ੍ਰਭ ਕੈ ਰੰਗ ਰਾਜ ਨਰੇ ਗੁਰ ਕੈ ਬਿਨ ਪਦਾਰਥ ਲਏ ਉਦਾਤੇ ਦੋ ਕਾਟਨ ਹਾਰ ਜਾਂ ਕਹਿ ਸੰਗ ਤਰਾ ਸੰਸਾਰ ਜਿਨ ਕਾ ਸਹਿ ਸੋਵੜ ਭਾਗੀ ਜਿਨ ਕਹਿ ਸੰਗ ਏਕ ਲਿਵ ਲਾਗੀ

ਸੇ ਵੇ ਸੱਚ ਅਸ਼ਟਪਦੀ ਚਰਨ ਸਾਸਾ ਪ੍ਰਸਨਹਾਰ ਪੂਜਾ ਸਾਸ ਸੇਵਦਾ ਦਸਮ ਸਤ ਸਤਿਪੇਖਣਹਾਰ ਨਾਮ ਸਤ ਸਤਿਆਵਣਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਦ ਸਤ ਸਤ ਜਾ ਸੁਨਤਾ ਬੁਜਨ ਹਰ ਕੋ ਸਤਿ ਹੋਏ ਨਾਨਕ ਸਤ ਸਤ ਪ੍ਰਸੋਏ ਸਤਿ ਸਰੂਪ ਜਨ ਮਾਨਿਆ ਕਨ ਕਰਾਵੰਤਨ ਮੂਲ ਪਛਾਣਿਆ

ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਜਨ ਪ੍ਰਗਟਾਇਆ ਨੇਕੇ ਗੇਰੀ ਮੈਂ ਕਰ ਆਖਿਆ ਭਸਮ ਕਰ ਕੋਟ ਲਾਖਿਆ ਸਕਰ ਸਨ ਕਾੜ ਤੋ ਆਪ ਤਾਂ ਕੋ ਰੱਖ ਦੇ ਕਰਹਾਤ ਮਾਨ ਗਰਦ ਪਾਤ

ਰਾਰੀ ਥਿਤ ਪਾਏ ਜੋਗੇ ਬ੍ਰਹਮ ਗੋਬਿੰਦ ਨਾਉ ਸੁਨ ਨਾਨਕ ਹਰ ਹਾਜਰ ਸਰਵਣ ਨਿਰਗੁਣ ਆਥੁਰ ਗੁਣ ਪੀਓ ਇਕਲਾ ਧਾਰ ਜਨ ਸਗਲੇ ਮੋਹੀ ਆਪਣੇ ਤਿ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀਂ ਕੋਏ।

ਆਏ ਮਿਟਕੇ ਪੈਰ ਪੈ ਸਵਰੇ ਅੰਮ੍ਰਿਤ ਨਾਮ ਸਾਧ ਲੈਣ ਸੋ ਪ੍ਰਸੰਨ ਪੈ ਗੁਰਦੇਵ ਪੂਰਨ ਹੋਏ ਸਿਵ ਕੀ ਸੇਵ ਆਲ ਜਿੰਦਾ ਵਿਕਾਰ ਤਰਿਆ ਤੇਰਾ ਨਾਂ ਸੁਸਨਾ ਕਰਦੇ ਕਰ ਪ੍ਰਸਾਦ ਦਿਆ ਪਿਉਤਾਰੇ ਨਾਕ ਨਿਭੀ ਖਿਪ ਮਾਰੀ ਪਵਕੀ ਉਸਤ ਕਰੋ ਸੰਤ ਮੀਤ ਸਾਵਧਾਨੇ ਕਾਗਰ ਚੀਤ ਸੁਖ ਮਨੇ ਸਹਿ ਜੁਗ ਬਿੰਦ ਗੁਣ ਨਾਮ ਜਿਸ ਮਨ ਬਿਸੈ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪੁਰਖ ਸਭ ਲੋਏ।

ਵਚਨ ਮਨ ਸੁਣੇ ਇਹੋ ਨੰਦ ਪੈਮਨ ਕੋਏ ਸਭ ਜੁਗ ਮੈਂ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਤਨ ਬਾਣੀ ਸੰਬਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਦ ਕੇਵਲ ਹਰਿ ਨਾਮ ਗੋਬਿੰਦ ਭਗਤ ਕੈ ਮਨ ਮਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ।

ਆਪਣੇ ਸਾਰਾ ਪ੍ਰੋਗਰਾਮ ਲਿਖਿਆ, ਬਹੁਤ ਚੰਗੀ ਅਤੇ ਵਧੀਆ ਗੱਲ ਹੁੰਦੀ ਹੈ। ਸਾਡੇ ਅਤੀ ਚੰਗੇ ਭਾਗ ਹੁੰਦੇ ਨੇ ਗੁਰੂ ਦੇ ਚਰਨਾਂ ਵਿੱਚ ਆ ਕੇ ਖੁਸ਼ੀ ਨੂੰ ਸਾਂਝੀ ਕਰਨਾ। ਅਨੇਕਾਂ ਤਰ੍ਹਾਂ ਦੇ ਮਨੁੱਖ ਢੰਗ ਤਰੀਕੇ ਉਪਰਾਲੇ ਅਪਣਾਉਂਦਾ ਹੈ ਕਿ ਕਿਵੇਂ ਪ੍ਰੋਗਰਾਮ ਲਿਖਿਆ ਜਾਏ। ਸ਼ੋਭਨੀਕ ਅਤੀ ਚੰਗਾ ਸਭ ਤੋਂ ਵਧੀਆ ਇਹ ਹੁੰਦਾ ਹੈ ਕਿ ਪਰਮੇਸ਼ਰ ਪਰਮਾਤਮਾ ਦਾ ਧੰਨਵਾਦ ਹੋ ਜਾਏ, ਸਤਸੰਗਤ ਹੋ ਜਾਏ, ਉਹਦਾ ਸ਼ੁਕਰਾਨਾ ਹੋ ਜਾਏ। ਕਰਦਾ ਉਹ ਮਨੁੱਖ ਹੈ ਜਿਹਨੂੰ ਇਹ ਯਾਦ ਆਉਂਦਾ, ਚੇਤੇ ਆਉਂਦਾ ਕਿ ਦਾਤ ਮੈਨੂੰ ਕਿੱਥੋਂ ਮਿਲੀ ਹੈ, ਕਿੱਥੋਂ ਪ੍ਰਾਪਤ ਹੋਈ ਹੈ। ਉਹ ਮਨੁੱਖ ਫਿਰ ਯਾਦ ਕਰਦਾ। ਸ਼ਬਦ ਸਰਵਣ ਕਰ ਰਹੇ ਸੀ ਪਹਿਲਾਂ ਆਰੰਭ ਵਿੱਚ, ਪ੍ਰਭ ਵਾਸ ਜਾਨਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹਾਂ ਤੁਧ ਧਿਆਈ। ਇੱਕ ਇੱਕ ਸ਼ਬਦ ਨੂੰ ਗੌਹ ਨਾਲ ਪੜ੍ਹੀਏ, ਧਿਆਨ ਨਾਲ ਪੜ੍ਹੀਏ, ਠਹਿਰਾਓ ਨਾਲ ਹੌਲੀ ਪੜ੍ਹੀਏ ਅਤੇ ਫਿਰ ਸਮਝ ਲੱਗ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਇਹ ਮਨੁੱਖ ਤੇਰੇ ਕੋਲ ਸਭ ਤੋਂ ਵਧੀਆ ਇੱਕ ਢੰਗ ਹੈ, ਉਪਰਾਲਾ ਹੈ, ਉਹ ਕੀ ਹੈ, ਉਹ ਅਰਦਾਸ ਹੈ। ਅਰਦਾਸ ਜੇ ਤੂੰ ਦਿਲੋਂ ਕਰ ਲਏ ਤੇ ਫਿਰ ਪਰਮੇਸ਼ਰ ਦੇ ਦਰ ਤੇ ਮਨਜ਼ੂਰ ਹੋ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਪ੍ਰਭ ਪਾਸ ਜਾਨਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਹੋਂ ਤੁਧ ਧਿਆਈ। ਇਹ ਬਚਨ ਤੇ ਸਾਰਿਆਂ ਨੂੰ ਯਾਦ ਨੇ, ਤੁਧ ਆਗਿਆ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੈ ਮੇਰਾ। ਹੋਵੇ ਇਉਂ ਆਪਣਾ ਨਾਮ ਅੱਗੇ ਨਾ ਹੋਵੇ, ਨਾਮ ਉਹਦਾ ਹੋਏ ਅਤੇ ਸਭ ਕੁਝ ਤਨ ਮਨ ਅਰਪਣ ਉਹ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਨੂੰ ਕੀਤਾ ਜਾਏ। ਫਿਰ ਤੀਨੇ ਤਾਪ ਨਿਵਾਰਨ ਹਾਰਾ ਦੁੱਖਾ ਦਾ ਸੁਖਰਾਸ, ਤਾਂ ਕਿ ਉਹ ਵਿਘਨ ਨ ਕਹੂ ਲੱਗੇ ਜਾ ਕੇ ਪ੍ਰਭ ਅੱਗੇ। ਅਰਦਾਸ ਅੱਜ ਵੀ ਅਰਦਾਸ ਕਰਨ ਲਈ ਪਹੁੰਚੇ ਹਾਂ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਦੂਸਰਾ ਸ਼ਬਦ ਸਰਵਣ ਕੀਤਾ ਸੀ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਇਹ ਤੇ ਸਾਰਿਆਂ ਨੂੰ ਪੰਕਤੀਆਂ ਯਾਦ ਨੇ। ਸੱਚੇ ਸਾਹਿਬ ਸਦਾ ਕਾਇਮ ਰਹਿਣ ਵਾਲੇ ਪਰਮੇਸ਼ਰ ਦੇ ਘਰ ਉਹ ਕਿਹੜੀ ਸ਼ੈ ਹੈ ਜਿਹੜੀ ਉਹਦੇ ਕੋਲ ਹੈ ਨਹੀਂ। ਇਹ ਮਨੁੱਖ ਦੁਨੀਆਂ 'ਤੇ ਹੋ ਸਕਦਾ ਤੂੰ ਕਿਸੇ ਚੀਜ਼ ਵੱਲੋਂ ਨਿਰਾਸ਼ਾ ਹੋ ਜਾਏ ਕਿ ਚੀਜ਼ ਤੈਨੂੰ ਨਾ ਮਿਲੇ, ਪਰ ਪਰਮੇਸ਼ਰ ਦੇ ਘਰ ਸਤਿਗੁਰ ਦਾਤਾ ਸਭਨਾ ਵੱਥੂ ਕਾ ਇੱਛਾ ਪੂਰਕ ਸਰਬ ਸੁਖਦਾਤਾ, ਹਰ ਜਾ ਕੇ ਵਸ ਹੈ ਕਾਮ ਤੇ ਨਾ। ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋ ਕੇ ਮਿਟਈਆ ਕਿਦੂ ਮਾਨੀ ਮਹਾ ਮਾਨ ਹੋ। ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕਿਉ, ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁੱਧ ਦੇ। ਇੱਥੇ ਤੇ ਸਾਰੀਆਂ ਨੇ, ਤੇਰੇ ਵਿੱਚ ਕਮੀ ਹੋ ਸਕਦੀ ਹੈ। ਸਾਡਾ ਸੁਭਾਅ ਕੀ ਹੈ, 10 ਦਿਨ ਇੱਥੇ 20 ਦਿਨ ਕਿਤੇ ਹੋਰ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ, ਕਹਿਣ ਲੱਗੇ ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਨਾਲ ਚਿੱਤ ਜੋੜ ਲਈ, ਇੱਕ ਦਾ ਹੋ ਜਾਈ, ਇੱਕ ਦਾ ਬਣ ਜਾਈ। ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਸ਼ ਵਾਰੇ। ਥਿਰ ਕਰ ਦਾ ਮਤਲਬ ਕੀ ਹੈ, ਹਿਰਦੇ ਘਰ ਵਿੱਚ ਟਿਕ ਜਾਣਾ, ਇੱਕ ਦਾ ਹੋ ਜਾਣਾ, ਇੱਕ ਦਾ ਬਣ ਜਾਣਾ। ਮੇਰੇ ਮਨ ਇੱਕ ਸਿਉਂ ਚਿੱਤ ਲਾਏ, ਇੱਕ ਸਿਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਏ। ਆਰੰਭ ਵਿੱਚ ਪੰਕਤੀਆਂ ਜਿਹੜੀਆਂ ਨੇ ਕਹਿਣ ਲੱਗੇ, ਅੱਜ ਸਮਾਂ ਕਰਵਟ ਬਦਲੀ ਹੈ, ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਦੁਨੀਆਂ 'ਤੇ ਬਹੁਤ ਤਰੱਕੀ ਹੋਈ ਹੈ। ਪੁਰਾਤਨ ਪੁਰਾਣਾ ਸਮਾਂ ਹੁੰਦਾ ਸੀ, ਅਸੀਂ ਇੰਡੀਆ ਤੋਂ ਆਏ ਹਾਂ, ਕਈ ਵਾਰ ਬਾਹਰਲੀ ਕੰਟਰੀ ਆਉਣਾ ਜਾਂ ਬਾਹਰਲਿਆਂ ਨੇ ਉੱਧਰ ਜਾਣਾ ਅਤੇ ਇੱਥੇ ਵੱਡੇ ਵੱਡੇ ਮੌਲ, ਇੱਕ ਚੀਜ਼ ਲੈਣ ਜਾਣਾ ਮੌਲ ਵਿੱਚੋਂ ਅਤੇ ਸਾਰੀਆਂ ਹੀ ਮਿਲ ਜਾਣੀਆਂ। ਹੌਲੀ ਹੌਲੀ ਉੱਥੇ ਵੱਡੇ ਸ਼ਹਿਰਾਂ ਵਿੱਚ, ਫਿਰ ਲੁਧਿਆਣੇ ਵਰਗੇ ਸ਼ਹਿਰਾਂ 'ਚ ਮੌਲ ਖੁੱਲ੍ਹੇ ਅਤੇ ਬੜੀ ਹੈਰਾਨੀ ਹੋਈ, ਇੱਕ ਚੀਜ਼ ਲੈਣ ਜਾਣਾ ਵੀ ਸਾਰੀਆਂ ਮਿਲ ਜਾਂਦੀਆਂ। ਇੱਕ ਹੁੰਦੀ ਹੈ ਥੋਕ ਦੀ ਦੁਕਾਨ, ਇੱਕ ਹੁੰਦੀਆਂ ਪਰਚੂਨ ਦੀਆਂ ਦੁਕਾਨਾਂ, ਇਕੱਲੀਆਂ ਇਕੱਲੀਆਂ, ਸੌਦਾ ਕਿਤੋਂ ਲਿਆ, ਕੱਪੜਾ ਕਿਤੋਂ ਲਿਆ, ਸਪੇਅਰ ਪਾਰਟ ਦਾ ਸਮਾਨ ਕਿਤੋਂ ਲਿਆ, ਕੋਈ ਕਿਤੋਂ ਲਿਆ, ਕੋਈ ਕਿਤੋਂ ਲਿਆ। ਇੱਕ ਹੁੰਦੀ ਹੈ ਥੋਕ ਦੀ ਦੁਕਾਨ, ਪਾਤਸ਼ਾਹ ਜੀ ਨੇ ਸਮਝਾਇਆ, ਕਹਿਣ ਲੱਗੇ ਇਹ ਥੋਕ ਦੀ ਦੁਕਾਨ ਵਾਂਗ ਹੈ, ਇੱਥੇ ਇਹ ਨਹੀਂ ਕਿ ਦੁੱਧ ਇੱਥੋਂ ਲੈਣਾ ਪਵੇਗਾ ਅਤੇ ਪੁੱਤ ਕਿਤੋਂ ਹੋਰ ਲੈਣਾ ਪਵੇਗਾ, ਇੱਥੇ ਤਾਂ ਸਾਰੀਆਂ ਵਸਤੂਆਂ ਮਿਲਦੀਆਂ ਨੇ, ਦੁੱਧ ਵੀ ਇੱਥੋਂ ਮਿਲਦਾ ਅਤੇ ਪੁੱਤ ਵੀ ਇੱਥੋਂ ਮਿਲਦਾ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਾਥ ਗੁਰ ਤੇ ਮਹਿਲ ਪ੍ਰਾਪਤ ਇਸ ਲਿਖਿਆ ਹੋਵੇ ਮਤ। ਇਸੇ ਲਈ ਫਿਰ ਖੁਸ਼ੀਆਂ ਵੇਲੇ ਪੰਕਤੀਆਂ ਅਸੀਂ ਪੜ੍ਹਦੇ ਹਾਂ, ਸੁਭਾਵਕ ਹੀ ਲੱਖ ਖੁਸ਼ੀਆਂ ਪਾਤਸ਼ਾਹੀਆਂ

ਜੇ ਸਤਿਗੁਰੁ ਨਦਰ ਕਰੇ। ਇਹ ਨਦਰ ਮਿਹਰਾਮਤ ਕਿਰਪਾ ਉਹ ਪਰਮੇਸ਼ੁਰ ਵਾਹਿਗੁਰੂ ਪਰਮਾਤਮਾ ਦੀ ਹੁੰਦੀ ਹੈ, ਜਿਸ 'ਤੇ ਫਿਰ ਹੋ ਜਾਏ ਫਿਰ ਉਹਨੂੰ ਸਾਰੀਆਂ ਖੁਸ਼ੀਆਂ ਜੀਵਨ ਦੀਆਂ ਮਿਲ ਜਾਂਦੀਆਂ ਨੇ। ਮੌਜ ਮੇਂ ਅਗਰ ਆ ਗਏ ਤਿਨਕੇ ਸੇ ਦਰਿਆ ਕਰਦੀ ਆ, ਨਦਰੇ ਰਹਿਮ ਜਿਸ ਪਰ ਪੜੀ ਬੰਦੇ ਸੇ ਖੁਦਾ ਕਰਦੀ ਆ। ਉਹਦੇ ਘਰ ਦੇਰੀ ਥੋੜ੍ਹੀ ਹੈ, ਅੰਧੇਰ ਥੋੜ੍ਹੀ ਹੈ। ਜਿਨ ਮਾਨਸ ਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾਰ, ਉਹਨੂੰ ਦੇਰੀ ਨਹੀਂ ਲੱਗਦੀ। ਉਹਨੂੰ ਤੇ ਮਨੁੱਖ ਤੋਂ ਦੇਵਤਿਆਂ ਬਣਾਉਂਦਿਆਂ ਦੇਰੀ ਨਹੀਂ ਲੱਗਦੀ। ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਿਗੁਰ ਨਦਰ ਕਰੇ, ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਨਦਰ ਜਿਸ ਮਨੁੱਖ 'ਤੇ ਫਿਰ ਹੋ ਜਾਏ ਕੱਚ ਸੋਨਾ ਬਣ ਜਾਂਦਾ, ਲੋਹਾ ਪਾਰਸ ਬਣ ਜਾਂਦਾ, ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ, ਆਮ ਲੱਕੜ ਚੰਦਨ ਦੀ ਲੱਕੜ ਬਣ ਜਾਂਦੀ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਵਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭੋਇਓ, ਲੋਹੋ ਹੋਇਓ ਲਾਲ ਨਦਰ ਸਤਿਗੁਰ ਦਾ ਧਾਰਾ, ਪਾਹਣ ਮਾਨ ਕਰੈ ਗਿਆਨ ਗੁਰ ਕਹਿਓ ਵਿਚਾਰੈ, ਕਾਠੂ ਸ੍ਰੀ ਖੰਡ। ਕਾਠ ਆਮ ਲੱਕੜ ਨੂੰ ਕਹਿੰਦੇ ਨੇ, ਸ੍ਰੀ ਖੰਡ ਚੰਦਨ ਦੀ ਲੱਕੜ ਨੂੰ ਕਹਿੰਦੇ ਨੇ। ਕਾਠੂ ਸ੍ਰੀਗੰਢ ਸਤਿਗੁਰ ਕੀ ਉਹ ਦੁੱਖ ਦਲਿੱਦਰ ਤਿੰਨ ਕੇ ਗਏ, ਸਤਿਗੁਰ ਚਰਨ ਜਨ ਪਰਸਿਆ ਸੇ ਪਸ ਪ੍ਰੇਤ ਸੁਰ ਨਰ ਪਏ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਰਿਵਾਰ ਦੇ ਸਿਰ 'ਤੇ ਮੇਰਾ ਪਰਿਆ ਹੱਥ ਰੱਖਣ, ਸ਼ੁਭ ਭਾਵਨਾਵਾਂ ਦਰੋ ਕਰੋ, ਚੜ੍ਹਦੀ ਕਲਾ ਦੇਹ ਰੋਗਤਾ ਤੰਦਰੁਸਤੀਆਂ ਦਾਤਾਂ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ 'ਚ ਆਪਣੇ ਚਰਨਾਂ ਨੂੰ ਜੋੜਨ, ਸ਼ੁਕਰਾਨੇ ਕਰਨ ਦੀ ਦਾਤ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਆਓ ਅਨੰਦ ਸਾਹਿਬ ਦਾ ਪਾਠ ਅਰਦਾਸ ਬੇਨਤੀ ਨਾਲ ਜੁੜੀਏ ਜੀ।

ਬੋਲਣ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਂ ਕੋ ਵਿਗੜ ਨਾ ਕਹੂ ਲਾਗੇ ਜਾ ਕੇ ਪ੍ਰਭ ਆਗੇ ਅਰਦਾਸ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰ ਸ੍ਰੀ ਭਗਵਤੀ ਪਾਤਸ਼ਾਹ ਸਿਮਰਥਮ ਗੌਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰੂ ਤੇ ਅਮਰਦਾਸ ਰਾਮਦਾਸਾਂ ਹੋਏ ਸਾਹ ਅਰਜਨ ਹਰਗੋਬਿੰਦਨਾ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਹ ਰਿੱਠੇ ਸਭ ਦੁੱਖ ਜਾਇਤੀ ਬਹਾਦਰ ਸਿਮਰੇ ਕਾਰਨ ਆਵੇ ਤਾਏ ਸਭ ਤਾਏ ਸਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਤਾਏ ਸਦਸਵੇਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਗੁਰਮੁਖਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗੁਆਏ ਦੇਖ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਾਰਿਆਂ ਦੀ ਪੁੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘ ਨਿਆਣੇ ਧਰਮ ਹਿੱਸ ਇਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜਿਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੇ ਪਵਿੱਤਰ ਕਮਾਈ ਵੱਲ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲਣਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਿਆਵ ਚਿਤਿਆਵਨ ਕਾ ਸਤਿਕਾਰ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲਾਂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਾਂ ਜੀ ਸਿੱਖਾਂ ਦਾ ਮੰਨੀ ਮਾਂ ਮਤ ਉੱਚੀ ਮਤਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਉੜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ ਸਤਿਗੁਰ ਸੇ ਪਾਤਸ਼ਾਹ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖੇ ਇੱਕ ਹਰਨਾਮ ਦੇ ਮੇਰਾ ਮੰਤਨ ਸੀ ਤੁਲੇ ਪੂਤਾ ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਸਤਿਗੁਰ ਸ੍ਰੀ ਪਾਤਸ਼ਾਹ ਜੀ ਆਪ ਜੀ ਦੇ ਚਰਨ ਸੇਵਕ ਸਤਿਗੁਰ ਸ੍ਰੀ ਪਾਤਸ਼ਾਹ ਜੀ ਕ੍ਰਿਸ ਕੋਲੋ ਕੋਲਰੀਆ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੀਬੀ ਜਿਨਸ ਕੋਲੋਰੀਆ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਪੋਤਰੇ ਬੈਨਮਿਲ ਕੌਰ ਕੋਲੋਰੀਆ ਸਤਿਗੁਰ ਸ੍ਰੀ ਪਾਤਸ਼ਾਹ ਜੀ ਬੀਬੀ ਜਗਜੀਤ ਕੌਰ ਕੋਲੋਰੀਆ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਸਪੁੱਤਰ ਕੈਡਨ ਸਿੰਘ ਕੋਲੋਰੀਆ ਸਤਿਗੁਰ ਸ੍ਰੀ ਪਾਤਸ਼ਾਹ ਜੀ ਸਰਦਾਰ ਕਸ਼ਮੀਰ ਸਿੰਘ ਸੋਹਤਾ ਬੀਬੀ ਕੁਲਵੀਰ ਕੌਰ ਦੀ ਸੋਹਤਾ ਸਤਿਗੁਰ ਸ੍ਰੀ ਪਾਤਸ਼ਾਹ ਉਹਨਾਂ ਦੇ ਦੋਹਤਰੇ ਕੈਡਨ ਸਿੰਘ ਕਲੋਰੀਆ ਦੇ ਸਤਿਗੁਰ ਸ੍ਰੀ ਪਾਤਸ਼ਾਹ 16ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅਤੇ ਸਤਿਗੁਰ ਸ੍ਰੀ ਪਾਤਸ਼ਾਹ ਦੋਨਾਂ ਪਰਿਵਾਰਾਂ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਗੁਰਮੁਖ ਪਰਿਵਾਰ ਨੇ ਆਪ ਜੀ ਦੇ ਚਰਣਾਂ ਦਾ ਟੇਕ ਉਹ ਟਾਸਰਾ ਲੈ ਕੇ ਸਤਿਗੁਰ ਸ੍ਰੀ ਪਾਤਸ਼ਾਹ ਸ੍ਰੀ ਸੁਖਨੀ ਸਭ ਦੇ ਪਾਠ ਉਪਰੰਤ ਗੁਰਸ਼ਬ ਚੌਂਕੀ ਕਥਾ ਵਿਖਿਆ ਜੀ ਕੀ ਅਰਦਾਸ ਹੈ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਗਈਆਂ ਉਹਨਾਂ ਅਣਜਾਣ ਤੇ ਜਾਣ ਕੇ ਮਾਫ਼ ਕਰਨਾ ਅੱਗੋ ਵਾਸਤੇ ਸੁੱਤੇ ਸਪਸ਼ਟ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪੜ੍ਹੇ ਸੁਣੀ ਬਾਣੀ ਦਾ ਭਾਵ ਆਈ ਸੰਗਤ ਦੇ ਹਿਰਦੇ ਵਿਖੇ ਸੁਣੋ ਆਈ ਸੰਗਤ ਦੀ ਹਾਜ਼ਰੀ ਕਦਮ ਲੇਖੇ ਲਾਉਣੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਪਰਿਵਾਰਾਂ ਵਿਖੇ ਸੁੱਖ ਸ਼ਾਂਤੀ ਖੁਸ਼ੀਆਂ ਖੇੜੇ ਨਾਮ ਦਾਨ ਦੀ ਦਾਤ ਬਖਸ਼ਣੀ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਬਖਸ਼ਿਸ਼ਾਂ ਰਹਿਮਤਾਂ ਕਰਨੀਆਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਕਾਕਾ ਕੈਡਨ ਸਿੰਘ ਕੋਲੋਰੀਆ ਦੇ ਸਤਿਗੁਰ ਸ੍ਰੀ ਪਾਤਸ਼ਾਹ ਸਿਰ 'ਤੇ ਮਿਹਰ ਪਿਰਾਤ ਰੱਖ ਕੇ ਦੇਹ ਗਾਇਓ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੀ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਣੀ ਨਾਮ ਬਾਣੀ ਨਾਲ ਪ੍ਰੇਮ ਬਖਸ਼ਣਾ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰ ਸ੍ਰੀ ਪਾਤਸ਼ਾਹ ਜੀ ਗੁਰਮਤਿ ਦੀ ਵਿੱਦਿਆ ਉੱਤੇ ਦੁਨਿਆਵੀ ਵਿੱਦਿਆ ਬਖਸ਼ੇ ਜੀਵਨ ਕਾਲ ਤਰੱਕੀਆਂ ਬਖਸ਼ਣੀਆਂ ਅੰਗ ਸੰਗ ਹੋ ਕੇ ਸਹਾਇਤਾ ਕਰਨ ਇਨਾਮ ਬਣੇ ਹਰਮ ਧਨ ਫਤਿਹ ਬਖਸ਼ਣੀ ਸਤਿਗੁਰ ਸ੍ਰੀ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾ ਗਿਆ ਪੰਗੀਕਾਰ ਕਰੋ ਸੇਵਕਾਂ ਦੇ ਲੋਕ ਲੋਕ ਪੜਦੇ ਢੱਕਣੇ 21 ਪੌਂਡ ਦਰਸ਼ਨ ਭੇਟ ਮਾਜਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਣੇ ਸ੍ਰੀ ਸੁਖਮਨੀ ਸਾਹਿਬ ਦੇਗ ਲੰਗਰਾਂ ਵਾਸਤੇ 475 ਪੌਂਡ ਬਿਲਡਿੰਗ ਫੰਡ ਵਾਸਤੇ ਸਤਿਗੁਰ ਸ੍ਰੀ ਪਾਤਸ਼ਾਹ 51 ਪੌਂਡ ਮਾਤਗੁਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਣੇ ਸੋਹਤਾ ਪਰਿਵਾਰ ਵੱਲੋਂ ਸਤਿਗੁਰ ਸ੍ਰੀ ਪਾਤਸ਼ਾਹ ਜੀ ਇਹਨਾਂ ਮਹਾਨ ਖੁਸ਼ੀਆਂ ਨੂੰ ਮਨਾਉਂਦੇ 51 ਪੁਣ ਮਾਤਗੁਰ ਸੇਵਕਾਂ ਦੇ ਖਜ਼ਾਨੇ ਭਰਪੂਰ ਕਣੇ ਆਪਣੇ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਣੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਗੁਰਮੁਖ ਪੁਰਾਣ ਜੀ ਨੂੰ ਭਾਵਨਾ ਕਰਕੇ ਆਪ ਜੀ ਦੇ ਚਰਨਾਂ ਦਾ ਟੇਕ ਉਹ ਟਾਸਰਾ ਲੈ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇਖ ਲੰਗਰਾਂ ਦੀ ਸੇਵਾ ਲਈ ਹੈ
ਗੁਰਮੁਖ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਸੁਮਨ ਭਾਵਨਾ ਸੰਪੂਰਨ ਕਰਨੀਆਂ ਬੱਚਿਆਂ ਪਰਿਵਾਰ ਨੂੰ ਚੜ੍ਹਦੀਆਂ ਕਲਾ ਦੀ ਦਾਤ ਬਖਸ਼ਣੇ, ਨਾਮ ਬਾਣੀ ਨੂੰ ਪ੍ਰੇਮ ਬਖਸ਼ਣਾ, ਅੰਗ ਸੰਗੂ ਕੇ ਸਾਧਾ ਕਰਨੀ, ਕਿਰਤ ਕਮਾਈ ਜਵਾਦੇ ਬਖਸ਼ਣੇ ਸਤਿਗੁਰ ਸੱਚੇ ਪਾਤਸ਼ਾਹ ਗੁਰਮੁਖ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ੇ ਹੋਏ ਖਜ਼ਾਨੇ ਵਿੱਚ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਖ ਹਾਜ਼ਰਾ ਵੀ ਦਰ ਪ੍ਰਵਾਨ ਹੋਵੇ, ਦਰ ਪ੍ਰਾਉਣ ਹੋਏ ਪ੍ਰਸ਼ਾਦ ਵਿਸ਼ਵਾਸ ਸੰਗਰਤੇ ਜੋ ਛਕੇ, ਸੋ ਆਪ ਜੀ ਦਾ ਹੀ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪਿਆ ਸੁਲਿਆ ਆਪਣੇ ਮੁਖਾਰ ਵਿੱਚੋਂ, ਪਵਿੱਤਰ ਹੁਕਮਨਾਮੇ ਬਖਸ਼ੇ ਦਾਰੀਆਂ ਸੰਗਤਾਂ ਨੂੰ ਕਿਰਤਾਰਥ ਕਰੋ, ਪਵਿੱਤਰ ਹੁਕਮਨਾਮੇ 'ਤੇ ਚੱਲਣ ਦਾ ਬਲ ਬਖਸ਼ੋ, ਸਹੀ ਗੁਰਮੁਖ ਪਿਆਰਿਆਂ ਦਾ ਮੇਲਣਾ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਵੇ ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਰਾਜ ਕਰੇਗਾ ਖਾਲਸਾ ਕੇ, ਖੁਆਰ ਹੋਏ ਸਾ ਮਿਲਾਂਗੇ ਬਚੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰੂ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ

ਬਹੁਤ ਬਹੁਤ ਧੰਨਵਾਦ ਜੀ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਪਰਿਵਾਰ ਵੱਲੋਂ ਆਪ ਲਈ ਲੰਗਰ ਤਿਆਰ ਕੀਤਾ ਗਿਆ ਹੈ। ਸਾਰਿਆਂ ਨੇ ਲੋੜ ਅਨੁਸਾਰ ਗੁਰੂ ਕਾ ਲੰਗਰ ਛੱਕ ਕੇ ਜਾਣਾ। ਬਾੜ ਕੜਾਹ ਪ੍ਰਸ਼ਾਦ ਦੇਵ ਜਿਹੜੀ ਉਹ ਸਿੰਘ ਵਰਤਾ ਰਹੇ ਨੇ ਬਾਹਰੋਂ ਪ੍ਰਾਪਤ ਕਰਨੀ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਮਾਗਮ ਦੀ ਸਮਾਪਤੀ ਹੈ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਹਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੁਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਰਜ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਸ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾਜਿਤ ਕਰ ਧਾਰੀਆਂ ਪੰਜ ਦੂਤ ਤੁਧ ਵਸ ਕੀਤੇ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸਿਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵੈ ਬਾਜੋ ਕਿਆ ਕਰੇ ਵੇਚਾਰੀਆਂ ਤੁਧ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆਂ ਏਸ ਨੂੰ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆਂ ਕਹਿ ਨਾਨਕ ਲਵੈ ਬਾਜੋ ਕਿਆ ਕਰੇ ਵੇਚਾਰੀਆਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨ ਕਾ ਸ਼ਬਦ ਸਚੈ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੋ ਹੋਰ ਕਹਿ ਕਰੈ ਵਿਚਾਰਿਆ ਇੱਕ ਪਰਮ ਫੂਲੇ ਫਿਰੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਕਥ ਕੇ ਕਰੈ ਕਹਾਣੀ ਕਰੈ ਕਹਾਣੀ ਕਥ ਕੇਰੀ ਕੇ ਦੁਆਰੇ ਪਾਈਐ ਧਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੁਣਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਏ ਕਿਨੈ ਨਾ ਪਾਇਆ ਚਤੁਰਾਏ ਨਾ ਪਾਇਆ ਕਿਦੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੜੈ ਕੀਤੀ ਜਿਨ ਠਗੋਲੀ ਪਾਈਆ ਗੁਰਬਾੜ ਕੀਤਾ ਦਿਸੈ ਵਿੱਟੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਏ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੁਸਤਾ ਸੱਚ ਸੰਭਾਲੇ ਇਹੋ ਕੁਟਬ ਦੂਜੀ ਦੇਖਦਾ ਚੱਲੈ ਲਾਹੀ ਤੇਰਾ ਡਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਦਾਲ ਕਿਉਂ ਜਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਾਥ ਸੱਚ ਸੰਭਾਲੇ ਅਗ ਬਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾੜੇ ਜੀ ਜਾ ਸਭ ਖੇਲ ਤੇਰਾ ਕਿਆ ਕੋ ਆਖ ਵਿਖਾੜੇ ਆਖੇ ਤਾਂ ਵੇਖੈ ਸਭ ਤੂੰ ਹੈ ਜਗ ਜਗਤ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਦ ਸਭ ਤੋਂ ਤੇ ਉਪਾਏ ਇੱਕ ਵੇਖ ਪਰਸਣ ਆਇਆ ਲਾਭ ਲੋਕ ਅੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾ ਕੇਰੀ ਬਿਖ ਮਾਰਗ ਚੱਲਣਾ ਲਾਭ ਲੋਭ ਅੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਇਹ ਤੂੰ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸੜਾ ਸੁਬਾਣੀ ਕਹਿ ਨਾਨਕ ਚਾਲ ਭਗਤਾ ਜੋਗੋ ਜੋਗ ਨਿਰਾਲੀ ਜੋ ਤੂੰ ਚਲਾਏ ਤਿਵ ਚੱਲੈ ਸਵਾਮੀ ਹੋਰ ਕਿਆ ਜਾੜਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੈ ਚੱਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਲਾਏ ਸੇ ਹਰ ਹਰ ਸਦਾ ਤੇ ਆਵੇ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵੈ ਚਲਾਵੇ ਇਹ ਸੋਲਾ ਸ਼ਬਦ ਸੁਹਾਵਾ ਸ਼ਬਦ ਉਹ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆਂ ਕਹਿਣ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿਸਹ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹੋ ਸਹਿਸਾ ਇਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨ ਜਨਮ ਜੂਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦਾ ਮਹਿ ਨਾਮ ਉਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਹੈ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨ ਮੁੱਖ ਹੋਵੇ ਹੋਵੇ ਤਾਂ ਸਨ ਮੁੱਖ ਸਿੱਖ ਕੋਈ ਜਿਉ ਰਹਿ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨ ਮੁੱਖ ਹੋਏ ਜੇ ਕੋ ਗੁਰ ਤੇ ਵੇ ਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਿਵੇਕ ਕੀਆ ਜਾਏ ਅਨੇਕ ਜੂਨੀ ਭਰਮ ਆਵੈ ਵਿਣ ਸਤਿਗੁਰ ਮੁਕਤ

ਪੈਰੀ ਪਾਏ ਜੀਓ ਰਾਮ ਕਲੀ ਮਹਲਾ ਪੰਜਵਾ ਛੰਤ ਏਕੋਂਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੈ ਗੂੜਾ ਨਾਲ ਹੋਵੰਦਾ ਲਹਿ ਨਾ ਸਕੰਦਾ ਸਵਾਵ ਨਾ ਜਾਣੈ ਮੂੜਾ ਮਾਇਆ ਮਦ ਮਾਤਾ ਹੋਛੀ ਬਾਤਾ ਮਿਲਣ ਨਾ ਜਾਈ ਪਰਮ ਤੜਾ ਕਹੋ ਨਾਨਕ ਗੁਰਬਿਨ ਨਾਹੀ ਸੂਜੈ ਹਰ ਸਾਜਨ ਸਭ ਕਹਿ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ਦਾਨ ਦਾਤਾਰਾ ਪੁਰੇ ਪਾਰਾ ਘੜ ਘੜ ਅੰਤਰ ਸੋਹਨਿਆ ਇੱਕ ਦਾਸੀ ਤਾਰੀ ਸਬਲ ਪਸਾਰੀ ਜੀ ਜਾਂਤ ਲੈ ਮੋਹਨਿਆ ਜਿਸ ਨੂੰ ਰਾਖੈ ਸੋ ਸੱਚ ਭਾਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸ ਹੀ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗੜ ਸੁਜਾਣੋ ਸੁਗੜ ਸੁਜਾਨਾ ਸਤ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮਾ ਚਾਖ ਅਗਾਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਾਨਾ ਤਿਨ ਹੀ ਪਾਇਆ ਤਿਨ ਧਿਆਇਆ ਸਰਬ ਤਿਸਹਿ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਚ ਤਿਸਹਿ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ਅਨਹਦ ਵਾਜੇ ਸ਼ਬਦ ਗਾਜੇ ਨਿਤ ਨਿਤ ਵਿਸੈ ਵਧਾਈ ਸੋ ਪ੍ਰਭ ਧਾਈਐ ਸਭ ਕੁਛ ਪਾਈਐ ਮਰਨ ਆਵੈ ਜਾਈ ਤੂੰ ਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀਐ ਕਉ ਨਾਨਕ ਘਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਐ ਰਾਮ ਕਲੀ ਮਹਲਾ ਪੰਜਵਾ ਹਰ ਹਰ ਧਿਆਇ ਮਨਾ ਖਿੰਨਾ ਵਿਸਾਰੀਐ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਐ ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ ਭੈ ਦੂਰ ਕਰਤਾ ਪਾਪ ਹਰਤਾ ਦੁਸੈ ਦੁਖ ਭਵ ਖੰਡਨੋ ਜਗਦੀਸ਼ ਈਸ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਐ ਬਿਨਵੰਤ ਨਾਨਕ ਮਿਲ ਸੰਗ ਸਾਧੋ ਦਿਨ ਸਹਿਣ ਚਿਤਾਰੀਐ ਚਰਨ ਕਮਲ ਆਧਾਰ ਜਨ ਕਾ ਆਸਰਾ ਮਾਲ ਮਿਲਕ ਭੰਡਾਰ ਨਾਮ ਅਨੰਤਰਾ ਨਾਮ ਨਰ ਹਰ ਨਿਧਾਨ ਜਿਨ ਕੈ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਸ ਸਾਸ ਧਿਆਇਣਾ ਕਿਲ ਵਿਖ ਹਰਣਾ ਨਾਮ ਪੁਨਰ ਚਰਣਾ ਨਾਮ ਜਮ ਕੀ ਤ੍ਰਾਸਰਾ ਬਿਨਵੰਤ ਨਾਨਕ ਰਾਸ ਜਨ ਕੀ ਚਰਨ ਕਮਲ ਆਸਰਾ ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੇ ਦੇਖ ਚਲਤ ਦਿਆਲ ਸੁਣ ਭਗਤ ਬਖਾਨੇ ਜੀ ਜਨ ਸਭ ਤੁਝੈ ਧਿਆਵੈ ਜੀ ਜਨ ਸਭ ਤੁਝ ਧਿਆਵੈ ਪੁਰਖ ਪਤ ਪਰਮੇਸ਼ਰਾ ਸਰਬ ਜਾਚਿਕ ਏਕ ਦਾਤਾ ਕਰੁਣਾ ਮੈਂ ਜਗਦੀਸਰਾ ਸਾਧੂ ਸੰਤ ਸੁਜਾਨ ਸੋਈ ਜਿਸੈ ਪ੍ਰਭ ਜੀ ਮਾਨੀ ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤੁਜੈ ਪਛਾਨੀ ਮੋਹਿ ਨਿਰਗੁਣ ਅਨਾਥ ਸ਼ਰਣੀ ਆਇਆ ਬਲ ਬਲ ਬਲ ਗੁਰਦੇਵ ਜਿਨ ਨਾਮ ਦਿਰੜਾਇਆ ਗੁਰਨਾਮ ਦਿਆ ਕੁਸਲ ਥੀਆ ਸਰਬ ਇੱਛਾ ਪੁੰਨੀਆ ਜਲਨੇ ਬੁਝਾਈ ਸ਼ਾਂਤ ਆਈ ਮਿਲੇ ਚਰੀ ਵਿਛੁਨਿਆ ਆਨੰਦ ਹਰਕ ਸਹਿਜ ਸਾਚੇ ਮਹਾ ਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੂਰੇ ਤੇ ਪਾਇਆ ਰਾਮ ਕਲੀ ਮਹਲਾ ਪੰਜਵਾ ਰੁਣ ਝੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਐ ਸੰਤਨ ਕਹਿ ਕਿਲ ਵਿਖ ਸਭ ਦੋਖ ਬਿਨਾਸਨ ਹਰ ਨਾਮ ਜਪੀਐ ਗੁਰਮੰਤਨ ਕਹਿ ਹਰ ਨਾਮ ਲੀਜੈ ਅਮਯ ਪੀਜੈ ਰਹਿਣ ਦਿਨ ਸਰਾਦੀਐ ਜੋਗਦਾਨ ਅਨੇਕ ਕਿਰਿਆ ਲਗ ਚਰਨ ਕਮਲਹਿ ਸਾਦੀਐ ਭਾਉ ਭਗਤ ਦਿਆਲ ਮੋਹਨ ਦੁਖ ਸਗਲੇ ਪਰ ਹਰੈ ਬਿਨਵੰਤ ਨਾਨਕ ਤਰੈ ਸਾਗਰ ਧਿਆਏ ਸਵਾਮੀ ਨਰ ਹਰੈ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ ਅੰਤ ਮੰਗਲ ਗੁਰ ਚਰਣੀ ਲਾਗੇ ਪਾਏ ਸੁਖ ਕਨੇਰੇ ਰਾਮ ਸੁਖ ਨਿਧਾਨ ਮਿਲਿਆ ਦੁਖ ਹਰਿਆ ਕਿਰਪਾ ਕਰ ਪ੍ਰਭ ਰਾਖਿਆ ਹਰ ਚਰਨ ਲਾਗਾ ਪ੍ਰਭ ਭਾਗਾ ਹਰ ਨਾਮ ਰਸਨਾ ਭਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧਨਾ ਮਿਲ ਹਰ ਕੀਰਤਨ ਸੁਣੀਐ ਰਾਮ ਦਿਆਲ ਪ੍ਰਭੂ ਦਾ ਮੋਦਨ ਮਾਧੋ ਅੰਤ ਨਾ ਪਾਈਐ ਗੁਨੀਐ ਰਾਮ ਦਿਆਲ ਦੁਖ ਹਰ ਸ਼ਰਨ ਦਾਤਾ ਸਗਲ ਦੁਖ ਨਿਵਾਰਣੋ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਿਆ ਕੀ ਜੈ ਨਾਮ ਤੇਰਾ ਜਪ ਜੀਵਾ ਰਾਖ ਲੀਏ ਪ੍ਰਭ ਭਗਤ ਜਿਨਾ ਆਪਣੀ ਚਰਨੀ ਲਾਏ ਰਾਮ ਆਠ ਪਹਿਰ ਆਪਣਾ ਪ੍ਰਭ ਸਿਮਰੈ ਏਕੋ ਨਾਮ ਧਿਆਏ ਰਾਮ ਧਿਆਏ ਸੋ ਪ੍ਰਭ ਤਰੇ ਭਾਵ ਜਲ ਰਹੇ ਆਵਣ ਜਾਣਾ ਸਦਾ ਸੁਖ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ ਸਭ ਇੱਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ਬਿਨਵੰਤ ਨਾਨਕ ਪ੍ਰਭ ਆਪ ਮਿਲੇ ਫਿਰ ਨਾ ਹੀ ਦੁਖ ਵਿਸੂਰਿਆ ਰਾਮ ਕਲੀ ਮਹਲਾ ਪੰਜਵਾ ਛੰਤ ਸਲੋਕ ਚਰਨ ਕਮਲ ਸ਼ਰਨਾਗਤੀ ਅੰਧ ਮੰਗਲ ਗੁਣ ਗਾਵ ਨਾਨਕ ਪ੍ਰਭ ਆਰਾਧੀ ਹੈ ਬਿਪਤ ਨਿਵਾਰਨ ਰਾਮ ਛੰਤ
प्रभु बेवत निवारण तिस बिन अवरना कोई जियो सदा सदा हर सिमरिया जल थल महिल सोए जियो जल थल महिल पूरहया एक निमख मनो ना विसरै गुर चरण लागे दिस भागे सर्व गुण जगदीसरै कर सेव सेव दिन सरैणी तिस पावै सो होए जियो बल जाए नानक सुखै दाते प्रगास मन तन होए जियो श्लोक हर सिमरत मन तन सुखी मिलसी दुतिया सोच नानक टे गोपाल की गोविंद संकट मोच छंत पै संकट काटे नारायण दयाल जियो हर गुण आनंद गाए प्रभु दी नाथ प्रतिपाल जियो प्रतिपाल अचुत पुरख एको तिसै स्यो रंग लागा कर मस्त कर चरण मस्तक मेली निसदा अंध जागा जियो पिंड ग्रह थान तिसका तन जोबन धन माल जियो सद सदा बल जाए नानक सर्व जिया प्रतिपाल जियो श्लोक रसना उचरै हर हरे गुण गोविंद वखियान नानक पकड़ी टेक एक परमेश रखै निधान छंत सो स्वामी प्रभु रख को अंचल ताकै लाग जियो पर साधु संग दयाल देव मन की मत त्याग जियो एक ओड की जय जियो दीजै आस एक तरणी तरह साध संगे हर नाम रंगे संसार सागर सब तरह जन्म मरण बेकार छूटे फिर ना लागै दाग जियो बल जाए नानक पुरख पूर्ण थिर जाका सुहाग जियो श्लोक धर्म अर्थ सब अर काम मोख धर्म अर्थ अर काम मोख मुक्त पदार्थ नाथ सरगल मनोरथ पूरिया नानक लिखिया माथ छंत सगल इच मेरी पुनिया मिले अंध रंजन राय जियो अंध पयावड़ पागी हो ग्रह प्रगटे प्रभ आए जियो ग्रह लाल आए पुरब कुमाए ताकि उपमा क्या गणा बेअंत पूर्ण सुख सहज दाता कौन रसना गुण पणा आपे मिलाए कह कंठ लाए तिस बिना नहीं जाए जियो बल जाए नानक सदा करते सब मैं रहा समाए जियो राग राम करी मला पंजवा रन झुंझुनड़ा गाओ सखी हर एक त्यावो सतगुर तुम सेव सखी मन चिंदेड़ा फल पावो राम करी मला पंजवा रुति श्लोक एक ओंकार सतगुर प्रसाद कर बंधन प्रपार ब्रह्म बाछो साधै धूर आप दिवार हर हर पजो नानक प्रपरपूर किल विख काटन पै हरन सुख सागर हर राय दीन दयाल दुख भंजनो नानक नीत आय छंत जस गावो वड़ भागी हो कर कृपा भगवंत जियो रुति महामूर्त घड़ी गुण गुण उचरत शोभावंत जियो गुण रंग राते तन ते जन जिनी एक मंत आया सफल जन भया तिनका जिनी सो प्रपाया पुनदान तुल करया हर सर पापा हंत जियो बिनवत नानक सिवर जीवा जन मरण रहंत जियो श्लोक उदम अगम गोचरो चरण कमल नमस्कार कथनी सात उद भावसी नानक नाम धार संत शरण साजन परो स्वामी सिमरे अनंत सूके ते हरिया थिया नानक जप भगवंत छंत रुत सरस बसंत माह चेत वैसाख सुख मास जियो हर जियो नाह मिलया मौलिया मंतन सास जियो करना चल अन्न सखिए चरण कमल प्रफुल्लिया

ਕਿਰਪਾਤੇ ਨਾਮ ਪਛਾਣਿਆ ਗਗਨ ਗੰਭੀਰ ਗਗਨ ਅੰਤਰ ਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਿਆ ਨਾ ਆਵੈ ਆਏ ਨਾ ਜਾਏ ਗੁਰ ਪ੍ਰਸਾਦ ਰਹਿ ਲਵਿਲਾਏ ਗਗਨ ਅਗੰਮ ਅਨਾਥ ਅਜੋਨੀ ਅਸਥਿਰ ਚੀਤ ਸਮਾਧ ਸਗੋਨੀ ਹਰ ਨਾਮ ਚੇਤ ਫਿਰ ਪਵੈ ਨਾ ਜੂਨੀ ਗੁਰਮਤਿ ਸਾਰ ਹੋਰ ਨਾਮ ਬਿਹੂਨੀ ਘਰ ਦਰ ਫਿਰ ਥਾਕੀ ਬਹੁ ਤੇਰੇ ਜਾਤ ਅਸੰਖ ਅੰਤ ਨਹੀਂ ਮੇਰੇ ਕੇਤੇ ਮਾਤ ਪਿਤਾ ਸੁਤ ਧੀਆ ਕੇਤੇ ਗੁਰ ਚੇਲੇ ਫੁਨ ਹੂਆ ਕਾਚੇ ਗੁਰ ਤੇ ਮੁਕਤ ਨਾ ਹੂਆ ਕੇਤੀ ਨਾਰ ਵਰ ਏਕ ਸਮਾਲ ਗੁਰਮੁਖ ਮਰਨ ਜੀਵਨ ਪ੍ਰਭ ਨਾਲ ਦੈ ਦਿਸ ਢੂੰਡ ਘਰੈ ਮੈਂ ਪਾਇਆ ਮੇਲ ਪਇਆ ਸਤਿਗੁਰੂ ਮਿਲਾਇਆ ਗੁਰਮੁਖ ਗਾਵੈ ਗੁਰਮੁਖ ਬੋਲੈ ਗੁਰਮੁਖ ਤੋਲ ਤੁਲਾਵੈ ਤੋਲੈ ਗੁਰਮੁਖ ਆਵੈ ਜਾਏ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਮੱਜਨ ਚੱਜ ਅਚਾਰ ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ ਨਾਨਕ ਗੁਰਮੁਖ ਭਾਵੈ ਪਾਰ ਚੰਚਲ ਚੀਤ ਨ ਰਹੀ ਠਾਏ ਚੋਰੀ ਮਿਰਗ ਅੰਗੂਰੀ ਖਾਏ ਚੰਨ ਕਮਲ ਉਰ ਧਾਰੇ ਚੀਤ ਚਿਰ ਜੀਵਨ ਚੇਤਨ ਨਿਤਨੀਤ ਚਿੰਤਤ ਹੀ ਦੀਸੈ ਸਭ ਕੋਏ ਚੇਤਾ ਏਕ ਤਹੀ ਸੁਖ ਹੋਏ ਚਿਤ ਵਸੈ ਰਾਚੈ ਹਰ ਨਾਏ ਮੁਕਤ ਭਇਆ ਪਤ ਸਿਉ ਕਰ ਜਾਏ ਛੀਜੈ ਦੇਹ ਖੁਲੈ ਇੱਕ ਗੰਡ ਛਿਆ ਨਿਤ ਦੇਖੋ ਜਗ ਹੰਡ ਧੂਪ ਛਾਪ ਜੇ ਸਮਕਰ ਜਾਣਾ ਬੰਧਨ ਕਾਟ ਮੁਕਤ ਘਰ ਆਣਾ ਛਾਇਆ ਛੂਛੀ ਜਗਤ ਭੁਲਾਨਾ ਲਿਖਿਆ ਕਿਰਤ ਧੁਰੇ ਪਰਵਾਨਾ ਛੀਜੈ ਜੋਬਣ ਜਰੂਆ ਸਿਰ ਕਾਲ ਕਾਇਆ ਛੀਜੈ ਭਈ ਸਬਾਲ ਜਾਪੈ ਆਪ ਪ੍ਰਭੂ ਤੇ ਹਲੋਏ ਜੁਗ ਜੁਗ ਦਾਤਾ ਅਵਰ ਨ ਕੋਏ ਜੋ ਭਾਵੈ ਤਿਉ ਰਾਖੈ ਰਾਖ ਜਸ ਜਾ ਚੋਂ ਦੇ ਵੈ ਪਤ ਸਾਖ ਜਾਗਤ ਜਾਗ ਰਹਾ ਤੁਤ ਭਾਵਾਂ ਜਾ ਤੂੰ ਮੇਲੈ ਤਾ ਤੁਜੈ ਸਮਾਵਾਂ ਜਾ ਜਾ ਕਾਰ ਜਪੋ ਜਗਦੀਸ਼ ਗੁਰਮਤਿ ਮਿਲੀਐ ਬੀਸ ਇਕੀਸ ਝੱਖ ਬੋਲਣ ਕਿਆ ਜਗ ਸਿਉ ਵਾਦ ਝੂਰ ਮਰੈ ਦੇਖੈ ਪਰਮਾਦ ਜਨਮ ਮੂਏ ਨਹੀਂ ਜੀਵਨ ਆਸਾ ਆਏ ਚੱਲੇ ਭਏ ਆਸ ਨਿਰਾਸਾ ਚੁਰ ਚੁਰ ਚੱਖ ਮਾਟੀ ਰਲ ਜਾਏ ਕਾਲ ਨਾ ਚੰਪੈ ਹਰ ਗੁਣ ਗਾਏ ਪਾਈ ਨਵਨਿਧ ਹਰ ਕਹਿ ਨਾਏ ਆਪੇ ਦੇਵੈ ਸਹਿਜ ਸੁਭਾਏ ਨਿਆਨੋ ਬੋਲੈ ਆਪੇ ਬੂਝੈ ਆਪੇ ਸਮਝੈ ਆਪੇ ਸੁਝੈ ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੁੱਚੇ ਸਾਚੋ ਭਾਵੈ ਗੁਰਸਾਗਰ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਅਖੋਟ ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਧਾਵੋ ਨਾਨਕ ਗੁਰਮਤਿ ਸਾਚ ਸਮਾਵੋ ਟੂਟੈ ਨਿਹੋ ਕੇ ਬੋਲੈ ਸਹੀ ਟੂਟੈ ਬਾਦ ਹੂੰ ਦਿਸ ਗਹੀ ਟੂਟ ਪ੍ਰੀਤ ਗਈ ਬੁਰ ਬੋਲ ਦੁਰਮਤ ਪਰ ਹਰ ਛਾਡੀ ਢੋਲ ਟੂਟੈ ਗੰਠ ਟੂਠੈ ਟੂਟੈ ਗੰਠ ਪੜੈ ਵਿਚਾਰ ਗੁਰ ਸ਼ਬਦੀ ਕਰ ਕਾਰਜ ਸਾਰ ਲਾਹਾ ਸਾਚਨਾ ਆਵੈ ਤੋਟਾ ਤ੍ਰਿਭਵਨ ਠਾਕੁਰ ਪ੍ਰੀਤਮ ਮੋਟਾ ਠਾਕੋ ਮਨੁਆ ਰਾਖੋ ਠਾਏ ਠੈਕ ਮੋਈ ਅਵਗਣ ਪਛਤਾਏ ਠਾਕੁਰ ਏਕ ਸੁਭਾਈ ਨਾਰ ਬਹੁਤੇ ਵੇਸ ਕਰੇ ਕੂੜੇ ਆਰ ਪਰ ਕਰ ਜਾਤੀ ਠਾਕ ਰਹਾਈ ਮਹਿਲ ਬੁਲਾਈ ਠਾਕ ਨਾ ਪਾਈ ਸ਼ਬਦ ਸਵਾਰੀ ਸਾਚ ਪਿਆਰੀ ਸਾਈ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸ਼ਿੰਗਾਰ ਡਾਹਪਣ ਤਨ ਸੁਖ ਨਹੀਂ ਬਿਨ ਡਰ ਬਿਨਠੀ ਡਰ ਡਰ ਭਮੋਈ ਕਰ ਆਪਣੇ ਡਿਠੀ ਕੰਤ ਸੁਜਾਨ ਡਰ ਰੱਖਿਆ ਗੁਰ ਆਪਣੇ ਨਿਰਭਉ ਨਾਮ ਵਖਾਣ ਡੂੰਗਰ ਵਾਸ ਤਿਖਾ ਘਣੀ ਜਬ ਦੇਖਾ ਨਹੀਂ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪਿਆ ਭਰਪੂਰ ਦੇ ਦੇ ਆਖੇ ਸਭ ਕੋਈ ਜੈ ਭਾਵੈ ਤੈ ਦੇ ਗੁਰੂ ਦੁਆਰਾ ਦੇਵਸੀ ਤਿਖਾ ਨਿਵਾਰਾ ਸੋਏ ਟੰਡੋਲ ਢੂੰਡਤ ਹਾਂ ਫਿਰੀ ਢਹਿ ਢਹਿ ਪਵਨ ਕਰਾਰ ਭਾਰੇ ਢਹਿਤੇ ਢਹਿ ਪਏ ਹੌਲੇ ਨਿਕਸੇ ਪਾਰ ਅਮਰ ਚਾਚੀ ਹਰ ਮਿਲੇ ਤਿਨ ਕਹਿ ਹਉ ਬਲ ਜਾਓ ਤਿਨ ਕੀ ਧੂੜ ਅਘੋਲੀਆ ਸੰਗਤ ਮੇਲ ਮਿਲਾਉ ਮੰਦੀ ਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀ ਆ ਤਿਸ ਸੇਵ ਸਾ ਤਿਸ ਬਲਿਹਾਰੈ ਜਾਓ ਜੋ ਉਸਾਰੇ ਸੋ ਢਾ ਸੀ ਤਿਸ ਬਿਨ ਅਵਰ ਨ ਕੋਏ ਗੁਰ ਪ੍ਰਸਾਦੀ ਤਿਸ ਸਮਲਾ ਤਾ ਤਨ ਦੁਖ ਨਾ ਹੋਏ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਆਵਣ ਜਾਣ ਵੇ ਗੁੱਚੀ ਹੈ ਦੁਬਦਾ ਵਿਆਪੈ ਰੋਗ ਨਾਮ ਵੇ ਹੁਣੇ ਆਦਮੀ ਕੱਲਰ ਕੰਧ ਗ੍ਰੰਥ ਵਿਣਾਵੈ ਕਿਉਂ ਛੂਟੀਐ ਜਾਇ ਰਸਾਤਲ ਅੰਤ ਗਣਤ ਗਣਾਵੈ ਅੱਖਰੀ ਅਗਣਤ ਸਾਚਾ ਸੋਇ ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ ਤੂਟੀ ਤੰਤਰ ਬਾਪ ਕੀ ਵਾਜੈ ਨਹੀਂ ਵਿਜੋਗ ਵਿਛੜਿਆ ਮੇਲੈ ਪ੍ਰਭੂ ਨਾਨਕ ਕਰ ਸੰਜੋਗ ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ ਤੱਤ ਚੁਗੈ ਮਿਲ ਏਕ ਸੇ ਤਿਨ ਕੋ ਫਾਸਨਾ ਰੰਚ ਉਡੈ ਤਾਂ ਬੇਗਲ ਬੇਗਲੇ ਤਾਂ ਕਹਿ ਚੋਗ ਘਣੀ ਪੰਖ ਤੁੱਟੇ ਫਾਹੀ ਪੜੀ ਅਵਗੁਣ ਭੀੜ ਬਣੀ ਬਿਨ ਸਾਚੇ ਕਿਉਂ ਛੁੱਟੀਐ ਹਰ ਗੁਣ ਕਰਮਣੀ ਆਪ ਛਡਾਏ ਛੁੱਟੀਐ ਵੱਡਾ ਆਪ ਧਣੀ ਗੁਰਪ੍ਰਸਾਦੀ ਛੁੱਟੀਐ ਕਿਰਪਾ ਆਪ ਕਰੇ ਆਪਣਾ ਹੱਥ ਵਡਾਈਆਂ ਜੈ ਭਾਵੈ ਤੈ ਦੇ ਥਰ ਥਰ ਕੰਪੈ ਜਿਹੜਾ ਥਾਨ ਵੇ ਹੋਣਾ ਹੋਏ ਥਾਨ ਮਾਨ ਸੱਚ ਏਕ ਹੈ ਕਾਜ ਨਾ ਫੀਟੈ ਕੋਏ ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ ਸੁਰ ਨਰ ਨਾਥ ਹੈ ਨਾਥ ਤੂੰ ਨਿਧਾਰਾ ਆਧਾਰ ਸਰਬੇ ਥਾਨ ਥਨੰਤਰੀ ਤੂੰ ਦਾਤਾ ਦਾ ਤਾਰ ਜੈ ਦੇਖਾ ਤੈ ਏਕ ਤੂੰ ਅੰਤ ਨਾ ਪਾਰਾ ਵਾਰ ਥਾਨ ਥਨੰਤਰ ਰਵ ਰਹੇ ਆ ਗੁਰ ਸ਼ਬਦੀ ਵਿਚਾਰ ਅਣਮੰਗਿਆ ਦਾਨ ਦੇਵ ਸੀ ਵੱਡਾ ਅਗਮ ਅਪਾਰ ਦਇਆ ਦਾਨ ਦਿਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰੈ ਪ੍ਰਭ ਮੇਲ ਲੈ ਖਿਰ ਮੈਂ ਢਾਹੇ ਉਸਾਰ ਦਾਨਾ ਤੂੰ ਵੀ ਨਾ ਤੂੰ ਦਾਨਾ ਕੈਸਰ ਦਾਨ ਦਾਲਦ ਭੰਜਨ ਦੁੱਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਿਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ ਧਨ ਵਿਰਲੀ ਸੱਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਿਆ ਤਾਂ ਜਾਣ ਦੇ ਜੇ ਰਚੈ ਰੰਗ ਏਕ ਮੰਦੀ ਜੈਸਰ ਸੌਂਪੀਐ ਭੀ ਕਰਤੇ ਕੀ ਟੇਕ
ਧੰਦਾ ਧਾਵਤ ਰਹਿ ਗਏ ਮਨ ਮੈਂ ਸ਼ਬਦ ਆਨੰਦ ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾਨਾ ਕਰਤ ਨਾ ਛੂਟੀਏ ਵਿਣ ਗੁਣ ਜਮ ਪੁਰ ਜਾਹੇ ਨਾ ਤਿਸ ਇਹੋ ਨਾ ਉਹ ਹੈ ਹਵਗੁਣ ਅਵਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ

ਧਰਮ ਧਿਆਨ ਵਿਰਨਾਵੈ ਨਿਰਭਉ ਕਹਾ ਗਿਆ ਕਿਹਾ ਜਾਣਾ ਅਭਿਮਾਨ ਥਾਕ ਰਹੀ ਕਿਵ ਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣ ਹਾਰ ਜਿਨ ਵਿਛੋੜੀ ਸੋ ਮੇਲ ਸੀ ਗੁਰ ਕੈ ਹੇਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਸਾਰਾ ਪਰ ਹਰ ਪਾਪ ਪਛਾਣੈ ਆਪ ਨਾਥ ਸੋਗ ਵਿਜੋਗ ਸੰਤਾਪ ਨਰਕ ਪੜ੍ਹਨ ਤੋਂ ਕਿਉਂ ਰਹਿ ਕਿਉਂ ਬੰਚੈ ਜਮਕਾਲ ਕਿਉਂ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ ਵਿਰਨਾਵੈ ਕਿਉਂ ਛੂਟੀਐ ਪਾਪੇ ਪਚੈ ਪਚਾਹੇ ਫਿਰ ਫਾਹੀ ਫਾਸੈ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਿਗੁਰ ਮਿਲੈ ਤਾਂ ਆਖੀ ਸੂਝੈ ਜੋ ਮਛਲੀ ਫਾਥੀ ਜਮ ਜਾਲ ਵਿਣ ਗੁਰਦਾਤੇ ਮੁਕਤ ਨਾ ਭਾਲ ਫਿਰ ਆਵੈ ਫਿਰ ਜਾਏ ਇੱਕ ਰੰਗ ਰਚੈ ਰਹਿ ਲਿਵ ਲਾਏ ਇਵ ਛੂਟੈ ਫਿਰ ਫਾਸ ਨਾ ਪਾਏ ਬੀਰਾ ਬੀਰਾ ਕਰ ਰਹੀ ਬੀਰ ਭਏ ਬਹਿ ਰਾਏ ਬੀਰ ਚੱਲੇ ਕਰ ਆਪਣੈ ਬਹਿਣ ਬਿਰੈ ਜਲ ਜਾਏ ਬਾਬਲ ਕਹਿ ਕਰ ਬੇਟੜੀ ਬਾਲੀ ਬਾਲੈ ਨਿਹ ਜੇ ਲੋੜੈ ਵਰ ਕਾਮਣੀ ਸਤਿਗੁਰ ਸੇਵੈ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸਾਚ ਮਿਲੇ ਠਾਕੁਰ ਹਾਥ ਵਡਾਈਆਂ ਜੈ ਭਾਵੈ ਤੈ ਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ ਭੰਨ ਭੰਨ ਘੜੀਐ ਘੜ ਘੜ ਭੱਜੈ ਢਾਹੇ ਉਸਾਰੈ ਉਸਰੇ ਢਾਹੈ ਸਰਪਰ ਸੁਖ ਹੈ ਪੀ ਭਰ ਭੁੱਖ ਹੈ ਸਮਰੱਥ ਵੇਪਰਵਾਹ ਹੈ ਭਰਮ ਭੁਲਾਨੇ ਭਏ ਦੇਵਾਨੇ ਵਿਣ ਭਾਗਾ ਕਿਆ ਪਾਈਐ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿੰਨ ਜਾਈਐ ਹਰ ਗੁਣ ਗਾਏ ਸਦਾ ਰੰਗ ਰਾਤੇ ਬੋਹੜ ਨਾ ਪੱਛੋ ਤਾਈਐ ਭੱਬੈ ਭਾਲੈ ਗੁਰਮੁਖ ਬੂਝੈ ਤਾਂ ਨਿਜ ਘਰ ਵਾਸਾ ਪਾਈਐ ਭੱਬੈ ਭੌਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ ਗੁਰਪ੍ਰਸਾਦੀ ਆਪੋ ਚੀਨੈ ਜੀਵ ਧਿਆ ਇਵ ਮਰੀਐ ਮਾਇਆ ਮਾਇਆ ਕਰਮੋਏ ਮਾਇਆ ਕਿਸੈ ਨਾ ਸਾਥ ਹੰਸ ਚਲੈ ਉੱਠ ਡੁੰਮਣੋ ਮਾਇਆ ਭੁੱਲੀ ਆਥ ਮਨ ਝੂਠਾ ਜਮ ਜੋਹਿਆ ਅਵਗੁਣ ਚੱਲੈ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਕਰ ਮੋਏ ਵਿਰਨਾਵੈ ਦੁਖ ਭਾਲ ਗੜ ਮੰਦਿਰ ਮਹਿਲਾ ਕਹਾਂ ਜੋ ਬਾਜੀ ਦੀ ਬਾਣ ਨਾਨਕ ਸੱਚੇ ਨਾਮ ਵਿਣ ਝੂਠਾ ਆਵਣ ਜਾਣ ਆਪੇ ਚਤਰ ਸਰੂਪ ਹੈ ਆਪੇ ਜਾਣ ਸੁਜਾਣ ਜੋ ਆਵੈ ਸੇ ਜਾਹੇ ਫੁਨ ਆਏ ਗਏ ਪਛਤਾਏ ਲੱਖ ਚੁਰਾਸੀ ਮੇਦਨੀ ਘਟੈ ਨਾ ਵਧੈ ਉਤਾਹੇ ਸੇ ਜਨ ਉਭਰੇ ਜਿਨ ਹਰ ਭਾਇਆ ਧੰਦਾ ਮੋਆ ਵਿਗੂਤੀ ਮਾਇਆ ਜੋ ਦੀ ਸੈਸੋ ਚਾਲ ਸੀ ਕਿਸ ਕੋ ਉਮੀਦ ਕਰਿਓ ਜੀਓ ਸੰਭਵ ਆਪਣਾ ਤਨ ਮਨ ਆਗੈ ਦਿਓ ਅਸਥਿਰ ਕਰਤਾ ਤੂੰ ਧਣੀ ਤਿਸ ਹੀ ਕੀ ਮੈਂ ਓਟ ਗੁਣ ਕੀ ਮਾਰੀ ਹੋਮੋਈ ਸ਼ਬਦ ਰਤੀ ਮਨ ਚੋਟ ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਰਾਹ ਬੁਰਾ ਪੀ ਹਾਵਲਾ ਸਰ ਡੂੰਗਰ ਅਸਗਾ ਮੈਂ ਤਨ ਆਵਗੁਣ ਝੁਰਮਈ ਗੁਣ ਕਿਉਂ ਘਰ ਜਾ ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਨ ਮਿਲੋ ਪਿਆਰ ਤਿਨਹੀਂ ਜੈਸੀ ਥੀ ਰਹਾ ਜਪ ਜਪ ਹਿਰਦੈ ਮੁਰਾਰ ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ ਵੇ ਸਤਿਗੁਰੂ ਗੁਣ ਨਾ ਜਾਪਣੀ ਜਚਰ ਸ਼ਬਦ ਨਾ ਕਰੇ ਵਿਚਾਰ ਲਸ਼ਕਰੀ ਆਖਰ ਸੰਮਲੇ ਆਏ ਬਜੋ ਲਿਖਾਏ ਕਾਰ ਕਮਾਵੈ ਸਿਰ ਧਣੀ ਲਾਹਾ ਪੱਲੈ ਪਾਏ ਲਭ ਲੋਭ ਬੁਰੇ ਆਈਆਂ ਛੋਟੇ ਮਨੋ ਵਿਸਾਰ ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੈ ਹਾਰ ਚਾਕਰ ਕਹੀਐ ਖਸਮ ਕਾ ਸੋਹੇ ਉੱਤਰ ਦੇ ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ ਪ੍ਰੀਤਮ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਆਪ ਕਰੇ ਕਿਸ ਆਖੀਐ ਵਰਨਾ ਕੋਈ ਕਰੇ ਬੀਜੋ ਸੂਜੈ ਕੋ ਨਹੀਂ ਬਹਿ ਦਲੀਚਾ ਪਾਏ ਨਾਨਕ ਨਿਵਾਰਨ ਨਰੈ ਨਰ ਸੱਚ ਸੱਚੈ ਨਾਇ ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥ ਭੰਡਾਰੂ ਤੁਮ ਹੋਵਾ ਪ੍ਰਭ ਮਿਲਾ ਇੱਕ ਮਨ ਏਕੈ ਭਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪਰਥਾਏ ਰਚਨਾ ਰਾਜ ਜਿਨ ਰਚੀ ਜਿਨ ਸਿਰਿਆ ਆਕਾਰ ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰ ਅਵਾਰ ਡਾੜੈ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ ਡਾੜੈ ਗਾਰੜ ਤੁਮ ਸੁਣੋ ਹਰ ਵਸੈ ਮਨ ਮਾਹੇ ਗੁਰਪ੍ਰਸਾਦੀ ਹਰ ਪਾਈਐ ਮਤ ਕੋ ਭਰਮ ਭੁਲਾਹੇ ਸੋ ਸ਼ਾਹ ਸਾਚਾ ਜਿਸ ਹਰ ਤਨ ਰਾਸ ਗੁਰਮੁਖ ਪੂਰਾ ਤਿਸ ਸ਼ਾਬਾਸ਼ ਰੂੜੀ ਬਾਣੀ ਹਰ ਪਾਇਆ ਗੁਰ ਸ਼ਬਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚੀਐ ਧਨ ਕਾਚਾ ਬਿਖ ਛਾਰ ਸ਼ਾਹ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ ਸਚਿਆਰੀ ਸੱਚ ਸੰਚਿਆ ਸਚੋ ਨਾਮ ਅਮੋਲ ਹਰ ਨਿਰਮਾਇਲ ਊਜਲੋ ਪਤ ਸਚੀ ਸਚ ਬੋਲ ਸਾਜਨ ਮੀਤ ਸੁਜਾਣ ਤੂੰ ਸਰਵਰ ਤੂੰ ਹੰਸ ਸਚ ਠਾਕੁਰ ਮਨ ਵਸੈ ਹੋ ਬਲਿਹਾਰੀ ਤੇ ਸਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ ਬਿਖਿਆ ਅੰਮ੍ਰਿਤ ਏਕ ਹੈ ਬੂਜੈ ਪੁਰਖ ਸੁਜਾਣ ਖਿਮਾ ਵਿਹੂਣੇ ਖਪ ਗਏ ਖੂਹਣ ਲੱਖ ਅਸੰਖ ਗਣਤ ਨ ਆਵੈ ਕਿਉ ਗਣੀ ਖਪ ਖਪ ਮੋਏ ਬਸੰਖ ਖਸਮ ਪਛਾਣੈ ਆਪਣਾ ਖੂਲੈ ਬੰਦ ਨਾ ਪਾਏ ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀ ਰਹੋ ਮੈਂ ਖਪੈ ਖਪਾਏ ਸੀ ਵੀ ਜੋ ਵੱਥ ਵਿਕਾਰ ਜੰਤ ਉਪਾਏ ਵਿੱਚ ਪਾਇਣ ਕਰਤਾ ਅਲੱਗ ਅਪਾਰ ਸ੍ਰਿਸ਼ਟੇ ਭਿਓ ਨਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨੀਚੋ ਹੋਏ ਸੰਪੈ ਕੋ ਈਸ਼ਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨਾ ਚਾਲੈ ਹੋਰ ਬਿਨ ਸਾਚੇ ਨਹੀਂ ਦਰਗਾ ਮਾਨ ਹਰ ਰਸ ਪੀਵੈ ਛੁਟੈ ਨਿਧਾਨ ਹੇਰਤ ਹੇ ਸਖੀ ਹੋਏ ਰਹੀ ਹੈਰਾਨ ਹਾਂ ਹਾਂ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ ਹਾਰ ਡੋਰ ਕੰਕਣ ਘਣੇ ਕਰ ਥਾਕੀ ਸ਼ਿੰਗਾਰ ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲ ਹਾਰ ਨਾਨਕ ਗੁਰਮੁਖ ਪਾਈਐ ਹਰਸਿਓ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ
ਹਰ ਪੜ੍ਹਨਾ ਹਰ ਬੁੱਝਣਾ ਹਰ ਸਿਉ ਰੱਖੂ ਪਿਆਰ ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ ਲੇਖ ਨ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਆਪੇ ਕਾਰਨ ਜਿਣ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰਬੀਚਾਰ ਲਿਖਿਆ ਫੇਰ ਨਾ ਸਕੀਆ ਜੋ ਭਾਵੀ ਤਿਉ ਸਾਰ ਨਜ਼ਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ ਮਨੁੱਖ ਭੁੱਲੇ ਪਚ ਮੋਏ ਉਭਰੇ ਗੁਰਬੀਚਾਰ ਜੇ ਪੁਰਖ ਨਜ਼ਰ ਨਾ ਆਵੇ ਤਿਸ ਕਾ ਕਿਆ ਕਰ ਕਹਿਆ ਜਾਏ ਬਲਿਹਾਰੀ ਗੁਰ ਆਪਣੇ ਜਿਨ ਹਿਰਦੈ ਦਿੱਤਾ ਦਿਖਾਏ ਪਾਦਾ ਪੜਿਆ ਆਖੀਆ ਵਿਦਿਆ ਵਿਚਰੈ ਸਹਿਜ ਸੁਭਾਏ ਵਿਦਿਆ ਸੋਦੈ ਤਤ ਲਹਿ ਰਾਮ ਨਾਮ ਲਿਵਲਾਏ ਮਨਮੁਖ ਵਿਦਿਆ ਬਿਕਰਦਾ ਬਿਖ ਖੱਟੇ ਬਿਖ ਖਾਏ ਮੂਰਖ ਸ਼ਬਦ ਨਾ ਚੀਨੇ ਸੂਝ ਬੂਝ ਨਹਿ ਕਾਏ ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹੋ ਲਾਹਾ ਜਗ ਮੈਂ ਲੇ ਸੱਚੀ ਪੱਟੀ ਸੱਚ ਮਨ ਪੜੀਐ ਸ਼ਬਦ ਸੁਸਾਰ ਨਾਨਕ ਸੋ ਪੜਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗਲ ਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਿੱਧ ਸਭਾ ਕਰ ਆਸਣ ਬੈਠੇ ਸੰਤ ਸਭਾ ਜਾ ਕਰ ਤਿਸ ਆਗੈ ਰਹਿ ਰਾਸ ਹਮਾਰੀ ਸੱਚਾ ਅਪਰ ਅਪਾਰੋ ਮਸਤਕ ਕਾਟ ਧਰੀ ਤਿਸ ਆਗੈ ਤਨ ਮਨ ਆਗੈ ਦਿਓ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਓ ਕਿਆ ਭਵੀਐ ਸੱਚ ਸੂਚਾ ਹੋਏ ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ ਕਵਨ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰੋ ਕੌਣ ਸੁਹਾਉ ਸੱਚ ਕਹੋ ਅਰਦਾਸ ਹਮਾਰੀ ਹਉ ਸੰਤ ਜ ਨਾ ਬਲ ਜਾਓ ਕਹਿ ਬੈਸੋ ਕਹਿ ਰਹੀ ਹੈ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੈ ਸੁਣ ਬੈਰਾਗੀ ਕਿਆ ਤੁਮਾਰਾ ਰਾਹੋ ਘੱਟ ਘੱਟ ਬੈਸ ਨਿਰੰਤਰ ਰਹੀ ਹੈ ਚਾਲਾ ਸਤਿਗੁਰ ਭਾਏ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਣ ਬੈਸਣ ਥਿਰ ਨਾਰਾਇਣ ਐਸੀ ਗੁਰਮਤ ਪਾਏ ਗੁਰਮੁਖ ਬੂਝੈ ਆਪ ਪਛਾਣੈ ਸੱਚੇ ਸੱਚ ਸਮਾਏ ਦੁਨੀਆ ਸਾਗਰ ਦਿੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੈ ਔਦੂ ਨਾਨਕ ਦੇਵ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸਕੈ ਉੱਤਰ ਦੀਜੈ ਸਾਚ ਕਹੋ ਤੁਮ ਪਾਰ ਗਰਾਮੀ ਤੁਝਕੈ ਬੈਸਣ ਦੀਜੈ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਬਖਾਣੇ ਰਹਿ ਇਕਾਂਤ ਇੱਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾਕਾ ਦੱਸੋ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੋ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦੁਆਰੋ ਇਹ ਮਨ ਚਲ ਤੋ ਸੱਚ ਕਰ ਬੈਸੈ ਨਾਨਕ ਨਾਮ ਆਧਾਰੋ ਆਪੇ ਮੇਲ ਮਿਲਾਏ ਕਰਤਾ ਲਾਗੈ ਸਾਚ ਪਿਆਰੋ ਹਾਟੀ ਬਾਟੀ ਰਹਿ ਨਿਰਾਲੇ ਰੂਖ ਬਿਰਖ ਉਦਿਆਨੇ ਕੰਧ ਮੂਲ ਅਹਾਰੋ ਖਾਈਐ ਔਦੂ ਬੋਲੈ ਗਿਆਨੇ ਤੀਰਥ ਨਹਾਈਐ ਸੁਖਫਲ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੂਤਲੋ ਹਰੀਪਾ ਬੋਲੈ ਜੋਗ ਜੁਗਤ ਬਿਧ ਸਾਈ ਹਾਟੀ ਬਾਟੀ ਨੀਂਦ ਨਾ ਆਵੈ ਪਰ ਕਰ ਚੇਤਨਾ ਪਾਰ ਘਰ ਚਿੱਤ ਨਾ ਡੋਲਾਈ ਬਿਨਾਂ ਵੈ ਮਨ ਟੇਕ ਨਾ ਟਿਕਈ ਨਾਨਕ ਭੁੱਖ ਨਾ ਜਾਈ ਹੱਟ ਪੱਟਣ ਕਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਡਿਤ ਨਿੰਦਰਾ ਅਲਪ ਅਹਾਰ ਨਾਨਕ ਤਤ ਵਿਚਾਰੋ ਦਰਸ਼ਨ ਭੇਕ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰਤਾ ਬਾਰਹ ਅੰਤਰ ਏਕ ਸਰੇਵੋ ਖੱਟ ਦਰਸ਼ਨ ਇੱਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਾਹੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਝੈ ਜੋਗ ਜੁਗਤ ਇਵ ਪਾਈਐ ਅੰਤਰ ਸ਼ਬਦ ਨਿਰੰਤਰ ਮੁੰਦਰਾ ਹਉਮੈ ਮਮਤਾ ਦੂਰ ਕਰੀ ਕਾਮ ਕ੍ਰੋਧ ਅਹੰਕਾਰ ਨਿਵਾਰੈ ਗੁਰ ਕੈ ਸ਼ਬਦ ਸੋ ਸਮਝ ਪਰੀ ਖਿੰਤਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਇੱਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਂਦੋ ਖੱਪਰ ਭੰਚ ਪੂ ਟੋਪੀ ਕਾਇਆ ਕੜਾਸਣ ਮਾਂਜਾ ਗੁਰਤੀ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਵਨ ਸੁ ਗੁਪਤਾ ਕਵਨ ਸੁਮੁਖਤਾ ਕਵਨ ਸੁ ਅੰਤਰ ਬਾਹਰ ਜੁਗਤਾ ਕਵਨ ਸੁ ਆਵੈ ਕਵਨ ਸੁਜਾਇ ਕਵਨ ਸੁ ਤ੍ਰਿਭਵਨ ਰਹਿਆ ਸਮਾਏ ਘੱਟ ਘੱਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੁਜੁਗਤਾ ਮਨਮੁਖ ਬਿਨਸੈ ਆਵੈ ਜਾਏ ਨਾਨਕ ਗੁਰਮੁਖ ਸਾਧ ਸਮਾਏ ਕਿਉ ਕਰ ਬਾਧਾ ਸਰਪਣ ਖਾਧਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਓ ਤਤ ਵਿਚਾਰੈ ਸਗੁਰੂ ਹਮਾਰਾ ਦੁਰਮਤ ਬਾਧਾ ਸਰਪਣ ਖਾਧਾ ਮਨਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੈ ਅੰਧੇਰਾ ਜਾਏ ਨਾਨਕ ਹਉਮੈ ਮੇਠ ਸਮਾਏ ਸੋਨ ਨਿਰੰਤਰ ਦੀ ਜੈ ਬੰਦ ਉਡੈ ਨਾ ਹੰਸਾ ਪੜੈ ਨਾ ਕੰਧ ਸਹਿਜ ਗੁਫਾ ਘਰ ਜਾਣਾ ਸਾਚਾ ਨਾਨਕ ਸਾਚੇ ਭਾਵੈ ਸਾਚਾ ਕਿਸ ਕਾਰਨ ਗ੍ਰਹਿ ਤਜੇ ਉਦਾਸੀ ਕਿਸ ਕਾਰਨ ਇਹੋ ਭੇਖ ਨਿਵਾਸੀ ਕਿਸ ਵੱਖਰ ਕੇ ਤੁਮ ਵਣਜਾਰੇ ਕਿਉਂ ਕਰ ਸਾਥ ਲੰਘਾਵੋ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕਹਿਤਾਈ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਵਣਜਾਰੇ ਨਾਨਕ ਗੁਰਮੁਖ ਉਤਰਸ ਪਾਰੇ ਕਿਤ ਬਿਦ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹ ਮਨ ਲਾਇਆ ਕਿਤ ਬਿਦ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉਂ ਖਾਈਏ ਸਾਰ ਨਾਨਕ ਸਾਚਾ ਕਰੋ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਿਟਾਇਆ ਅਨਹਤ ਰਾਤੇ ਉਹ ਮਨ ਲਾਇਆ ਮਨਸਾ ਆਸਾ ਸ਼ਬਦ ਜਲਾਈ ਗੁਰਮੁਖ ਜੋਤ ਨਿਰੰਤਰ ਪਾਈ ਤ੍ਰੈਗੁਣ ਮੇਟੇ ਖਾਈਏ ਸਾਰ ਨਾਨਕ ਤਾਰੇ ਧਾਰਨ ਹਾਰ ਆਦਿ ਕੋ ਕਵਨ ਵਿਚਾਰ ਕਥੀਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥੀਲੇ ਘੱਟ ਘੱਟ ਕਵਨ ਨਿਵਾਸੋ ਕਾਲ ਕਾ ਠੀਂਗਾ ਕਿਉਂ ਜਲਾਈਲੇ ਕਿਉਂ ਨਿਰਪਉ ਕਰ ਜਾਈਏ ਸਹਿਜ ਸੰਤੋਖ ਕਾ ਆਸਣ ਜਾਣਾ ਕਿਉਂ ਛੇਦੇ ਬਹਿਰਾਈਐ ਗੁਰ ਕੈ ਸ਼ਬਦ ਹਉਮੈ ਬਿਖ ਮਾਰੈ ਤਾਂ ਨਿਜ ਕਰ ਹੋਵੈ ਵਾਸੋ ਜਿਨ ਰਚ ਰਚਿਆ ਤੇ ਸ਼ਬਦ ਪਛਾਣੈ ਨਾਨਕ ਤਾਕਾ ਦਾਸੋ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹਿ ਸਮਾਈ ਇਹ ਸ਼ਬਦ ਕੋ ਜੋ ਅਰਥ ਆਵੈ ਤਿਸ ਗੁਰ ਤਿਲ ਨਾ ਤਮਾਈ ਕਿਉਂ ਤੱਤੈ ਵਗਤੈ ਪਾਵੈ ਗੁਰਮੁਖ ਲੱਗੈ ਪਿਆਰੋ
ਆਪੇ ਸਰਤਾ ਆਪੇ ਕਰਤਾ ਕਹੁ ਨਾਨਕ ਵਿਚਾਰ ਹੁਕਮੇ ਆਵੈ ਹੁਕਮੇ ਜਾਵੈ ਹੁਕਮੇ ਰਹਿ ਸਮਾਈ ਪੂਰੇ ਗੁਰ ਤੇ ਸਾਚ ਕਮਾਵੈ ਗਤ ਮਿਤ ਸ਼ਬਦੇ ਪਾਈ ਆਦਿ ਕੁਬ ਸਮਾਧ ਵਿਚਾਰ ਕਥੀਲੇ ਸੁਨ ਨਿਰੰਤਰ ਵਾਸ ਲਿਆ ਕਲ ਪਤ ਮੁੰਦਰਾ ਗੁਰ ਗਿਆਨ ਵਿਚਾਰੀਲੇ ਘਟ ਘਟ ਸਾਚਾ ਸਰਬ ਜੀਆਂ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹਿ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ ਕਾਰ ਨ ਕਰਨੀ ਸੇਵੈ ਸਿੱਖ ਸੋ ਖੋਜ ਲਹਿ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹਿ ਨਾਨਕ ਦੂਜੀ ਕਾਰ ਨ ਕਰਨੀ ਸੇਵੈ ਸਿੱਖ ਸੋ ਖੋਜ ਲਹਿ ਹੁਕਮ ਬਿਸਮਾਦ ਹੁਕਮ ਪਛਾਣੈ ਜੀ ਜੁਗਤ ਸੱਚ ਜਾਣੈ ਸੋਈ ਆਪ ਮੇਟ ਨਿਰਾਲਮ ਹੋਵੈ ਅੰਤਰ ਸਾਚ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚਾ ਸ਼ਬਦ ਸਮਾਇ ਲਿਆ ਏਕੋ ਕੋ ਸੱਚ ਏਕਾ ਜਾਣੈ ਹਉਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਿਤ ਮਰੈ ਤਾਂ ਸਭ ਕਿਛੁ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕ ਤਾਂ ਕੋ ਮਿਲੈ ਵਡਾਈ ਆਪ ਪਛਾਣੈ ਸਰਬ ਜੀਆਂ ਸਾਚਾ ਉਪਜੈ ਸੱਚ ਸਮਾਵੈ ਸਾਚੇ ਸੂਚੇ ਏਕ ਮਾਇਆ ਝੂਠੇ ਆਵੈ ਠਵਰ ਨਾ ਪਾਵੈ ਦੂਜੈ ਆਵਾ ਗੌਣ ਭਇਆ ਆਵਾ ਗੌਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵਿਸਰਿਆ ਸੋ ਬੂਜਾ ਜਿਸ ਆਪ ਬੁਝਾਏ ਗੁਰ ਕੇ ਸ਼ਬਦ ਸੁਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹੋ ਮੈਂ ਦੂਜਾ ਪਰ ਹਰਿਆ ਮਨਮੁਖ ਭੁੱਲੈ ਜਮਕੀ ਕਾਣ ਪਰ ਕਰ ਜੋ ਹੈ ਹਾਣੇ ਹਾਣ ਮਨਮੁਖ ਭਰਮ ਪਵੈ ਬੇਬਾਣ ਵੇ ਮਾਰਗ ਮੂਸੈ ਮੰਤਰ ਮਸਾਣ ਸ਼ਬਦ ਨਾ ਚੀਨੈ ਲਵੈ ਕੁਬਾਣ ਨਾਨਕ ਸਾਚ ਰਤੇ ਸੁਖ ਜਾਣ ਗੁਰਮੁਖ ਸਾਚੇ ਕਾ ਭਾਉ ਪਾਵੈ ਗੁਰਮੁਖ ਬਾਣੀ ਘੜ ਕਢਾਵੈ ਗੁਰਮੁਖ ਨਿਰਮਲ ਹਰ ਗੁਣ ਗਾਵੈ ਗੁਰਮੁਖ ਪਵਿੱਤਰ ਪਰਮ ਪਦ ਪਾਵੈ ਗੁਰਮੁਖ ਰੋਮ ਰੋਮ ਹਰ ਧਿਆਵੈ ਨਾਨਕ ਗੁਰਮੁਖ ਸਾਚ ਸਮਾਵੈ ਗੁਰਮੁਖ ਪਰਚੈ ਬੇਦ ਵਿਚਾਰੀ ਗੁਰਮੁਖ ਪਰਚੈ ਧਰਿਆ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਬਿਦ ਜਾਨੀ ਗੁਰਮੁਖ ਪਾਈਐ ਲਖ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਭੈ ਸਭ ਪਰਿਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਆਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉਮੈ ਜਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮੈ ਉਪਤ ਖਪ ਸੁਭਾਜੀ ਗੁਰ ਕੈ ਸ਼ਬਦ ਰਪੈ ਰੰਗ ਲਾਏ ਸਾਚ ਰਤੋ ਪਤ ਸਿਉ ਕਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਆਵੈ ਕਿਉਂ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵ ਜਲ ਧਰੀਐ ਸੱਚ ਸੁੱਧੀ ਗੁਰਮੁਖ ਸਰ ਆਪ ਸਰਬਿਦ ਜਾਣੈ ਗੁਰਮੁਖ ਪਰ ਵਿਰਤ ਨਰ ਵਿਰਤ ਪਛਾਣੈ ਗੁਰਮੁਖ ਤਾਰੇ ਭਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮੇ ਰਤੇ ਹਉਮੈ ਜਾਏ ਨਾਮ ਰਤੇ ਸੱਚ ਰਹੇ ਸਮਾਏ ਨਾਮੇ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਭਾਵੈ ਮੁਖ ਦੁਆਰ ਨਾਮ ਰਤੇ ਤ੍ਰਿਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿਧਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨਾਵੈ ਬੋਲੈ ਸਭ ਵਿਕਾਰ ਨਾਨਕ ਨਾਮ ਰਤੇ ਤਿਨ ਕਉ ਜੈਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹਿ ਸਮਾਏ ਬਾਰੈ ਮੈਂ ਜੋਗੀ ਭਰਮਾਏ ਸੰਨਿਆਸੀ ਛੈ ਚਾਰ ਗੁਰ ਕਾ ਸ਼ਬਦ ਜੋ ਮਰ ਜੀਵੈ ਸੋ ਪਾਏ ਮੁਖ ਦੁਆਰ ਬਿਨ ਸ਼ਬਦ ਹੈ ਸਭ ਦੂਜਾ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨੀ ਸੱਚ ਰੱਖਿਆ ਉਰ ਧਾਰ ਗੁਰਮੁਖ ਰਤਨ ਲਹਿ ਲਿਵ ਲਾਏ ਗੁਰਮੁਖ ਪਰਖੈ ਰਤਨ ਸੁਭਾਏ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਲੱਖ ਲਖਾਏ ਤੇ ਸੁਭਾਵੈ ਨਾਨ ਗੁਰਮੁਖ ਚੋਟ ਨ ਖਾਵੈ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗਾਹ ਮਾਨ ਗੁਰਮੁਖ ਭਾਉ ਪੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਤ ਵੇਦ ਗੁਰਮੁਖ ਪਾਵੈ ਘੱਟ ਘੱਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮ ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਭਰਮੈ ਆਵੈ ਜਾਏ ਬਿਨ ਗੁਰ ਘਾਲ ਨਾ ਪਵਈ ਥਾਏ ਬਿਨ ਗੁਰ ਮਨੁਆ ਅਤ ਡੋਲ ਆਏ ਬਿਨ ਗੁਰ ਤ੍ਰਿਪਤ ਨਹੀਂ ਬਿਖਾਏ ਬਿਨ ਗੁਰ ਬਿਸੀਅਰ ਦੱਸੈ ਮਾਰਜ ਵਾਟ ਨਾਨਕ ਗੁਰਬਨ ਘਾਟੇ ਘਾਟ ਜਿਸ ਗੁਰ ਮਿਲੈ ਤਸਪਾਰ ਉਤਾਰੈ ਅਵਗੁਣ ਮੇਟੈ ਅਵਗੁਣ ਮੇਟੈ ਗੁਣ ਨਿਸਤਾਰੈ ਮੁਕਤ ਮਹਾਂਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੈ ਹਾਰ ਤਨ ਹਟੜੀ ਇਹੋ ਮਨ ਵਣ ਜਾਰਾ ਨਾਨਕ ਸਹਿਜੇ ਸੱਚ ਵਪਾਰਾ ਗੁਰਮੁਖ ਬਾਂਧਿਓ ਸੇਤ ਵਿਧਾਤੈ ਲੰਕਾ ਲੁਟੀ ਦੈਤ ਸੰਤਾਪੈ ਰਾਮ ਚੰਦ ਮਾਰਿਓ ਅਹਿ ਰਾਵਣ ਭੇਦ ਬਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਟ ਤੇ ਤੀਸ ਉਧਾਰੇ ਗੁਰਮੁਖ ਚੁੱਕੈ ਆਵਣ ਜਾਣ ਗੁਰਮੁਖ ਦਰਗਾਹ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮ ਨਿਰੰਜਨ ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚਾ ਰਹਿ ਸਮਾਏ ਗੁਰਮੁਖ ਸਾਚ ਨਾਮ ਪਤ ਉਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾਲੇ ਰਹੋ ਨਿਰਾਲੇ ਬੋਲੈ ਨਾਨਕ ਸੁਣੋ ਤੁਮ ਬਾਲੇ ਏਸ ਕਥਾ ਕਾ ਦੇ ਵਿਚਾਰ ਭਵ ਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਕਥ ਕਥਾਲੇ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਨਿਵਾਰੀ ਮੈਣ ਕੇ ਦੰਤ ਕਿਉਂ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਨ ਆਹਾਰ
ਹਿਵੈ ਕਾ ਘਰ ਮੰਦਿਰ ਅਗਨ ਪਿਰਾਹਣ ਕਵਨ ਗੁਫਾ ਜਿਤ ਰਹਿ ਅਵਾਹਣ ਇਤ ਉਤ ਕਿਸ ਕੋ ਜਾਣ ਸਮਾਵੈ ਕਵਨ ਧਿਆਨ ਮਨ ਮਨ ਸਮਾਵੈ ਹਾਂ ਹਾਂ ਮੈਂ ਵਿੱਚੋਂ ਖੋਵੈ ਦੂਜਾ ਮੇਟੈ ਇੱਕੋ ਹੋਵੈ ਜਾਗ ਕਰੜਾ ਮਨ ਮੁਖ ਗਾ ਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਇੱਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾਣੈ ਸੱਚ ਭੈ ਰਾਤਾ ਗਰਭ ਨਿਵਾਰੈ ਇੱਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸੱਚ ਅੰਤਰ ਹੀਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਵਨ ਮੁਖ ਚੰਦ ਹਿਵੈ ਕਰ ਛਾਇਆ ਕਵਨ ਮੁਖ ਸੂਰਜ ਤਪੈ ਤਪਾਇਆ ਕਵਨ ਮੁਖ ਕਾਲ ਜੋਹਤ ਨਿਤ ਰਹਿ ਕਵਨ ਬੁੱਧ ਗੁਰਮੁਖ ਪਤ ਰਹਿ ਕਵਨ ਜੋਧ ਜੋ ਕਾਲ ਸੰਘਾਰੈ ਬੋਲੈ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤ ਅਪਾਰਾ ਸਸ ਕਰ ਸੂਰ ਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਅਧਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਆਵੈ ਦੁਖ ਕਾਲ ਸੰਤਾਪੈ ਤੱਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕਤ ਕਰ ਆਨੈ ਬੋਲੈ ਪਵਨਾ ਗਗਨ ਗਰਜੈ ਨਾਨਕ ਨੇਚਲ ਮਿਲਣ ਸਹਿਜੈ ਅੰਤਰ ਸੁਨੰਗ ਬਾਹਰ ਸੁਨੰਗ ਤ੍ਰਿਭਵਨ ਸੁਨਮ ਸੁਨੰਗ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨ ਪੁਨੰਗ ਘੱਟ ਘੱਟ ਸੁਨ ਕਾ ਜਾਣੈ ਭਿਓ ਆਦਿ ਪੁਰਖ ਨਿਰੰਜਨ ਦਿਓ ਜੋ ਜਨ ਰਾਮ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਕਹੈ ਸਭ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰਤੇਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰੈ ਨਾ ਆਵੈ ਜਾਹੇ ਨਾਨਕ ਗੁਰਮੁਖ ਮਨ ਸਮਝਾਹੇ ਨੌ ਸਰ ਸੁਭਾਰ ਦਸਵੈ ਪੂਰੇ ਤੈ ਅਨਹਤ ਸੁਨ ਵਜਾਵੈ ਤੂਰੇ ਸੱਚੈ ਰਾਚੇ ਦੇਖ ਹਜ਼ੂਰੇ ਘੱਟ ਘੱਟ ਸਾਚ ਰਹਿਆ ਭਰਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁਨ ਸ਼ਬਦ ਅਪਰੰਪਰ ਧਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਇ ਮਿਲਣ ਨਹੀਂ ਭਰਾਤੇ ਕੁਬੋਧ ਚ ਵਾਵੈ ਸੋ ਕਿਤ ਠਾਏ ਕਿਉਂ ਤਤ ਨਾ ਬੂਜੈ ਝੋਟਾ ਖਾਏ ਜਮਦਰ ਬਾਂਧੇ ਕੋਈ ਨਾ ਰਾਖੈ ਬਿਨ ਸ਼ਬਦ ਨਾਹੀ ਪਤ ਸਾਖੈ ਕਿਉਂ ਕਰ ਬੂਜੈ ਪਾਵੈ ਪਾਰ ਨਾਨਕ ਮਨਮੁਖ ਨਾ ਬੁੱਝੈ ਗਵਾਰ ਕੁਬੋਧ ਮਿਟੈ ਗੁਰ ਸ਼ਬਦ ਵਿਚਾਰ ਸਤਿਗੁਰ ਭੇਟੈ ਮੁਖ ਦੁਆਰ ਤਤ ਨਾ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੜ ਝੋਟਾ ਖਾਏ ਮਾਨੈ ਹੁਕਮ ਸੁਬੇ ਗੁਣ ਗਿਆਨ ਨਾਨਕ ਦਰਗਾਹ ਭਾਵੈ ਮਾਨ ਸਾਚ ਵੱਖਰ ਧਨ ਪੱਲੈ ਹੋਏ ਆਪ ਤਰੈ ਤਾਰੇ ਭੀ ਸੋਏ ਸਹਿਜ ਰਤਾ ਬੂਜੈ ਪਤ ਹੋਏ ਤਾਂ ਕੀ ਕੀਮਤ ਕਰੈ ਨਾ ਕੋਏ ਜੈ ਦੇਖਾ ਤੈ ਰਹਿਆ ਸਮਾਏ ਨਾਨਕ ਪਾਰ ਪਰੈ ਸੱਚ ਭਾਏ ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ ਜਿਤ ਤਰੀਐ ਭਵਜਲ ਸੰਸਾਰ ਉਤਰੈ ਸਤ ਅੰਗਲ ਵਾਈ ਕਹੀਐ ਤਿਸ ਕਹੋ ਕਵਣ ਅਧਾਰੋ ਬੋਲੈ ਬੋਲੈ ਖੇਲੈ ਅਸਤਰ ਹੋਵੈ ਕਿਉਂ ਕਰ ਅਲੱਖ ਲਖਾਏ ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸ਼ਬਦ ਦੇ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਇਆ ਆਪੇ ਦਾਨਾ ਆਪੇ ਬੀਨਾ ਪੂਰੈ ਭਾਗ ਸਮਾਏ ਸੋ ਸ਼ਬਦ ਕੋ ਨਿਰੰਤਰ ਵਾਸ ਅਲਖ ਜੈ ਦੇਖਾ ਤੈ ਸੋਈ ਕਵਨ ਪਵਨ ਕਾ ਵਾਸਾ ਸੁਨ ਨਿਵਾਸਾ ਅਕਾਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘੱਟ ਮੈਂ ਵਸੈ ਵਿੱਚੋ ਭਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੋ ਮਨ ਵਸਾਏ ਸ਼ਬਦ ਗੁਰੂ ਭਵ ਸਾਗਰ ਧਰਿਐ ਤੁਤ ਇੱਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗਲ ਵਾਈ ਔਦੂ ਸੁਨ ਸੱਚ ਆਹਾਰੋ ਗੁਰਮੁਖ ਬੋਲੈ ਤਤ ਬਿਰੋਲੈ ਚੀਨੈ ਅਲੱਖ ਅਪਾਰੋ ਤ੍ਰੈਗੁਣ ਮੇਟੈ ਸ਼ਬਦ ਵਸਾਏ ਤਾਂ ਮਨ ਚੁੱਕੈ ਹੰਕਾਰੋ ਅੰਤਰ ਬਾਹਰ ਇੱਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ ਸੁਖਮਣਾ ਇੜਾ ਪਿੰਗਲਾ ਬੂਜੈ ਜਾਂ ਆਪੇ ਲੱਖ ਲਖਾਏ ਨਾਨਕ ਤਿਹੁ ਤੇ ਉੱਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥੀਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁੰਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦੈ ਰਸ ਨਾ ਆਵੈ ਔਦੂ ਹੋਮੈ ਪਿਆਸ ਨਾ ਜਾਏ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾ ਸੈ ਨਾਨਕ ਦੁੱਖ ਸੁੱਖ ਸਮਕਰ ਜਾਪੈ ਸਤਿਗੁਰ ਤੇ ਕਾਲ ਨਾ ਗ੍ਰਾਸਾ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦਾਂ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸੱਚ ਨਾ ਅਰਾਧਿਆ ਅਕਥ ਕਥਾਲੇ ਸਮਕਰ ਰਹਿ ਤਾਉ ਨਾਨਕ ਆਤਮ ਰਾਮ ਕੋ ਲਹੈ ਗੁਰਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸੱਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪਿਓ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਜੈ ਕੋ ਵਿਚਾਰੀ ਇਹ ਮਨ ਮੈਂਗਲ ਕਹਾਂ ਬਸੀਲੇ ਕਹਾਂ ਬਸੈ ਇਹੋ ਪਵਨਾ ਕਹਾਂ ਬਸੈ ਸੋ ਸ਼ਬਦ ਔਦੂ ਤਾਂ ਕੋ ਚੁੱਕੈ ਮਨ ਕਾ ਭਵਨਾ ਨਦਰ ਕਰੇ ਤਾਂ ਸਤਿਗੁਰ ਮੇਲੇ ਤਾਂ ਨਿਜ ਕਰ ਵਸਾ ਇਹੋ ਮਨ ਪਾਇਆ ਆਪੈ ਆਪ ਖਾਏ ਤਾਂ ਨਿਰਮਲ ਹੋਵੈ ਧਾਵਤ ਵਰਜ ਰਹਾਏ ਕਿਉਂ ਮੂਲ ਪਛਾਣੈ ਆਤਮ ਜਾਣੈ ਕਿਉਂ ਸਸਕਰ ਸੂਰ ਸਮਾਵੈ ਗੁਰਮੁਖ ਹੋਮੈ ਵਿੱਚੋਂ ਖੋਵੈ ਤਾਂ ਨਾਨਕ ਸਹਿਜ ਸਮਾਵੈ ਇਹੋ ਮਨ ਨਿਹਚਲ ਹਿਰਦੈ ਵਸੀਲੇ ਗੁਰਮੁਖ ਮੂਲ ਪਛਾਣ ਰਹੈ ਨਾਭ ਪਵਨ ਘਰ ਆਸਣ ਬੈਸੈ ਗੁਰਮੁਖ ਖੋਜ ਤਤ ਲਹੈ ਸੋ ਸ਼ਬਦ ਨਿਰੰਤਰ ਨਿਜ ਕਰ ਆਛੈ ਤ੍ਰਿਭਵਨ ਜੋਤ ਸੋ ਸ਼ਬਦ ਲਹੈ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰਪੈ ਰੰਗ ਕਬੂ ਨਾ ਜਾਵੈ ਜਾਇਓ ਹਿਰਦਾ ਦੇ ਨਾ ਹੋਤੀ ਤਾਂ ਮਨ ਕੈਠੈ ਰਹਿ ਤਾਂ ਨਾਭ ਕਮਲ ਅਸਥੰਭ ਨਾ ਹੋਤੋ ਤਾਂ ਪਵਨ ਕਵਨ
घर सहता रूप न हो तो रेख न काई ता शब्द कहाले मिलाई रक्त बिंद की मड़ी न होती मित कीमत नहीं पाई वर्ण भेख असरूप न जापी क्यों कर जाप साचा नानक नाम रते बैरागी इवतम साचो साचा हिरदा देना होती है उदुता मन सुन रह बैरागी नाब कमल अस्थम न हो तो ता निज कर बस्तो पवन अनरागी रूप न रेखिया जात न होती ता अकलीन रह तो शब्द सुसार गौण गगन जब तबै ना हो तो त्रिपवन जोत आपे निरंकार वर्ण भेख असरूप सो एको एको शब्द विडाणी साच बिना सूचा को नाही नानक अकाथ कहानी कित कित बिद जग उपजै कित कित बिद जग उपजै पुरखा कित कित दुख बिंस जाई हो मैं विच जग उपजै पुरखा नाम विसरिया दुख पाई गुरमुख होवै सो ज्ञान तत् बिचारै हो मैं शब्द जलाए तन मन निर्मल निर्मल बाणी साचै रहे समाए साचै रह समाए नामे नाम रह बैरागी साच रख्या और धारे नानक बिन आवै जोग कदे ना होवै देखो हृदय बिचारे गुरमुख साच शब्द बिचारै कोई गुरमुख सच बाणी प्रगट होए गुरमुख मन भीजै विरला बूझै कोई गुरमुख निज कर वासा होए गुरमुख जोगी जुगत पछाणै गुरमुख नानक एको जाणै बिन सतगुर सेवे जोग न होई बिन सतगुर भेटे मुक्त न कोई बिन सतगुर भेटे नाम पाया न जाए बिन सतगुर भेटे महा दुख पाए बिन सतगुर भेटे महा गर्भ गुबार नानक बिन गुर मुआ जन्म हार गुरमुख मन जीता हो मैं मार गुरमुख साच रख्या और धार गुरमुख जग जीता जम काल मार बिधार गुरमुख दरगा न आवै हार गुरमुख मेल मिलाए सुजाणै नानक गुरमुख शब्द पछाणै शब्द कान बेड़ा सुन तू औदू बिन आवै जोग न होई नामे राते आंदन माते नामै तेज सुख होई नामै हीते सब प्रगट होवै नामे सोजी पाई बिन नावै भेख करे बहु तेरे सच्चै आप खवाए सतगुर ते नाम पाईऐ औदू जोग जुगत ता होई कर बिचार मन देखो नानक बिन नावै मुक्त ना होई तेरी गत मित तू है जाणै क्या को आख वखाणै तू आपे गुप्ता आपे प्रगट आपे सब रंग माणै साधक सिद्ध गुरु बहु चेले खोजत फिरै फरमाणै मांगै नाम पाए ए भिखिया तेरे दर्शन को कुरबाणै अविनाशी प्रभ खेल रचाया गुरमुख सोजी होई नानक सब जुग आपे वरतै दूजा अवर ना कोई एक ओंकार सत गुर प्रसाद राम कली की वार महला तीजा जोदै वीरै पूर बाणी की धुनी तो सलोक महला तीजा सतगुर सहजै दा खेत है जिसनो लाए भाओ ना बीजे ना उगवै ना मैं रहस्य माए हो मैं हो बीज है सहसा गया विलाए ना किछ बीजे ना उगवै जो बख्शे सुखाए अम्बै सिती अम रलिया बहण ना निकसिया जाए नानक गुरमुख चलत है वेखो लोका आए लोक के वेखै बपड़ा जिसनो सोजी नाहे जिस वे खाले सो वेखै जिस वस्या मन माहे महला तीजा मनमुख दुखा खेत है दुख बीजे दुख खाए दुख विच जमै दुख मरै हमै करत विहाए आवण जाण सुजई अंधा अंध कमाए जो देवै तिसै न जाणे दित्ते कुल पटाए नानक पूर्व लिखिया कमावना अवर न करना जाए महला तीजा सतगुर मिलिया सदा सुख जिसनो आपे मेले सोए सुख है एहो विवेक है अंतर निर्मल होए ज्ञान का भ्रम कट्टी है ज्ञान प्राप्त होए नानक एको नदरी आया जय देखा तै सोए पौड़ी सच्चा तख्त रचाया बैसण को जाई सब किछ आपे आप है गुर शब्द सुनाई आपे कुदरत साजियन कर महल सराई चंद सूरज दो चानने पूरी बणत बनाई आपे वेखै सुने आप गुर शब्द ते आई वाह वाह सच्चे पातशाह तू सच्ची नाई रहा उस लोक कबीर मेहंदी करके का लिया आप पिसाए पिसाए तरशाए बात न पुछिया कबू न लाई पाए महला तीजा नानक मेहंदी करके रखिया सोशा नदर करे आपे पीसै आपे कसै आपे ही लाए लए एहो पिरम प्याला खसम का जय पावै तै दे पौड़ी बेकी सृष्ट उपायन सब हुक्म आवै जाए समाही आपे वेख वेखसदा दूजा को नाही जो पावै त्यो रख तू गुर शब्द बुझाही सबना तेरा जोर है जो पावै तवै चलाही तो जेवड़ मैं नाही को किस आख सुनाई श्लोक महला तीजा भरम भलाई सब जग फ्री फावी होई भाल सोशा और शांत न देवई क्या चलै ते स्नान गुर प्रसादी हर ध्याई अंतर रखिया उर धार नानक घर बैठिया शव पाया जा कृपा कीती करतार महला तीजा धंधा धावत दिन गया रैण गवाई सोए कूड़ बोल बिखाया मनमुख चलिया रोए सिरै उपर जम डंड है दूजे भाए पत खोए हर नाम कदे ना चेते हो फिर आवण जाना होए गुर प्रसादी हर मन वसै जम डंड न लागै कोए नानक सहजे मिल रह करम प्राप्त होए पौड़ी एक अपनी सिफती लायन दे सतगुर मती एक ना नोना बख्शे उन अस्थिर हर सती पौन पाणी बै संतरो हुक्म करै भगती इन्हां नूं भाओ अगला पूरी बणत बणती सब एको हुक्म वरतदा मन्या सुख पाई सलोक कबीर कसौटी राम की झूठा टिकै न कोय राम कसौटी सो सहै जो मर जीवा होए महला तीजा क्यों करे हो मन मारिया क्यों कर मृतक होए कहिया शब्द न मानै हो मैं छड्डै न कोय
ਗੁਰ ਪ੍ਰਸਾਦੀ ਹੋ ਮੈਂ ਛੱਟੈ ਜੀਵਨ ਮੁਕਤ ਸੁਹੋਏ ਨਾਨਕ ਜਿਸਨੂੰ ਬਖਸ਼ੇ ਤਿਸ ਮਿਲੈ ਤਿਸ ਬਿਗਨ ਨਾ ਲਾਗੈ ਕੋਏ ਮਹਲਾ ਤੀਜਾ ਜੀਵਤ ਮਾਨਾ ਸਭ ਕੋ ਕਹਿ ਜੀਵਨ ਮੁਕਤ ਕਿਉ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਨ ਗੁਣ ਗਾਵੈ ਸੁਖ ਸਹਿਜੇ ਬਿਖ ਭਾਵ ਜਲ ਨਾਮ ਧਰੇ ਨਾਨਕ ਗੁਰਮੁਖ ਪਾਈਆ ਜਾ ਕੋ ਨਦਰ ਕਰੇ ਪੌੜੀ ਦੂਜਾ ਭਾਵ ਰਚਾਏ ਉਹਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਣ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਬੀਚਾਰਾ ਸਭ ਕਿਛ ਤੇਰਾ ਖੇਲ ਹੈ ਸੱਚ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ਼ ਲੈ ਸੱਚ ਸ਼ਬਦ ਸਮਾਈ ਸਲੋਕ ਮਹਲਾ ਤੀਜਾ ਮਨ ਕਾ ਝੂਠਾ ਝੂਠ ਕਮਾਵੈ ਮਾਇਆ ਨੋਫਰੈ ਤਪਾ ਸਦਾਵੈ ਭਰਮੇ ਭੂਲਾ ਸਭ ਤੀਰਥ ਕਹੈ ਉਹ ਤਪਾ ਕੈਸੇ ਪਰਮ ਗਤ ਲਹਿ ਗੁਰਪ੍ਰਸਾਦੀ ਕੋ ਸੱਚ ਕਮਾਵੈ ਨਾਨਕ ਸੋ ਤਪਾ ਮੁਖ ਅੰਤਰ ਪਾਵੈ ਮਹਲਾ ਤੀਜਾ ਸੋ ਤਪਾ ਜੇ ਇਹੋ ਤਪ ਘਾਲੇ ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਤਪ ਪ੍ਰਵਾਨ ਨਾਨਕ ਸੋ ਤਪਾ ਦਰਗਹਿ ਪਾਵੈ ਮਾਣ ਪੌੜੀ ਰਾਤ ਦਿਨਿਸ ਉਪਾਇਨ ਸੰਸਾਰ ਕੀ ਵਰਤਣ ਗੁਰਮਤੀ ਘੱਟ ਚਾਨਣਾ ਆਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਨ ਰਵਿਆ ਸਭ ਵਣਤ੍ਰਿਣ ਸਭ ਕਿਛ ਆਪੋ ਆਪ ਹੈ।

ਜਿਸਨੂੰ ਬਖਸ਼ੇ ਤਿਸ ਦੇ ਆਪ ਲਏ ਮਿਲਾਈਏ ਘੱਟ ਅੰਤਰ ਅੰਮ੍ਰਿਤ ਰੱਖੇ ਉਹਨੂੰ ਗੁਰਮੁਖ ਸਹਿ ਪਿਆਈ। ਸਲੋਕ ਮਹੱਲਾ ਤੀਜਾ। ਬਾਬਾ ਆਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਸਹੀ ਕਰਮ ਕਰੇਨ, ਜਾਇ ਪੁੱਛੋ ਸਿਮਰਤ ਸਾਸਤ ਬਿਆਸ, ਸੁਖ ਨਾਰਦ ਬਚਨ ਸਭ ਸ੍ਰਿਸ਼ਟ ਕਰੇਨ, ਸੱਚਾ ਲਾਏ ਸੱਚ ਲੱਗੇ, ਸਦਾ ਸੱਚ ਸਮਾ ਲੈਣ, ਨਾਨਕ ਆਏ ਸੇ ਪ੍ਰਵਾਨ ਭਏ, ਜੇ ਸਗਲੇ ਕੁੱਲ ਤਾਰੇਣ। ਮਹੱਲਾ ਤੀਜਾ। ਗੁਰੂ ਜਨਾਕਾ ਅੰਦਲਾ, ਸਿੱਖ ਭੀਅਨ ਦੇ ਕਰਮ ਕਰੇਨ, ਓਏ ਭਾਣਾ ਚੱਲਣ ਆਪਣਾ ਨਿਤ, ਝੂਠੋ ਝੂਠ ਬੋਲੇਨ, ਕੂੜਕ ਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ, ਓਏ ਆਪ ਡੁੱਬੇ ਪਰ ਨਿੰਦਕਾ, ਸਗਲੇ ਕੁੱਲ ਡੁੱਬੇ, ਨਾਨਕ ਜਿੱਤ ਓਏ ਲਾਏ ਤਿਤ ਲੱਗੇ, ਓਏ ਬਪੜੇ ਕਿਆ ਕਰੇਨ ਪੌੜੀ, ਸਭ ਨਦਰੀ ਅੰਦਰ ਰੱਖਦਾ, ਜੇਤੀ ਸਿਸ਼ਟ ਸਭ ਕੀਤੀ, ਇੱਕ ਕੂੜਕ ਸਤ ਲਾਇਨ ਮਨਮੁਖ ਵੇਗੂਤੀ, ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ, ਜਨਕੂ ਪੁੱਤੈ ਪੁੰਨ ਹੈ ਤਿਨ ਵਾਤ ਸਪੀਤੀ, ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ। ਸਲੋਕ ਮਹੱਲਾ ਪਹਿਲਾ। ਸੱਤੀ ਪਾਪ ਕਰ ਸਤ ਕਮਾਹੇ, ਗੁਰੂ ਦੀਖਿਆ ਕਰ ਦੇਵਣ ਜਾਹੇ, ਇਸਤਰੀ ਪੁਰਖ ਖੱਟਿਆ ਭਾਓ, ਭਾਵੈ ਆਵੋ ਭਾਵੈ ਜਾਓ, ਸਾਸਤ ਬੇਦ ਨਾ ਮਾਨੈ ਕੋਏ, ਆਪੋ ਆਪੈ ਪੂਜਾ ਹੋਏ, ਕਾਜੀ ਹੋਏ ਕਹਿ ਬਹਿ ਨਿਆਏ, ਫੇਰੇ ਤਸਬੀ ਕਰੇ ਖੁਦਾਏ, ਵੱਡੀ ਲੈ ਕੇ ਹੱਕ ਗਵਾਏ, ਜੇ ਕੋ ਪੁੱਛੈ ਤਾਂ ਪੜ ਸੁਣਾਏ, ਤੁਰਕ ਮੰਤਰ ਕੰਨ ਹਿਰਦੈ ਸਮਾਹੇ, ਲੋਕ ਮੁਹਾਵੈ ਚਾੜੀ ਖਾਹੇ, ਚੌਕਾ ਦੇ ਕੇ ਸੁੱਚਾ ਹੋਏ, ਐਸਾ ਹਿੰਦੂ ਵੇਖੋ ਕੋਏ, ਜੋਗੀ ਗਿਰਹੀ ਜਟਾ ਭਭੂਤ, ਆਗੈ ਪਾਛਾ ਰੋਵੈ ਭੂਤ, ਜੋਗ ਨਾ ਪਾਇਆ ਜੋਗਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ, ਨਾਨਕ ਕਲ ਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ। ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਸੂਤ ਜਨੇਊ ਪੜ ਗੱਲ ਪਾਵੈ, ਸੂਤ ਪਾਏ ਕਰੇ ਬਰਿਆਈ, ਨਾ ਤਾ ਧੋਤਾ ਥਾਏ ਨਾ ਪਾਈ, ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਈ, ਰਾਸ ਦਸਾਏ ਉਥੇ ਕੋ ਜਾਏ, ਕਰਨੀ ਬਾਜੋ ਭਿਸਤ ਨਾ ਪਾਏ, ਜੋਗੀ ਕਹਿ ਘਰ ਜੁਗਤ ਦਸਾਈ, ਤਿਤ ਕਾਰਨ ਕੰਨ ਮੁੰਦਰਾ ਪਾਈ, ਮੁੰਦਰਾ ਪਾਏ ਫਿਰੈ ਸੰਸਾਰ, ਜਿੱਥੇ ਕਿੱਥੇ ਸਿਰਜਣਹਾਰ, ਜਿੱਤੇ ਜੀਤੇ ਵਾਟਾਓ ਚੀਰੀ ਆਈ, ਢਿੱਲ ਨਾ ਕਾਓ ਇੱਥੇ ਜਾਣਾ, ਸੋ ਜਾਏ ਸੁਜਾਣਾ, ਹੋਰ ਫੱਕੜ ਹਿੰਦੂ ਮੁਸਲਮਾਨ ਹੈ, ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋ ਤਰੈ ਨਾ ਕੋਏ, ਸੱਚੋ ਸੱਚ ਵਖਾਣਾ ਕੋਏ, ਨਾਨਕ ਅੱਗੇ ਪੁੱਛ ਨਾ ਹੋਏ ਪੌੜੀ, ਹਰ ਕਾ ਮੰਦਰ ਆਖੀਐ ਕਾਇਆ ਕੋਟਗੜ੍ਹ, ਹਰ ਕਾ ਮੰਦਰ ਆਖੀਐ ਕਾਇਆ ਕੋਟਗੜ੍ਹ, ਅੰਦਰ ਲਾਲ ਜਵੇਹਰੀ, ਗੁਰਮੁਖ ਹਰ ਨਾਮ ਪੜ, ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦ੍ਰਿੜ, ਮਨਮੁਖ ਆਪ ਖੁਆਏ, ਨ ਮਾਇਆ ਮੋਹ ਨਿਤ ਕੜ, ਸਭਨਾ ਸਾਹਿਬ ਏਕ ਹੈ ਪੂਰੈ ਭਾਗ ਪਾਇਆ ਜਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ, ਨਾ ਸਤ ਮੂਨ ਵਢਾਈ ਕੇਸੀ, ਨਾ ਸਤ ਪੜਿਆ ਦੇਸ਼ ਫਿਰੈ, ਨਾ ਸਤ ਰੁੱਖੀ ਬਿਰਖੀ ਪੱਥਰ, ਆਪ ਤਛਾਵੈ ਤਛਾਵੈ ਸੁਖ ਦੁੱਖ ਸਹੈ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰੈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸਨੂੰ ਦੇ ਤਿਸ ਆਏ ਮਿਲੈ, ਨਾਨਕ ਤਾਕੋ ਮਿਲੈ ਵਡਾਈ, ਜਿਸ ਘੱਟ ਪੀਤਰ ਸ਼ਬਦ ਰਵੈ, ਸਭ ਘੱਟ ਮੇਰੇ ਹੋ ਸਭਨਾ ਅੰਦਰ, ਜਿਸੇ ਖੁਆਈ ਤਿਸ ਕੌਣ ਕਹੈ, ਜਿਸੇ ਦਿਖਾਲਾ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਈ ਪੰਦ ਸਿਰ ਤਿਸੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗਿਰਹੀ ਜੋ ਨਿਗਰੋ ਕਰੈ, ਜਪ ਤਪ ਸੰਜਮ ਭੀਖਿਆ ਕਰੈ, ਪੁੰਨ ਦਾਨਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ, ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਅਦੂਤੀ ਜੋ ਧੂਪੈ ਆਪ ਭਿਖਿਆ, ਭੋਜਨ ਕਰੈ ਸੰਤਾਪ, ਔਹਟ ਪੱਟਣ ਮੈਂ ਭੀਖਿਆ ਕਰੈ, ਸੋ ਅਦੂਤੀ ਸ਼ਿਵਪੁਰ ਚੜ੍ਹੈ, ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਦ ਕਰੇ ਨਿਰੰਜਨ ਵਾਸ, ਚੰਦ ਸੂਰਜ ਕੀ ਪਾਏ ਗੰਢ, ਤਿਸ ਉਦਾਸੀ ਕਾ ਪੜੈ ਨਾ ਕੰਧ, ਬੋਲੈ ਗੋਪੀ ਚੰਦ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਪਾਖੰਡੀ ਜੇ ਕਾਇਆ ਪਖਾਲੇ, ਕਾਇਆ ਕੀ ਅਗਨ ਬ੍ਰਹਮ ਪਰ ਜਾਲੇ, ਸੁਪਨਾ ਬਿੰਦ ਨਾ ਦੇਈ ਝਰਨਾ, ਤਿਸ ਪਾਖੰਡੀ ਜਰਾ ਨਾ ਮਰਨਾ, ਬੋਲੈ ਚਰਪਟ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਬੈਰਾਗੀ ਜੇ ਉਲਟੇ ਬ੍ਰਹਮ, ਗਗਨ ਮੰਡਲ ਮੈਂ ਰੋਪੈ ਥੰਮ, ਐਨਸ ਅੰਤਰ ਰਹਿ ਧਿਆਨ ਤੇ ਬੈਰਾਗੀ, ਸਤ ਸਮਾਨ ਬੋਲੈ ਭਰਥਰ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਕਿਉਂ ਮਰੈ ਮੰਦਾ, ਕਿਉਂ ਜੀਵੈ ਜੋਗਤ, ਕੰਨ ਪੜਾਏ ਕਿਆ ਖਾਜੈ ਭੁਗਤ, ਆਸਤ ਨਾਸਤ ਏਕੋ ਨਾਉ, ਕੌਣ ਸੋ ਅੱਖਰ ਜਿਤ ਰਹਿ ਹਿਆਓ, ਧੂਪ ਛਾਵ ਜੇ ਸਮਕਰ ਸਹੈ, ਤਾਂ ਨਾਨਕ ਆਖੈ ਗੁਰ ਕੋ ਕਹੈ, ਜੇ ਛੇ ਵਰਤਾਰੇ ਵਰਤੈ ਪੂਤ, ਨਾ ਸੰਸਾਰੀ ਨਾ ਅਦੂਤ, ਅਨਰੰਕਾਰ ਜੋ ਰਹਿ ਸਮਾਏ, ਕਾਹੇ ਭੀਖਿਆ ਮੰਗਣ ਜਾਏ ਪੌੜੀ, ਹਰ ਮੰਦਰ ਸੋਈ ਆਖੀਐ, ਜਿੱਥੋਂ ਹਰ ਜਾਤਾ, ਮਾਨਸ ਦੇ ਗੁਰਬਚਨੀ ਪਾਇਆ, ਸਭ ਆਤਮ ਰਾਮ ਪਛਾਤਾ, ਬਾਹਰ ਮੂਲ ਨਾ ਖੋਜੀਐ ਤੇ ਘਰ ਮਾਹੇ ਵਿਧਾਤਾ, ਮਨਮੁਖ ਹਰ ਮੰਦਰ ਕੀ ਸਾਰਨਾ ਜਾਣਨੀ, ਤਿੰਨੀ ਜਨਮ ਗਵਾਤਾ, ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਏ। ਸਲੋਕ ਮਹੱਲਾ ਤੀਜਾ। ਮੂਰਖ ਹੋਵੈ ਸੋਸਣਾ, ਮੂਰਖ ਕਾ ਕਹਿਣਾ, ਮੂਰਖ ਕੇ ਕਿਆ ਲੱਖਣ ਹੈ, ਮੂਰਖ ਕਾ ਕਰਨਾ,
क्या मूर्ख का करना मूर्ख के क्या लखण है, क्या मूर्ख का करना मूर्ख ओह जे मुग्ध है, अंकारे मरना एत कमाणा सदा दुख दुख ही मैं रहना, अत प्यारा पवै खू केहो संजम करना, गुरमुख होए सो कर।

ਵਿਚਾਰ ਉਸ ਅਲਿਪਤੋ ਰਹਿਣਾ ਹਰ ਨਾਮ ਜਪੈ ਆਪ ਉਧਰ ਹੈ ਉਸ ਪਿੱਛੇ ਡੁੱਬਦੇ ਪੀ ਧਰਨਾ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੈ ਰੇ ਮਨਾ ਸੁਣੀਆ ਸਿੱਖ ਸਹੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ ਤਲਬਾ ਪੌਸਣ ਆਕੀਆ ਬਾਕੀ ਜਨਾ ਰਹੀ ਅਜ਼ਰਾਇਲ ਫਰੇਸ਼ਤਾ ਹੋਸੀ ਆਏ ਤਈ ਆਵਣ ਜਾਣਨਾ ਸੁਜਈ ਭੀੜੀ ਗੱਲੀ ਫਹੀ ਕੂੜ ਨਖੁੱਟੇ ਨਾਨਕਾ ਓੜ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਵ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰ ਪ੍ਰਸਾਦੀ ਸਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕਿਛ ਹਰ ਕੰਮ ਖੇਲ ਹੈ ਗੁਰਮੁਖ ਕਿਸੈ ਬੁਝਾਈ ਸਲੋਕ ਮਹੱਲਾ ਪਹਿਲਾ ਸਹੰਸਰ ਦਾਨ ਦੇ ਇੰਦਰ ਰੋਆਇਆ ਪਰਸਰਾਮ ਰੋਵੈ ਕਰ ਆਇਆ ਅਜੈਸ ਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲੈ ਸਜਾਏ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਵੈ ਦੈਸਰ ਲੰਕ ਗਵਾਏ ਜਿਨ ਸੀਤਾ ਆਦਿ ਡੋਰੂ ਵਾਏ ਰੋਵੈ ਪਾਂਡਵ ਭਏ ਮਜੂਰ ਜਨਕੈ ਸਵਾਮੀ ਰਹਿਤ ਹਦੂਰ ਰੋਵੈ ਜਨਮੇਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵੈ ਸ਼ੇਖ ਮਸਾਇਕ ਪੀਰ ਅੰਤਕਾਲ ਮਤ ਲਾਗੈ ਭੀੜ ਰੋਵੈ ਰਾਜੇ ਕੰਨ ਪੜਾਏ ਕਰ ਕਰ ਮੰਗੈ ਭੀਖਿਆ ਜਾਏ ਰੋਵੈ ਕਿਰਪਨ ਸੰਚੈ ਧਨ ਜਾਏ ਪੰਡਿਤ ਰੋਵੈ ਗਿਆਨ ਗਵਾਏ ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਭ ਸੰਸਾਰ ਮੰਨੇ ਨਾ ਸੋਈ ਜਿਣ ਜਾਏ ਔਰੀ ਕਰਮ ਨਾ ਲਿਖੈ ਪਾਏ ਮਹੱਲਾ ਦੂਜਾ ਜਪ ਤਪ ਸਭ ਕਿਛੁ ਮੰਨਿਆ ਅਵਰਕਾਰਾ ਸਭ ਬਾਦ ਨਾਨਕ ਮੰਨਿਆ ਮੰਨੀਐ ਬੁੱਝੀਐ ਗੁਰਪ੍ਰਸਾਦ ਬੁੱਝੀਐ ਗੁਰਪ੍ਰਸਾਦ ਪੌੜੀ ਕਾਇਆ ਹੰਸ ਤੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੈ ਗੁਣ ਉਚਰੈ ਗੁਣ ਮਾਹੇ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ ਸਭ ਕਿਛੁ ਆਪੇ ਆਪ ਹੈ ਆਪੇ ਦੇ ਵੜਿਆ ਇਸ ਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨ ਜਾਣੇ ਆਵੈ ਆਪ ਲਿਖਾਏ ਮਹੱਲਾ ਦੂਜਾ ਰਤਨਾ ਕੇਰੀ ਗੁੱਥਲੀ ਰਤਨੀ ਖੋਲੀ ਆਏ ਵੱਖਰ ਤੈਵਣ ਜਾ ਰਿਹਾ ਦੋਹਾਂ ਰਹੀ ਸਮਾਏ ਜਿਣ ਗੁਣ ਪੱਲੈ ਨਾਨਕਾ ਮਾਣਕ ਵਣਜੈ ਸੇ ਰਤਨਾ ਸਾਰ ਨ ਜਾਣਨੀ ਅੰਧੇ ਬੱਤੈ ਲੋਏ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੈ ਗੁਪਤ ਰਖੀਜੈ ਬਜਰ ਕਪਾਟ ਨ ਖੁੱਲਣੀ ਗੁਰ ਸ਼ਬਦ ਖਲੀਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀਜੈ ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀਜੈ ਸਭ ਮੈਂ ਏਕ ਵਰਤਦਾ ਜਿਨ ਆਪੇ ਰਚਨ ਰਚਾਏ ਸਲੋਕ ਮਹੱਲਾ ਦੂਜਾ ਅੰਧੇ ਕਹਿ ਰਾਹੇ ਦੱਸਿਆ ਅੰਧਾ ਹੋਏ ਸਜਾਏ ਹੋਏ ਸਜਾਖਾ ਨਾਨਕਾ ਸੁਖ ਉੱਜੜ ਪਾਏ ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਣ ਨਾਹੇ ਅੰਧੇ ਸਹੀ ਨਾਨਕਾ ਖਸਮੁਖ ਥੇ ਜਾਹੇ ਮਹੱਲਾ ਦੂਜਾ ਸਾਹਿਬ ਅੰਧਾ ਜੋ ਕੀਆ ਕਰੇ ਸਜਾਖਾ ਹੋਏ ਜਿਹਾ ਜਾਣਾ ਤੇ ਹੋ ਵਰਤੈ ਜੇ ਸਾ ਆਖੈ ਕੋਏ ਜਿੱਥੈ ਸੋ ਵਸਤ ਨਾ ਜਾਪੇ ਆਪੇ ਵਰਤੋ ਜਾਣ ਨਾਨਕ ਗਾਹ ਕਿਉ ਲਏ ਸਕੈ ਨਾ ਵਸਤ ਪਛਾਣ ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ ਜੇ ਹੁਕਮੋ ਅੰਧਾ ਹੋਏ ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀ ਅਸੈ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦਸੰਤਰ ਦੇਸ਼ਾ ਆਪੇ ਤਾੜੀ ਲਾਏਨ ਸਭ ਮੈਂ ਪਰਵੇਸ਼ਾ ਆਪੇ ਸ੍ਰਿਸ਼ਟ ਸਾਜੀਨ ਆਪ ਗੁਪਤ ਰਖੇਸਾ ਗੁਰਸੇਵਾ ਤੇ ਜਾਣਿਆ ਸੱਚ ਪ੍ਰਗਟੀਏ ਸਾ ਸਭ ਕਿਛ ਸੱਚੋ ਸੱਚ ਹੈ ਗੁਰਸੋਜੀ ਪਾਏ ਸਲੋਕ ਮਹੱਲਾ ਤੀਜਾ ਸਾਵਣ ਰਾਤ ਅਹਾੜ ਦੇਹ ਕਾਮ ਕ੍ਰੋਧ ਖੇਤ ਲੱਭ ਵਤਰ ਦਰੋਗ ਬੀਓ ਹਾਲੀ ਗਾਹਕ ਹੇਤ ਹਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗਿਆ ਔਤ ਜਣਿੰਦਾ ਜਾਏ ਮਹੱਲਾ ਪਹਿਲਾ ਭੋਏ ਭਉ ਭੋਏ ਪਵਿੱਤ ਬਾਣੀ ਸਤ ਸੰਤੋਖ ਬਲੇਂਦ ਹਲ ਹਲੇਮੀ ਹਾਲੀ ਚਿੱਤ ਚੇਤਾ ਵਤਰ ਵਕਤ ਸੰਯੋਗ ਨਾਉ ਬੀਜ ਬਖਸ਼ੀਸ਼ ਬੋਹਲ ਦੁਨੀਆ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਵਿਜੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜਾ ਭਾਏ ਬੋਲੈ ਦੂਜਾ ਭਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਧਿਆਈਐ ਮੱਥ ਤਤ ਕਢੋਲੈ ਅੰਤਰ ਪ੍ਰਗਾਸ ਘੱਟ ਚਾਨਣਾ ਹਰ ਲੱਦਾ ਟੋਲੈ ਆਪੇ ਭਰਮ ਭੁਲਾਇੰਦਾ ਕਿਛ ਕਹਿਣਾ ਜਾਏ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੇ ਜਲ ਮੈਂ ਜੰਤ ਉਪਾਇ ਤਿਨਾ ਪਿਰੋਜੀ ਦੇ ਉੱਥੇ ਹੱਟ ਨਾ ਚੱਲੇ ਨਾ ਕੋ ਕਿਰਸ ਕਰੇ ਸੌਦਾਮੂ ਨਾ ਹੋਵੇ ਨਾ ਕੋ ਲਏ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਇ ਸਾਇਰਾ ਤਿਨਾ ਪਿਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜਿਹੀ ਮੱਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤੇ ਹੀ ਪੜੈ ਅਚਿੰਤਾ ਜਾਲ ਨਾਨਕ ਚਿੱਤ ਅਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ ਜੇ ਸਜ ਜੇ ਸੇ ਜਨ ਸੱਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਘਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾ ਬੀਤਾ ਆਪੇ ਮੇਲ ਮਿਲਾਏ ਆਪੇ ਦੇ ਬੁਝਾਏ ਸਲੋਕ ਮਹੱਲਾ ਪਹਿਲਾ ਵੇਲ ਪਿਆਇਆ ਕੱਤ ਬਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉ ਪਤ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹੋ ਪੱਖ ਕਿਹੋ ਚੱਲੈ ਨਾਹੀ ਘੜੀ ਮੋਹਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿਚਰ ਜਾਪੀ ਜਾਪ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾਟ ਤਿਸ ਕੀ ਅਪਰ ਅਪਾਰ ਸ਼ਬਦ ਸਾਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸ ਦਾ ਕੁੱਠਾ ਹੋਵੇ ਸ਼ੇਖ ਲੋਹੂ ਲਭ ਨਿਕੱਥਾ
ਕਥਾ ਵੇਖ ਹੋਏ ਹਲਾਲ ਲੱਗੈ ਹੱਕ ਹੱਕ ਜਾਏ ਨਾਨਕ ਦਰ ਦੀ ਦਾਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ ਬੰਕੜਾ ਬੰਕੇ ਕਾ ਅਸਵਾਰ ਗਰਬ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ ਪੌੜੀ ਸੋ ਸਤ ਸੰਗਤ ਸ਼ਬਦ ਮੈਂ ਲੈ ਸੋ ਗੁਰਮੁਖ ਜੋ ਗੁਰਮੁਖ ਚੱਲੈ ਸੱਚ ਧਿਆਨ ਸੇ ਸੱਚੇ ਜਿਨ ਹਰ ਖਰਚ ਧਨ ਪੱਲੈ ਭਗਤ ਸੋਹਣ ਗੁਣ ਗਾਵਦੇ ਗੁਰਮਤਿ ਅਚੱਲੈ ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭੱਲੈ ਭਲੈ ਆਪੇ ਮੇਲ ਮਿਲਾਇੰਦਾ ਆਪੇ ਦੇ ਵੜਿਆ ਇਸ ਲੋਕ ਮਹਲਾ ਤੀਜਾ ਆਸਾ ਅੰਦਰ ਸਭ ਕੋ ਕੋਏ ਨਿਰਾਸਾ ਹੋਏ ਨਾਨਕ ਜੋ ਮਰ ਜੀਵਿਆ ਸਹਿਲਾ ਆਇਆ ਸੋਏ ਮਹਲਾ ਤੀਜਾ ਨਾ ਕਿਛ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ ਪੌੜੀ ਤ੍ਰਿਗ ਜੀਵਨ ਸੰਸਾਰ ਸੱਚੇ ਨਾਮ ਬਿਨ ਪ੍ਰਭ ਦਾਤਾ ਦਾ ਤਾਰ ਨੇ ਚਲ ਇਹ ਧਨ ਸਾਸ ਸਾਸ ਆਰਾਧੇ ਨਿਰਮਲ ਸੋਏ ਜਨ ਅੰਤਰ ਜਾਮੀ ਅਗਮ ਰਸਨਾ ਏਕ ਭਾਨ ਰਬ ਰਹਿਆ ਸਰਬੱਤ ਨਾਨਕ ਬਲ ਜਾਈ ਸਲੋਕ ਮਹੱਲਾ ਪਹਿਲਾ ਸਰਵਰ ਹੰਸ ਧਰੇ ਹੀ ਮੇਲਾ ਖਸਮੈ ਏ ਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੈ ਅਤ ਸਿਆਣਾ ਉਹਨਾਂ ਰਿਜ਼ਕ ਨਾ ਪਇਓ ਉਥੈ ਉਹਨਾਂ ਹੋਰੋ ਖਾਣਾ ਸੱਚ ਕਮਾਣਾ ਸੱਚੋ ਪਾਈਐ ਕੂੜਾ ਕੂੜਾ ਮਾਣਾ ਨਾਨਕ ਤਿਨ ਕਹੋ ਸਤਿਗੁਰ ਮਿਲਿਆ ਜਿਨ੍ਹਾਂ ਧੁਰੇ ਪੈ ਅਪਰਵਾਣਾ ਮਹੱਲਾ ਪਹਿਲਾ ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ ਨਾਨਕ ਸੋਈ ਸੇਵੀ ਹੈ ਸਦਾ ਸਦਾ ਜੋ ਦੇ ਨਾਨਕ ਸੋਈ ਸੇਵੇ ਹੈ ਸੇਵੀ ਹੈ ਜਿਤ ਸੇਵੇ ਹੈ ਦੁੱਖ ਜਾਏ ਅਵਗੁਣ ਮੰਨਿਨ ਗੁਣ ਰਵੈ ਮਨ ਸੁਖ ਵਸੈ ਆਏ ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਨ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਨ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਜਿਸ ਆਪ ਬਜਾਏ ਸੋ ਬੁਝ ਸੀ ਆਪੇ ਨਾਇ ਲਾਈਨ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁਧ ਰਾਮ ਕਲੀ ਕੀ ਵਾਰ ਮਹੱਲਾ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰ ਗਾ ਕਾ ਬਸੀਠ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹੋ ਮੈਂ ਰੋਗ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਮਹੱਲਾ ਤੀਜਾ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਦ ਗੁਰਪੂਰੇ ਦੇ ਖਾਲਿਆ ਵਿਣ ਨਾਵੈ ਸਬਾਦ ਸਾਖਤ ਦੁਰਜਨ ਭਰਮਿਆ ਜੋ ਲੱਗੈ ਦੂਜੈ ਭਾ ਸਾਧ ਜਨ ਨਾਨਕ ਹਰ ਪ੍ਰਭ ਪੁੱਜਿਆ ਗੁਰ ਸਤਿਗੁਰ ਕਹਿ ਪ੍ਰਸਾਦ ਪੌੜੀ ਥੱਟਣ ਹਾਰੈ ਥਾਟ ਆਪੇ ਹੀ ਥੱਟਿਆ ਆਪੇ ਪੂਰਾ ਛਾਓ ਆਪੇ ਹੀ ਖੱਟਿਆ ਆਪੇ ਕਰਪਾ ਸਾਰ ਆਪੇ ਰੰਗ ਰੱਟਿਆ ਕੁਦਰਤ ਕੀਮ ਨਾ ਪਾਇਆ ਲੱਖ ਬ੍ਰਹਮ ਅਟਿਆ ਅਗਮ ਅਥਾ ਬੇਅੰਤ ਪਰੈ ਪਰਟਿਆ ਆਪੇ ਵੱਡ ਪਾਤਸ਼ਾਹ ਆਪ ਵਜੀਰ ਅਟਿਆ ਕੋਈ ਨਾ ਜਾਣੈ ਕੀਮ ਕੇਵਡ ਮੱਟਿਆ ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ ਸਲੋਕ ਮਹਲਾ ਪੰਜਵਾਂ ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਹੋ ਦਿਖਾਲ ਹਾਂ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾ ਸੁਮਾਲ ਇੱਕ ਸਤਿਗੁਰ ਬਾਹਰ ਆਤ੍ਰਿਕ ਜੀਵਨ ਸੰਸਾਰ ਜਾਂ ਨਾਨਕ ਸਤਿਗੁਰ ਤਿਨਾ ਮਿਲਾਇਣ ਜਿਨ ਸਦ ਹੀ ਵਰਤੈ ਨਾਲ ਮਹੱਲਾ ਪੰਜਵਾਂ ਮੇਰਾ ਅੰਤਰ ਲੋਚਾ ਮਿਲਣ ਕੀ ਕਿਉਂ ਪਾਵਾ ਪ੍ਰਭ ਤੋਹੇ ਕੋਈ ਐਸਾ ਸੱਜਣ ਲੋੜ ਲਹੋ ਜੋ ਮੇਲੇ ਪ੍ਰੀਤਮ ਮੋਹੇ ਗੁਰਪੂਰਾ ਮਿਲ ਆਇਆ ਜਤ ਦੇਖਾ ਤਤ ਸੋਏ ਜਾਂ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰ ਨਾ ਕੋਈ ਪੌੜੀ ਦੇਵਣ ਹਾਰ ਦਾ ਤਾਰ ਕਿਤ ਮੁਖ ਸਲਾਹੀ ਹੈ ਜਿਸ ਰੱਖੈ ਕਿਰਪਾ ਧਾਰ ਰਿਜ਼ਕ ਸਮਾਹੀ ਹੈ ਕੋਈ ਨਾ ਕਿਸ ਹੀ ਵਸ ਸਭਨਾ ਇੱਕ ਧਾਰ ਪਾਲੇ ਬਾਲਕ ਵਾਂਗ ਦੇ ਕੇ ਆਪ ਕਰ ਕਰਦਾ ਅੰਧ ਵਿਨੋਦ ਕਿਛੂ ਨਾ ਜਾਣੀ ਹੈ ਸਰਬ ਧਾਰ ਸਮਰੱਥ ਹਾਂ ਤਿਸ ਕੁਰਬਾਣੀ ਹੈ ਗਾਈਐ ਰਾਤ ਦਿਨ ਅੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹ ਤਿੰਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾਂ ਭੀੜੋ ਮੋਲਕਾਈ ਮੋਕਲਾਈ ਕੀਤੀਅਣ ਸਭ ਰੱਖੇ ਕੁਟੰਬੈ ਨਾਲ ਕਾਰਜ ਆਪ ਸਵਾਰਿਅਣ ਸੋ ਪ੍ਰਭ ਸਦਾ ਸੰਭਾਲ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋਹੜੇ ਬਾਲਕ ਪਾਲ ਦਿਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ ਗੁਰ ਬਾਣ ਤਿਣ ਹਰਿਆ ਕੀਤੇ ਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾ ਤਾਰ ਮਨੋ ਨਵੀ ਸਿਰੈ ਘੜੀ ਨਾ ਮੋਹਤ ਚੱਸਾ ਤਿਸ ਮਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁੱਕ ਕਰੈ ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋਂ ਬਲ ਧਰੈ ਜਿਸਵ ਜਰਾਏ ਆਪ ਸੋਈ ਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰ ਮੰਤਰ ਹੈ ਸਲੋਕ ਮਹੱਲਾ ਪੰਜਵਾਂ ਧਨ ਸੋ ਰਾਗ ਸੁਰੰਗੜੇ ਅਲਾਪਤ ਆਲਾਪਤ ਸਭ ਦਿਖ ਜਾਏ ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਉ ਜਿਨੀ ਇੱਕ ਮਨ ਇੱਕ ਆਰਾਧਿਆ ਤਿਨ ਸਤ ਬਲਿਹਾਰੈ ਜਾਉ ਤਿਨ ਕੀ ਧੂੜ ਹਮ ਬਾਂਛਦੇ ਕਰਮੀ ਪੱਲੇ ਪਾਏ ਜੋ ਰਤੇ ਰੰਗ ਗੋਬਿੰਦ ਕਹਿ ਤਿਨ ਬਲਿਹਾਰੈ ਜਾਉ ਅੱਖਾ ਬਿਰਥਾਂ ਜੀ ਕੀ ਹਰ ਸੱਜਣ ਮੇਲੋ ਰਾਏ ਗੁਰਪੂਰੈ ਮਿਲਾਇਆ ਜਨ ਮਰਨ ਦੁੱਖ ਜਾਏ ਜਾਂ ਨਾਨਕ ਪਾਇਆ ਅਗਮ ਰੂਪ ਅਣਤ ਨ ਕਾਹੂ ਜਾਏ ਮਹੱਲਾ ਪੰਜਵਾਂ ਧਨ ਸੁ ਵੇਲਾ ਘੜੀ ਧਨ ਧਨ ਮੂਰਤ ਪਲ ਸਾਰ ਧਨ ਸੁ ਦਿਨ ਸੰਜੋਗੜਾ ਜਿੱਤ ਡਿੱਠਾ ਗੁਰਪੁੱਤਰ ਸਾਰ
मन किया इच्छा पूरिया हर पाया अपार हों मैं तुटा मोहड़ा एक सच नाम आधार जा नानक लगा सेव हर उधर या सकल संसार पौड़ी सिफत सलाहन भगत बिरले दितियन संपे जिस भंडार फिर पोछना लीतियन जिसनु लगा रंग से रंग रंग से रंग रत्या उना एको नाम आधार एका उन पत्या उना पिछे जग पुंचे पु गई उना प्यारा रब उना हा जो गई जिस जिस मिलया गुर आए तिन प्रभ जानिया हो बलिहारी तिन जे खसमै भाणिया श्लोक महला पंजवा हर एक सै नाल मैं दोस्ती हर एक सै नाल मैं रंग हर एको मेरा सज्जनो हर एक सै नाल मैं संग हर एक सै नाल मैं गोष्टे मोह मैला करे ना करे ना भंग जाना बिरथा जी की कदे ना मुड़ै रंग हर एको मेरा मसलती भन्नण घड़न समरथ हर एको मेरा दातार है सिरदातिया जग हथ हर एक सह दी मैं टेक है जो सिर सबना समरथ सतगुर संत मिलाया मस्तक तरक है हाथ बड़ा साहिब गुरु मिलाया जिन तारिया सगल जगत मन किया इच्छा पूरिया पाया तुर संजोग नानक पाया सच नाम सद ही भोगे भोग महला पंजवा मनमुख केरी दोस्ती माया कसन बंद वेख दिया ही भज जान कदे ना पायन बंद जिचर पैनन खावणे तिचर रखन गंड जित जित दिन किछ ना होवे तित दिन बोलन गंद जी की सार ना जाननी मनमुख अग्ञानी अंध कूड़ा गंड न चले चिकड़ पत्थर बंद अंधे आप न जान

ਧੂਆਂ ਵੈ ਚਿੱਤ ਸੁਵੱਡ ਪਰਵਾਰਿਆ, ਜਿਸ ਧੂਆਂ ਵੈ ਚਿੱਤ ਤਿੰਨ ਕੁੱਲ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਕੂੜੀ ਕੂੜੀ ਗਾਵੈ, ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤਾਵੈ, ਅੰਦਰ ਮੈਲਾ ਨਾ ਉਤਰੈ, ਅੰਦਰ ਮੈਲ ਨਾ ਉਤਰੈ, ਹਮੈ ਫਿਰ ਫਿਰ ਆਵੈ ਜਾਵੈ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁੱਖੋ ਹਰ ਹਰ ਕਹਾਵੈ, ਬੈਸਨੋ ਕਾਮ ਬੈਸਨੋ ਨਾਮ ਕਰਮ ਹਉ ਜੁਗਤਾਂ, ਤੁਹ ਕੁੱਟੇ ਕਿਆ ਫਲ ਪਾਵੈ, ਹੰਸਾ ਵਿੱਚ ਬੈਠਾ ਬੱਗ ਨਾ ਬਣਈ, ਨਿੱਤ ਬੈਠਾ ਮੱਛੀ ਨੂੰ ਤਾਰ ਲਾਵੈ, ਜਾਂ ਹੰਸ ਸੱਬਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ, ਹੰਸਾ ਹੀਰਾ ਮੋਤੀ ਚੁਗਣਾ ਬੱਗ ਡੱਡਾ ਭਾਲਣ ਜਾਵੈ, ਉਹ ਡਰਿਆ ਵਿਚਾਰਾ ਬਗਲਾ ਮਤ ਹੋਵੈ, ਮਨ ਲਿਖਾਵੈ ਜਿਤ ਕੋ ਲਾਇਆ, ਤਿਤ ਹੀ ਲਾਗਾ ਕਿਸ ਦੋਸ਼ ਦਿਚੈ, ਜਾਂ ਹਰ ਏਵੈ ਭਾਵੈ, ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੈ, ਜਿ ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮਾਵੈ, ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚ ਰਹੇ ਤੋਟ ਨਾ ਆਵੈ, ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੈ ਭਾਵੈ, ਜਨ ਨਾਨਕ ਜਿਸ ਤੈ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪੈ ਆਵੈ, ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸਿਸ਼ਟ ਛਡਾਵੈ, ਮਹੱਲਾ ਪੰਜਵਾਂ। ਪੰਡਿਤ ਆਖਾਏ ਬਹੁਤੀ ਰਾਹੀ ਕੋਰੜ, ਮੋਠ ਜਨੇਹਾ ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ ਟਸ਼ ਨਾਹੀ ਦੇਹਾ, ਕੂੜੀ ਆਵੈ ਕੂੜੀ ਜਾਵੈ, ਮਾਇਆ ਕੀ ਨਿਤ ਜੋਹਾ, ਸੱਚ ਕਹਿ ਤਾਂ ਛੋਹੋ ਆਵੈ, ਅੰਤਰ ਬਹੁਤਾ ਰੋਹਾ, ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਿਸ ਮੋਹਾ, ਠੱਗੈ ਸੇਤੀ ਠੱਗ, ਰਲ ਆਇਆ ਸਾਥ ਭੇ ਇੱਕੋ ਜਿਹਾ, ਸਤਿਗੁਰ ਸਰਾਫ ਨਦਰੀ ਵਿੱਚ ਦੋ ਕੱਢੈ ਤਾਂ ਉੱਗੜ ਆਇਆ ਲੋਹਾ, ਬਹੁ ਤੇਰੀ ਥਾਈਂ ਰਲਾਏ ਦਿੱਤਾ ਉਗੜਿਆ, ਪੜਦਾ ਅੱਗੇ ਆਏ ਖਲੋਹਾ, ਸਤਿਗੁਰ ਕੀ ਜੇ ਸ਼ਰਨੀ ਆਵੈ, ਫਿਰ ਮਨੂਰੋ ਕੰਚਨ ਹੋਹਾ, ਸਤਿਗੁਰ ਨਿਰਵੈਰ ਪੁੱਤਰ ਛਤਰ ਸਮਾਨੇ, ਔਗਣ ਕੱਟੇ ਕਰੇ ਸੁਧ ਦੇਹਾ, ਨਾਨਕ ਜਿਸ ਤੁਰ ਮਸਤਕ ਹੋਵੇ ਲਿਖਿਆ, ਤਿਸ ਸਤਿਗੁਰ ਨਾਲ ਸੁਨੇਹਾ, ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ, ਆਵਣ ਜਾਣਾ ਤਿਸਕਾ ਕੱਟੀ ਹੈ, ਸਦਾ ਸਦਾ ਸੁਖ ਹੋਹਾ ਪੌੜੀ, ਜੋਤ ਦਭਾਣਾ ਜੰਤ ਸੋ ਤਦ ਬੁੱਝਈ, ਜੋਤ ਦਭਾਣਾ ਜੰਤ ਸਦਰਗਾ ਸਿੱਜਈ, ਜਿਸਨੋਂ ਤੇਰੀ ਨਦਰ ਹੋਮੈ ਤਿਸ ਗਈ, ਜਿਸਨੋਂ ਤੂੰ ਸੰਤੁਸ਼ਟ ਕਲਮਲ ਤਿਸ ਕਹੀ, ਜਿਸ ਕਹਿ ਸਵਾਮੀ ਵਾਲ ਨਿਰਭਉ ਸੋ ਪਈ, ਜਿਸਨੋਂ ਤੂੰ ਕਿਰਪਾਲ ਸੱਚਾ ਸੋ ਥਈ, ਜਿਸਨੋਂ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸਨੋਂ ਸਦਾ ਦਿਆਲ ਜਿਨ ਗੁਰ ਤੇ ਮਤ ਲਈ। ਸਲੋਕ ਮਹੱਲਾ ਪੰਜਵਾਂ। ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ, ਸਦਾ ਸਦਾ ਜਪੀ ਤੇਰਾ ਨਾਮ, ਸਤਿਗੁਰ ਪਾਏ ਪੈ ਮੰਤਨ ਅੰਤਰ ਵਸ, ਦੁੱਖਾ ਨਾਸ ਹੋਏ, ਹੱਥ ਦੇ ਆਪ ਰੱਖ ਵਿਆਪੈ ਭਉ ਨਾ ਕੋਏ, ਗੁਣ ਗਾਵਾਂ ਦਿਨ ਰਹਿਣ ਏਤੈ ਕੰਮ ਲਾਏ, ਸੰਤ ਜਨਾ ਕੈ ਸੰਗ ਹੋਮੈ ਰੋਗ ਜਾਏ, ਸਰਬ ਨਿਰੰਤਰ ਖਸਮ ਏਕੋ ਰੱਬ ਰਹਿਆ, ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ, ਦਇਆ ਕਰੋ ਦਿਆਲ ਆਪਣੀ ਸਿਫਤ ਦੇਹੋ, ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ। ਇੱਕੋ ਜਪੀਆਂ ਮਨੈ ਮਾਹੇ, ਇੱਕ ਸਕੀਸ਼ਰ ਨਾਏ, ਇੱਕ ਸੁਸਿਉਂ ਕਰ ਪਿਰਹੜੀ ਦੂਜੀ ਨਾਹੀ ਜਾਏ, ਇੱਕੋ ਦਾਤਾ ਮੰਗੀਆ ਸਭ ਕੁਛ ਪੱਲੇ ਪਾਏ, ਮਤਨ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ, ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ, ਵਡਭਾਗੀ ਤੇ ਸੰਤ ਜਨ ਜਿਨ ਮਨ ਉੱਠਾ ਆਏ, ਜਲ ਥਲ ਮਹੀਲ ਰਵ ਰਹਿਆ ਦੂਜਾ ਕੋਈ ਨਾਹੇ, ਨਾਮ ਧਿਆਈ ਨਾਮ ਉੱਚਰਾ ਨਾਨਕ ਖਸਮ ਰਜ਼ਾਏ ਪੌੜੀ, ਜਿਸਨੋਂ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸਨੋਂ ਤੂੰ ਰਖਵਾਲਾ ਜਿੱਤਾ ਤਿਨੈ ਭੈਣ, ਜਿਸਨੋਂ ਤੇਰਾ ਅੰਗ ਤਿਸ ਮੁੱਖ ਉਜਲਾ, ਜਿਸਨੋਂ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ, ਜਿਸਨੋਂ ਤੇਰੀ ਨਦਰ ਨਾ ਲੇਖਾ ਪੁੱਛੀ ਹੈ, ਜਿਸਨੋਂ ਤੇਰੀ ਖੁਸ਼ੀ ਤਿੰਨ ਨੌ ਨਿਤ ਪੁੰਚੀ ਹੈ, ਜਿਸਨੋਂ ਤੂੰ ਪ੍ਰਭ ਵੱਲ ਤਿਸ ਕਿਹਾ ਮੋਹ ਛੰਦਗੀ, ਜਿਸਨੋਂ ਤੇਰੀ ਮਿਹਰ ਸੋ ਤੇਰੀ ਬੰਦਗੀ। ਸਲੋਕ ਮਹੱਲਾ ਪੰਜਵਾਂ। ਹੋ ਕਿਰਪਾ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ, ਤੁਦੋ ਭੁੱਲੇ ਜੇ ਸੇ ਜਮ ਜਮ ਮਰਦੇ, ਤਿੰਨ ਕਦੇ ਨਾ ਚੁੱਕਣ ਹਾਵੇ। ਮਹੱਲਾ ਪੰਜਵਾਂ। ਸਤਿਗੁਰ ਸਿਮਰੋ ਆਪਣਾ ਘੱਟ ਅਬ ਘੱਟ ਘੱਟ ਘਾਟ, ਹਰ ਹਰ ਨਾਮ ਜਪੰਤਿਆ ਕੋਈ ਨਾ ਬੰਦਾ ਵਾਟ ਪੌੜੀ, ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ, ਉੱਥੇ ਤੇਰੀ ਰੱਖ ਅਗਨੀ ਉਧਰ ਮਾਹੇ, ਸੁਣ ਕੇ ਜਮਕੇ ਦੂਤ ਨਾਹੇ, ਤਿਰੈ ਛੱਡ ਜਾਹੇ ਭੌਜਲ ਬਿਖਮਸ ਗਾ, ਗੁਰ ਸ਼ਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਨੋ ਕਿਰਪਾਲ ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਏ। ਸੁਖ ਮਾਲਾ ਪੰਜਵਾਂ। ਦੂਜਾ ਤਿਸ ਨਾ ਬੁਝਾਏ ਹੋ ਪਾਰ, ਬ੍ਰਹਮ ਨਾਮ ਦੇਹੋ ਆਧਾਰ, ਅਗਮ ਅਗੋਚਰ ਸਾਹਿਬ ਹੋ ਸਮਰੱਥ ਸੱਚ ਦਾ ਤਾਰ, ਤੂੰ ਨੇਚਲ ਨਿਰਵੈਰ ਸੱਚ ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਵਾਰ, ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਛਾਰ, ਸੇ ਸੁਖੀਏ ਸੱਚ ਸ਼ਾਹ ਸੇ ਜਿਨ ਸੱਚਾ ਵਿਵਹਾਰ, ਜਿੰਨਾ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ, ਨਾਨਕ ਇੱਕ ਆਰਾਧੇ ਸੰਤਨ ਰੇ ਨਾਰ। ਮਹੱਲਾ ਪੰਜਵਾਂ। ਅੰਧ ਸੁਖ ਵਿਸ਼ਰਾਮ ਨਿਤ ਹਰ ਕਾ ਕੀਰਤਨ ਗਾਏ, ਅਵਰ ਸਿਆਣਪ ਛਾੜ ਦੇ ਨਾਨਕ ਉਧਰ ਸੁਣਾਏ, ਪੌੜੀ ਨਾ ਤੂੰ ਆਵੇ ਵਸ ਬਹੁਤ ਘਿਣਾ ਬਣੇ, ਨਾ ਤੂੰ ਆਵੇ

0: ਸਬੇਦ ਪੜਾਵਣੇ। ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ਨਾ ਤੂੰ ਆਵੈ ਵਸ ਕਿਤੇ ਸਿਆਣਪੈ, ਨਾ ਤੂੰ ਆਵੈ ਵਸ ਬਹੁਤਾ ਦਾਨ ਦੇ, ਸਭ ਕੁ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾ ਕਹਿ ਵਸ ਭਗਤਾ ਤਾਣ ਤੇਰਾ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁੱਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ, ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ। ਮਹੱਲਾ ਪੰਜਵਾਂ। ਹੁਕਮ ਉਛਲੈ ਹੁਕਮੇ ਰਹੈ, ਹੁਕਮੇ ਦੁੱਖ ਸੁਖ ਸਮ ਕਰ ਸਹੈ, ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸਨੂੰ ਹੋਵੈ ਦਾਤ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ, ਹੁਕਮੇ ਸੋਗ ਹਰ ਕਾ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ, ਹੁਕਮੇ ਆਵਣ ਜਾਣ ਰਹਾਏ, ਨਾਨਕ ਜਾ ਕੋ ਭਗਤੀ ਲਾਏ। ਪੌੜੀ
1: ਕੁਰਬਾਨ ਜੇ ਤੇਰਾ ਸੇਵਦਾਰ,
0: ਹਉ ਤਿਸ ਢਾਡੀ ਬਲਿਹਾਰ, ਜੇ ਗਾਵੈ ਗੁਣ ਅਪਾਰ, ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਪਾਗਠ ਜਿਸ ਸੱਚਾ ਦੁਆਰ ਬਾਰ, ਉਹ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਵੈਕਦੇ ਹਾਰ, ਕੱਪੜ ਭੋਜਨ ਸੱਚ ਰਹਿੰਦਾ ਲਿਵੈ ਧਾਰ, ਸੋ ਢਾਡੀ ਗੁਣਵੰਤ ਜਿਸਨੂੰ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ ਮਨ ਤਨ ਹਿਰਦੈ, ਸਿਮਰ ਹਰ ਆਠ ਪੈਰ ਗੁਣ ਗਾਓ, ਉਪਦੇਸ਼ ਸੁਣੋ ਤੁਮ ਗੁਰਸਿੱਖੋ, ਸੱਚਾ ਹੈ ਸੁਭਾਓ, ਜਨਮ ਪਦਾਰਥ ਸਫਲ ਹੋਏ, ਮਨ ਮੈਂ ਲਾਇਓ ਭਾਓ, ਸੁਖ ਸਹਿਜ ਆਨੰਦ ਘਣਾ, ਪ੍ਰਭ ਜਪਤਿਆਂ ਦੁਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ, ਦਰਗਾਹ ਪਾਈਐ ਥਾਓ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੈ ਜਪ ਤਪ ਸੰਜਮੋ, ਭਾਣੈ ਹੀ ਕੱਢ ਲੇ, ਭਾਣੈ ਜੋਨ ਭਵਾਈਐ, ਭਾਣੈ ਬਖਸ਼ ਕਰੇ, ਭਾਣੈ ਦੁੱਖ ਸੁਖ ਭੋਗੀਐ, ਭਾਣੈ ਕਰਮ ਕਰੇ, ਭਾਣੈ ਮਿੱਟੀ ਸਾਜ ਕੈ, ਭਾਣੈ ਜੋਤ ਤਰੇ, ਭਾਣੈ ਭੋਗ ਭੁਗਾਇੰਦਾ, ਭਾਣੈ ਮਨੈ ਕਰੇ, ਭਾਣੈ ਨਰਕ ਸੁਰਗ ਉਤਾਰੇ, ਭਾਣੈ ਧਰਨ ਪਰੇ, ਭਾਣੈ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੇ ਪੌੜੀ। ਵਡਿਆਏ ਸੱਚੇ ਨਾਮ ਕੀ, ਹਉ ਜੀਵਾਂ ਸੁਣ ਸੁਣੇ, ਪਸੂ ਪਰੇਤ ਗਿਆਨ ਉਧਾਰੇ, ਇੱਕ ਖਣੇ ਦਿਨ ਸਰੈਣ ਤੇਰਾ ਨਾਉ, ਸਦਾ ਸਦ ਜਾਪੀਐ, ਤ੍ਰਿਸ਼ਨਾ ਭੁੱਖ ਵਿਕਰਾਲ, ਨਾਏ ਤੇਰੇ ਤ੍ਰਾਪੀਐ, ਰੋਗ ਸੋਗ ਦੁੱਖ ਵਈਐ, ਜਿਸ ਨਾਉ ਮਨ ਵਸੈ, ਤਿਸੈ ਪ੍ਰਾਪਤ ਲਾਲ, ਜੋਗੁਰ ਸ਼ਬਦੀ ਰਸੈ, ਖੰਡ ਬ੍ਰਹਿਮੰਡ ਬੇਅੰਤ ਉਧਾਰਨ ਹਾਰਿਆ, ਤੇਰੀ ਸੋਭਾ ਤੁਧ ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ, ਰੰਗ ਕਸੁੰਬੈ ਭੁੱਲੀ, ਤਉ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਉ ਤੁਧ ਬਿਨ ਅੱਡ ਨਾ ਲੈਂਦੀ। ਮਹੱਲਾ ਪੰਜਵਾਂ। ਸੱਸ ਵਿਹੂਣਿਨ ਨਾਨਕ ਜੀਓ, ਸਸਰਾ ਵਾਦੀ ਜੇਠੋ ਪਾਉ ਪਾਉ ਲੂਹੈ, ਹੱਬੇ ਪਾਸ ਪੁਣਿੰਦੇ ਵਤਨ, ਜਾ ਮੈਂ ਸੱਜਣ ਤੂੰ ਹੈ। ਪੌੜੀ। ਜਿਸ ਤੂੰ ਬੂਠਾ ਚਿੱਤ ਤਿਸ ਦਰਦ ਨਿਵਾਰਨੋ, ਜਿਸ ਤੂੰ ਬੂਠਾ ਚਿੱਤ ਤਿਸ ਕਦੇ ਨਾ ਹਾਰਨੋ, ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰਤਾਰਨੋ, ਜਿਸਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ, ਜਿਸ ਆਇਆ ਹੱਥ ਨਿਧਾਨ ਸੋ ਰਹਿਆ ਪਾਲਣੋ, ਜਿਸਨੂੰ ਇੱਕੋ ਰੰਗ ਭਗਤ ਸੋ ਜਾਣਨੋ, ਓ ਸਭਨਾ ਕੀ ਰੇਣ ਬਿਰਹੀ ਚਾਰਣੋ, ਸਭ ਤੇਰੇ ਜੋਜ ਵਿਡਾਣ ਸਭ ਤੇਰਾ ਕਾਰਣੋ। ਮਹੱਲਾ ਪੰਜਵਾਂ। ਸਲੋਕ ਮਹੱਲਾ ਪੰਜਵਾਂ। ਉਸਤਤ ਨਿੰਦਾ ਨਾਨਕ ਜੀ, ਮੈਂ ਹੱਬ ਮਈਆਈ, ਛੋੜਿਆ ਹੱਬ ਕਿਚ ਤਿਆਗੀ, ਹੱਬੇ ਸਾਹ ਕੁੜਾਵੇ ਡਿੱਠੇ ਤੋ ਪੱਲੈ ਤੈਂਡੇ ਲਾਗੀ। ਮਹੱਲਾ ਪੰਜਵਾਂ। ਫਿਰਦੀ ਨਾਨਕ ਜੀਓ, ਹਉ ਫਾਵੀ ਥੀ ਬਹੁਤ ਦਿਸਾਵਰ ਪੰਥਾ, ਜਾ ਤਾਂ ਹਉ ਸੁਖ ਸੁਖਾਲੀ ਸੁੱਤੀ, ਜਾ ਗੁਰ ਮਿਲ ਸੱਜਣ ਲੈ ਲੱਦਾ। ਪੌੜੀ। ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਐ, ਜੇ ਕੀਚਨ ਲਖ ਪਾਵ ਤਾਂ ਕਹੀਂ ਨਾ ਭੁੱਲੀਐ, ਜਿਸਨੂੰ ਵਿਸਰੈ ਨਾਉ ਸੋ ਨਿਰਧਨ ਕਾਢੀਐ, ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਡੀਐ, ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਵੀ ਚਿੱਤ ਰੋਗ ਸੇ ਗਣੇ, ਜਿਸ ਖਸਮ ਨਾ ਵੀ ਚਿੱਤ ਸੋ ਖਰੋ ਅਹੰਕਾਰੀਆਂ, ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ ਘੋਲ ਕਮਾਈ, ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਮਹੱਲਾ ਪੰਜਵਾਂ। ਪਾਪ ਸੁਹਾਵੇ ਜਾ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾ ਤੋ ਜਸ ਗਾਵੈ ਜਿਉ ਪਿਆ ਤੋ ਸ਼ਰਣੀ। ਪੌੜੀ। मिल नारी सतसंग मंगल गाविया कर का हुआ बंदान बहुड़ ना ताविया बिन ठी दुरमत दुरत सोए कूड़ाविया सीलवंत प्रधान हृदय सचाविया अंतर बाहर एक एक रीताविया मन दर्शन की प्यास चरण दासाविया सोभा बनी शिंगार खसम जा राविया मिलिया आए संजोग जात सुभाविया सलोक महला पंजवा हब गुण तेंडे नानक जियो मैं कूथिए मैं निर्गुण के क्या हुवै तौ जेवड़दा तार ना कोई जाचक सदा जाचोवै महला पंजवा दे छिंदड़ी ऊन मझूणा गुर सज्जन जियो तराया हब्बे सुख सुहेलड़ा सुत्ता जिता जग सुबाया पौड़ी वड्डा तेरा दरबार सच्चा तुद तख्त सिर शाह पातशाह निचल चौर छत जो पावै पार ब्रह्म सोई सच न्याओ जे पावै पार ब्रह्म निथावे मिलै थाओ जो कीनी करतार साई भली गल जिनी पछाता खसम से दरगा मल सही तेरा फरमान किनै ना फेरिया कारण करण करीम कुदरत तेरी है सलोक महला पंजवा सोए सुनंदड़ी मेरा तन मन मौला नाम जपंदड़ी लाली पंथ पंध जलंदड़ी मेरा अंदर ठंडा गुरदर्शन देख निहाली महला पंजवा हठ मंजाहू मैं माणक लद्दा मोलना किदा मैं कु सतगुर दिता ढूंढ वन्याई थिया थिता जन्म पदार्थ नानक जिता पौड़ी जिसकै मस्तक कर्म होए सो सेवा लागा जिस गुर मिल कमल प्रगासया सो अनदिन जागा लगा रंग चरनार बिंद सब भ्रम पौ भागा आत्म जिता गुरमती आगंजित पागा जिसै त्याया पार ब्रह्म सो कल मैं भागा साधु संगत निर्मला अठ सठ मजनागा जिस प्रभ मिलया अपना सो पुरख सुभागा नानक तिस बलिहारण तिस एवड भागा सलोक महला पंजवा जा पिर अंदर ता तन बाहर जा पिर बाहर ता तन माहर मिन नावै बौ फेर फिराहर सतगुर संग दिखाया जाहर जन नानक सच्चे सच समाहर महला पंजवा आहर सब करदा फिरै आहर इक ना होए नानक जित आहर जग उदरै विरला बूजै कोए पौड़ी वड्डी हूं वड्डा अपार तेरा मर्तबा रंग परंग अनेक ना जापन करतबा जियां अंदर जियो सब किछ जानदा सब किछ तेरै वस तेरा कर पला तेरै कर आनंद वधाई तुद कर माण महत्ता तेज अपना आप जर सर्व कला भरपूर दिसै जतकता नानक दासन दास तुद आगै बिनवता सलोक महला पंजवा छतड़े बाजार सोहन विच वापारी है बकर एक पार नानक खट्टे सोतनी महला पंजवा कबीरा हमरा को नहीं हम किस हूं के नाए जिन एह रचन रचाया तिसी माए समाए पौड़ी सफलो बिरख सुहावड़ा हर सफल अमृता मन रुचै उन मिलन कौ क्यों वन्या किता वरना चहना बाहरा ओ गमे जिता ओ प्यारा जिया का जो खोलै पिता सेवा

ਲਾਏ ਚਿੱਤਾ, ਜਿਸ ਲਿਖਿਆ ਨਾਨਕ ਦਾਸ, ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ। ਸਲੋਕ ਮਹੱਲਾ ਪੰਜਵਾਂ। ਕਬੀਰ ਧਰਤੀ ਸਾਧਕੀ, ਤਸਕਰ ਬੈਸੈ ਗਾਹੇ, ਧਰਤੀ ਭਾਰਨਾ ਵਿਆਪਈ, ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ। ਕਬੀਰ ਚਾਵਲ ਕਰਨੇ, ਤੁਕ ਕੋ ਮੌਲੀ ਲਾਏ, ਸੰਗ ਕਸੁੰਗੀ ਕਲ ਕਸੁੰਗੀ, ਸੰਗ ਕਸੁੰਗੀ ਬੈਸਤੇ, ਤਬ ਪੁੱਛੇ ਧਰਮ ਰਾਏ। ਪੌੜੀ ਆਪੇ ਹੀ ਵੱਡ ਪਰਿਵਾਰ, ਆਪ ਕਾਤੀਆ ਆਪਣੀ ਕੀਮਤ, ਆਪ ਆਪੇ ਹੀ ਜਾਤੀਆ, ਸਭ ਕੁਛ ਆਪੇ ਆਪ, ਆਪ ਪੰਨਿਆ ਆਪਣਾ ਕੀਤਾ, ਆਪ ਆਪ ਵਰਨਿਆ। ਧਨ ਸੁਤੇਰਾ ਥਾਨ ਜਿੱਥੈ ਤੂੰ ਬੁਠਾ, ਧਨ ਸੁਤੇਰਾ ਭਗਤ ਜਿੰਨੀ ਸੱਚ ਤੂੰ ਡਿਠਾ, ਜਿਸਨੋਂ ਤੇਰੀ ਦਇਆ ਸਲਾਹੇ ਸੋਏ ਤੁਦ, ਜਿਸ ਗੁਰ ਭੇਟੇ ਨਾਨਕ ਨਿਰਮਲ ਸੋਏ ਤੁਦ। ਮਹੱਲਾ ਪੰਜਵਾਂ। ਸਲੋਕ ਮਹੱਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ, ਮੰਜ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ, ਤਿਨਾ ਅੰਚਨਾ ਲਾਗ। ਮਹੱਲਾ ਪੰਜਵਾਂ। ਫਰੀਦਾ ਉਮਰ ਸੁਹਾਵੜੀ, ਸੰਗ ਸਵਨੜੀ ਦੇ, ਵਿਰਲੇ ਕੋਈ ਪਾਈਅਨ ਜਿਨ੍ਹਾਂ ਪਿਆਰੇ ਨੇ। ਪੌੜੀ ਜਪ ਤਪ ਸੰਜਮ ਦਇਆ ਧਰਮ, ਜਿਸ ਦੇ ਸੋ ਪਾਏ, ਜਿਸ ਬੁਝਾਏ ਅਗਨੇ ਆਪ, ਸੋ ਨਾਮ ਧਿਆਏ। ਅੰਤਰ ਜਾਮੀ ਅਗਮ ਪੁਰਖ, ਇੱਕ ਦ੍ਰਿਸ਼ਟ ਦਿਖਾਏ, ਸਾਧ ਸੰਗਤ ਕਹਿ ਆਸਰੈ, ਪ੍ਰਭ ਸਿਓ ਰੰਗ ਲਾਏ। ਔਗਣ ਕੱਟ ਮੁਖ ਉਜਲਾ, ਹਰ ਨਾਮ ਤਰਾਏ, ਜਨਮ ਮਰਨ ਭਉ ਕੱਟੇ ਓਨ, ਫਿਰ ਜੂਨ ਨਾ ਪਾਏ, ਅੰਧ ਕੂਪ ਤੇ ਕਾਢਿਆ, ਲੜ ਆਪ ਫੜਾਏ, ਨਾਨਕ ਬਖਸ਼ ਮਿਲਾਏ, ਨ ਰੱਖੇ ਗੱਲ ਲਾਏ। ਸਲੋਕ ਮਹੱਲਾ ਪੰਜਵਾਂ। ਮੁਹੱਬਤ ਜਿਸ ਖੁਦਾਈ ਦੀ, ਰੱਤਾ ਰੰਗ ਚਲੂਲ, ਨਾਨਕ ਵਿਰਲੇ ਪਾਈਐ ਤਿਸ ਜਨ ਕੀਮ ਨਾਮੂਲ। ਮਹੱਲਾ ਪੰਜਵਾਂ। ਅੰਦਰ ਵਿਦਾ ਸੱਚ ਨਾਏ, ਬਾਹਰ ਭੀ ਸੱਚ ਡਠੋਮ, ਨਾਨਕ ਰਵਿਆ ਹੱਬ ਥਾਏ, ਵਣ ਤ੍ਰਿਣ ਤ੍ਰਿਪਵਨ ਰੋਮ। ਪੌੜੀ ਆਪੇ ਕੀਤੋ ਰਚਨ, ਆਪੇ ਹੀ ਰਤਿਆ, ਆਪੇ ਹੋਇਓ ਇੱਕ, ਆਪੇ ਬਹੁ ਪੱਤਿਆ, ਆਪੇ ਸਵਨਾ ਮੰਜ, ਆਪੇ ਬਾਹਰ, ਆਪੇ ਜਾਣੇ ਦੂਰ, ਆਪੇ ਹੀ ਜਾਹਰਾ, ਆਪੇ ਹੋਵੇ ਗੁਪਤ, ਆਪੇ ਪ੍ਰਗਟੀਐ ਕੀਮਤ, ਕਿਸੇ ਨਾ ਪਾਏ ਤੇਰੀ ਥੱਟੀਐ, ਗਹਿਰ ਗੰਭੀਰ ਥਾਇਰ ਪਾਰ, ਗਣਤ ਤੂੰ ਨਾਨਕ ਵਰਤੈ ਇੱਕ ਇੱਕੋ, ਇੱਕ ਤੂੰ ਸ਼ੁੱਧ ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੁਤੈ ਡੂਮ ਆਖੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਨੌ ਕਰਤਾ ਕਾਦਰ ਕਰੇ, ਕਿਉਂ ਬੋਲ ਹੋਵੈ ਜੋ ਖੀਵਦੈ, ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ, ਲੈਣੇ ਤਰਿਓ ਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦੈ, ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਕੋਏ ਪਰਾਕੋਏ ਜੀ ਦੈ, ਗੁਰ ਚੇਲੇ ਰਹਿ ਰਸ ਕੀ, ਨਾਨਕ ਸਲਾਮਤ ਥੀਵਦੈ, ਸਹਿ ਟਿੱਕਾ ਦਿੱਤੋ ਸਜੀਵਦੈ, ਲੈਣੇ ਦੀ ਫਿਰ ਆਈਐ, ਨਾਨਕ ਦੋਹੀ ਖੱਟੀਐ, ਜੋ ਤੋ ਆ ਜੁਗਤ ਸਾਏ, ਸਹਿ ਕਾਇਆ ਫਿਰ ਪਲਟੀਐ, ਝੁਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹੱਟੀਐ, ਕਰੈ ਜੇ ਗੁਰ ਫਰਮਾਇਆ, ਮਿਲ ਜੋਗ ਲੂਣੀ ਚੱਟੀਐ, ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਵੀ ਖੱਟੀਐ, ਖਰਚੇ ਦਿੱਤ ਖਸਮ ਦੀ, ਆਪ ਖੈਂਦੀ ਖੈਰ ਦਵਟੀਐ, ਹੋਵੈ ਸਿਫਤ ਖਸਮ ਦੀ, ਨੁਰਿਅਰ ਸੋ ਕੁਰਸੋਂ ਚੱਟੀਐ, ਤੁਦ ਡਿੱਠੇ ਸੁੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ, ਸੱਚ ਜੇ ਗੁਰ ਫਰਮਾਇਆ, ਕਿਉਂ ਇੰਦੂ ਬੋਲੋ ਹੱਟੀਐ, ਪੁੱਤਰੀ ਕਉ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਐ, ਦਿਲ ਖੋਟੈ ਆਕੀ, ਫਿਰਨ ਬੰਨ ਭਾਰ ਚਾਇਨ ਛੱਟੀਐ, ਜਿਨ ਆਖੀ ਸੋਏ ਕਰੇ, ਜਿਨ ਕੀਤੀ ਤਿਨੈ ਥੱਟੀਐ, ਕੌਣ ਹਾਰੇ ਕਿਨ ਉੱਟਵੈ ਉਵਟੀਐ, ਜਿਸ ਕੀਤੀ ਕਰੇ ਸਾ ਬਾਤ ਹੋਵੈ, ਦਰਹਾਲੀ ਦਰਹਾਲੀ ਗੁਰ ਅੰਗਦ ਦੀ, ਦੋਹੀ ਫਿਰ ਫਿਰੀ ਸੱਚ ਕਰਤੈ ਬੰਦ ਬਹਾਲੀ, ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠ

ਵੰਡੀਐ ਰਸ ਅੰਮ੍ਰਿਤ ਖੀਰ ਕਿਆਲੀ। ਗੁਰਸਿੱਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ। ਪਏ ਕਬੂਲ ਖਸਮ ਨਾਲ ਜਾ ਕਾਲ ਮਰਦੀ ਕਾਲੀ। ਮਾਤਾ ਖੀਵੀ ਸੋ ਸੋਏ ਦਿਨ ਗੋਏ ਉਠਾਲੀ। ਹੋਰ ਓ ਰੰਗ ਵਹਾਈਐ ਦੁਨਿਆਈ ਆਖੇ ਕੇ ਕਿਉਂ। ਨਾਨਕ ਈਸ਼ਰ ਜਗਨਨਾਥ ਉਚਹਦੀ ਵੈਣ ਵਿਕਰ ਵਿਰਕਿਉਨ।

ਚੱਲੇ ਕੇ ਆਉਣ। ਕੁਦਰਤ ਐ ਵਿਖਾਲੀਅਨ ਜਿਣ ਐਵਡ ਪਿੱਡ ਡਿਠਿਓਨ, ਲੈਣੇ ਧਰਿਓ ਛਤਰ ਸਿਰ ਅਸਮਾਨ ਕਿਆੜਾ ਛਿਕਿਓਨ। ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਕਿਓਨ, ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖੋ ਜੇ ਕਿਓਨ। ਜਾ ਸੁਦੋਸ ਤਾਂ ਲੈਣਾ ਟਿੱਕਿਓਨ, ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੂਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ। ਲੱਭ ਵਿਣਾ ਹੈ ਮਾਨਸਾ ਜਿਉਂ ਪਾਣੀ ਬੂਰ, ਵਿਰਿਆ ਦਰਗਾਹ ਗੁਰੂ ਕੀ ਕੁਦਰਤੀ ਨੂਰ, ਜਿਸ ਤੂੰ ਹੱਥ ਨਾ ਲੱਭੀ ਤੂੰ ਓਠ ਰੂਰ, ਨਾਉ ਨਿਧ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ।

ਫੇਰ ਆਣ ਸਤਿਗੁਰ ਖਾ ਡੂਰ, ਸੋ ਟਿੱਕਾ ਸੋ ਬਹਿਣ ਸੋਈ ਦੀਵਾਨ, ਪਿਓ ਦਾਦੇ ਜੇ ਵੇਹਿਆ ਪੋਤਾ ਪ੍ਰਵਾਨ, ਜਿਨ ਬਾਸਕ ਨੇਤਰੈ ਕੱਤਿਆ ਕਰ ਨਹੀਂ ਤਾਣ, ਜਿਨ ਸਮੁੰਦ ਵਿਰੁਲਿਆ ਕਰ ਮੇਰ ਮਧਾਨ, ਚੌਦਹ ਰਤਨਾ ਨਿਕਾਲਿਅਨ

ਤਲ ਵਿੱਚ ਤੂੰ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਛਾਵਾਣ ਨਿਤ ਰਸੋਈ ਤੇਰੀ ਹੈ ਘਿਓ ਮੈਦਾ ਖਾਣ ਚਾਰੇ ਕੁੰਡਾ ਸੁਜਿਓ ਸ ਮਨ ਮੈਂ ਸ਼ਬਦ ਪ੍ਰਵਾਣ ਆਵਾਗੌਣ ਨਿਵਾਰਿਓ ਕਰ ਨਦਰ ਨਿਸ਼ਾਨ ਉਤਰਿਆ ਉਤਾਰ ਲੈ ਸੋ ਪੁਰਖ ਸੁਜਾਣ ਝੱਖੜ ਵਾਓ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜੋ ਤੂੰ ਸੁਗੜ ਸੁਜਾਣ ਦਾਨ ਜੇ ਸਤਿਗੁਰ ਭਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ ਯੋ ਦਾਦੇ ਜੇ ਵੇਹਾ ਪੋਤਰਾ ਪ੍ਰਵਾਨ ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਾਲ ਅਥਾਇ ਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਭ ਪਰਵਾਰਿਆ ਤਨ ਸੁ ਤੇਰਾ ਥਾਨ ਹੈ ਸੱਚ ਤੇਰਾ ਪੈ ਸੁਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾਂ ਤਾਂ ਮਨ ਸਾਧਾਰਿਆ ਚਾਰੇ ਜਾਗੇ ਚੌਜੁਗੀ ਪੰਚਾਇਣ ਆਪੇ ਹੋਆ ਪੀਨੇ ਆਪ ਸਾਜਿਓ ਨਾ ਪੇ ਹੀ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਾਣ ਲਿਖਣ ਹਾਰਾ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ।

ਆਪਣੇ ਗੁਰ ਪ੍ਰਸਾਦੇ ਆਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਰਵ ਸਾਰੰਗ ਪਾਣੀ ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਣੀ।

ਤਿਸ ਕੀ ਭਉ ਭਗਤ ਨਹੀਂ ਸਾਦੀ ਰਹਾਉ। ਪਰ ਤਨ ਪਰ ਤਨ ਪਰ ਕੀ ਨਿੰਦਾ, ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ, ਇਹੋ ਪ੍ਰਸੰਗ ਨਾ ਟੂਟੈ। ਜੇਕਰ ਕਥਾ ਹੋਤ ਹਰ ਸੰਤਨ, ਇੱਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ, ਤਿੰਨ ਸੰਗ ਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤਸਰ, ਏ ਸੰਪੈ ਮੋਹ ਮਾਹੀ, ਦਇਆ ਧਰਮ ਅਰ ਗੁਰ ਕੀ ਸੇਵਾ, ਏ ਸੁਪਨੰਤਰ ਨਾਹੀ।

ਕਹਾਂ ਤੇ ਆਇਆ ਖੇਚਰ ਭੂਚਰ ਕੁਲਸੀ ਮਾਲਾ ਗੁਰਪ੍ਰਸਾਦੀ ਪਾਇਆ ਨਾਮਾ ਪ੍ਰਣਵੈ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਇਆ ਰਾਮ ਕਲੀ ਕਰ ਦੂਜਾ ਬਨਾਰਸੀ ਤਪ ਕਰੈ ਉਲਟ ਤੀਰਥ ਮਰੈ ਅਗਨ ਦਹੈ ਕਾਇਆ ਕਲਪ ਕੀਜੈ ਅਸੁਮੇਦ ਜਗ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤੋਂ ਨਾ ਪੂਜੈ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ ਹਰ ਕਾ ਨਾਮ ਨਿਤ ਨਿਤੈ ਲੀਜੈ ਰਹਾਓ ਗੰਗਾ ਜਾਓ ਗੋਦਾਵਰ ਜਾਈਐ ਕੁੰਭ ਜਾਓ ਕੇਦਾਰ ਨਾਈਐ ਗੋਮਤੀ ਸਹਿਸ ਗਉ ਦਾਨ ਕੀਜੈ ਕੋਟ ਜਾਓ ਤੀਰਥ ਕਰੈ ਤਨ ਜੋ ਹਿਵਾਲੇ ਗਾਰੈ ਰਾਮ ਨਾਮ ਸੋ ਸਰ ਤਉ ਨ ਪੂਜੈ ਅਸ ਦਾਨ ਗਜਦਾਨ ਸਹਿਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤੈ ਕੀਜੈ ਆਤਮ ਜੋ ਨਿਰਮਾਲਿਕ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ ਮਨੈ ਨ ਕੀਜੈ ਰੋਸ ਜਮੈ ਨਾ ਦੀਜੈ ਦੋਸ ਨਿਰਮਲ ਨਿਰਵਾਣ ਪਦ ਚੀਨ ਲੀਜੈ ਜਸਰਥ ਰਾਏ ਨੰਦ ਰਾਜਾ ਮੇਰਾ ਰਾਮ ਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ ਰਾਮ ਕਲੀ ਬਾਣੀ ਰਵਿਦਾਸ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੜੀਐ ਗੁਣੀਐ ਨਾਮ ਸਭ ਸੁਣੀਐ ਅਨਪਉ ਭਾਉ ਨ ਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜਉ ਪਾਰਸੈ ਨਾ ਪਰਸੈ ਦੇਵ ਸੰਸੈ ਗਾਂਟ ਨਾ ਛੂਟੈ ਕਾਮ ਕ੍ਰੋਧ ਮਾਇਆ ਮਦ ਮਸਤਕ ਮਤਸਰ ਇਨ ਇਨ ਪੰਚੋ ਮਿਲ ਲੂਟੇ ਰਹਾਓ ਹਮ ਬਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮਦਾਤੇ ਇਹ ਬਦ ਕਵੈ ਨਾਨਾਸੀ ਕਉ ਰਵਿਦਾਸ ਵੈ ਨਹੀਂ ਸਮਝਸ ਭੂਲ ਪਰੇ ਜੈਸੇ ਬਉਰੇ ਮੋਇ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਣ ਧਨ ਮੋਰੇ ਰਾਮ ਕਲੀ ਬਾਣੀ ਬੇਣ ਜੀਓ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਇੜਾ ਪਿੰਗਲਾ ਔਰ ਸੁਖਮਾਨਾ ਤੀਨ ਬਸੈ ਕਠਾਈ।

ਤਾਂ ਨਿਰੰਜਨ ਰਮਈਆ ਹੋਏ ਰਹਾਓ। ਦੇਵ ਸਥਾਨ ਕਿਆ ਨਿਸਾਣੀ, ਤੈ ਬਾਜੇ ਸ਼ਬਦ ਅਨਾਹਦ ਬਾਣੀ। ਤੈ ਚੰਦਨ ਨਾ ਸੂਰਜ ਪਾਉਣ ਨਾ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ। ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨੰਤਰ ਭੀਜੈ। ਏਸ ਕਲਾ ਜੋ ਜਾਣ ਭਿਓ, ਭੇਟੈ ਤਾਸ ਪਰਮ ਗੁਰ ਦਿਓ। ਦਸਮ ਦੁਆਰਾ ਅਗਮ ਅਪਾਰ, ਪਰਮ ਪੁਰਖ ਕੀ ਘਾਟੀ ਉੱਪਰ। ਹਾਟ ਹਾਟ ਪਰ ਆਲਾ, ਆਲੇ ਭੀਤਰ ਥਾਤੀ। ਜਾਗਤ ਰਹਿ ਸੁਕਵੁ ਨਾ ਹੋਵੈ, ਤੀਨ ਤਿਲੋਕ ਸਮਾਧ ਪਲੋਵੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ। ਜਾਗਤ ਰਹਿ ਨਾ ਲਿਆ ਭਾਖੈ, ਪਾਂਚੋ ਇੰਦਰੀ ਬਸ ਕਰ ਰੱਖੈ। ਗੁਰ ਕੀ ਸਾਖੀ ਰੱਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ।

ਸੁਣੇ ਕਿਲ ਬਿਖ ਪਾਪ ਨਾਮ ਹਰ ਕਾਟੇ ਜਿਵ ਖੇਤ ਕਿਸਾਨ ਲੁਨੇ। ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨੋ ਹਮ ਕਹਿ ਨਾ ਸੁਕੈ ਹਰ ਗੁਨੇ। ਜੈਸੇ ਤੁਮ ਤੈਸੇ ਪ੍ਰਭ ਤੁਮ ਹੀ ਗੁਣ ਜਾਨੋ ਪ੍ਰਭ ਆਪਣੇ। ਮਾਇਆ ਫਾਸ ਬੰਦ ਬਹੁ ਬੰਦੇ ਹਰ ਜਪਿਓ ਖੁੱਲ ਖੁੱਲਨੇ। ਜਿਉ ਜਲ ਕੁੰਚਰ ਤਦੂਐ ਬਦਿਓ ਹਰ ਚੇਤਿਓ ਮੋਖ ਮੁਖ ਨੇ। ਸਵਾਮੀ ਪਾਰ ਬ੍ਰਹਮ ਪਰਮੇਸ਼ਰ ਤੁਮ ਖੋਜੋ ਜੁਗ ਜੁਗ ਨੇ। ਤੁਮਰੀ ਥਾਂ ਪਾਈ ਨਹੀਂ ਪਾਵੈ ਜਨ ਨਾਨਕ ਕੇ ਪ੍ਰਭ ਵਰਨੇ। ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਣਵੇ। ਹਰ ਹਰ ਦਇਆਲ ਦਇਆ ਪ੍ਰਭ ਧਾਰੀ ਲਗ ਸਤਿਗੁਰ ਹਰ ਜਪਣੇ ਰਹਾਓ। ਹਰ ਤੁਮ ਵੱਡ ਅਗਮ ਗੋਚਰ ਸਵਾਮੀ ਸਭ ਧਿਆਵੈ ਹਰ ਰੜਨੇ। ਜਿਨ ਕੋ ਤੁਮਰੇ ਵੱਡ ਕਠਾਕ ਹੈ ਤੇ ਗੁਰਮੁਖ ਹਰ ਸਿਮਰਨੇ। ਇਉ ਪਰਪੰਚ ਕੀਆ ਪ੍ਰਭ ਸਵਾਮੀ ਸਭ ਜਗ ਜੀਵਨ ਜਗਣੇ। ਜਿਉ ਸਲਲੈ ਸਲਲ ਉਠੈ ਬਹੁ ਲਹਿਰੀ ਮਿਲ ਸਲਲੈ ਸਲਲ ਸਮਣੇ। ਜੋ ਪ੍ਰਭ ਕੀਆ ਸੋ ਤੁਮ ਹੀ ਜਾਣੋ ਹਮ ਨੈ ਜਾਣੀ ਹਰ ਗਹਿਣੇ। ਹਮ ਬਾਰਕ ਕਉ ਰਿਦੋਸਤਤ ਧਾਰੋ ਹਮ ਕਰੈ ਪ੍ਰਭੂ ਸਿਮਰਣੇ। ਤੁਮ ਜਲ ਨਿਧ ਹਰਮਾਨ ਸਰੋਵਰ ਜੋ ਸੇਵੈ ਸਭ ਫਲਨੇ। ਜਨ ਨਾਨਕ ਹਰ ਹਰ ਹਰ ਹਰ ਬੰਛੈ ਹਰ ਦੇਵੋ ਕਰ ਕਿਰਪਣੇ। ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸੇਵ ਸਫਲ ਹਰ ਕਾਲ ਲੇ ਗੁਰ ਪਗ ਰੇ ਨਿਰਵਾਲ ਸਭ ਦਾਲਦ ਭੰਜ ਦੁਖ ਦਾਲ। ਹਰ ਹੋ ਹੋ ਹੋ ਨਦਰ ਨਿਹਾਲ ਰਹਾਓ ਹਰ ਕਾ ਗ੍ਰਿਓ ਹਰ ਆਪ ਸਵਾਰਿਓ ਹਰ ਰੰਗ ਰੰਗ ਮੈਲ ਬੇਅੰਤ ਲਾਲ ਲਾਲ ਹਰ ਲਾਲ। ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ ਨਿਹਾਲ ਨਿਹਾਲ ਨਿਹਾਲ। ਹਰ ਆਵਤੀਏ ਕੀ ਖਬਰ ਗੁਰ ਪਾਈ ਮਨ ਤਨ ਅਨੰਦੋ ਆਨੰਦ ਪਏ। ਹਰ ਆਵਤੇ ਸੁਣੇ ਮੇਰੇ ਲਾਲ ਹਰ ਲਾਲ ਜਨ ਨਾਨਕ ਹਰ ਹਰ ਮਿਲੇ ਪਏ ਗਲਤਾਨ। ਹਾਲ ਨਿਹਾਲ ਨਿਹਾਲ ਨਟ ਨਾਰਾ ਨਟ ਮਹੱਲਾ ਚੌਥਾ ਮਨ ਮਿਲ ਸਤਸੰਗਤ ਸੁਭਵੰਤੀ ਸੁਣੇ ਕਥ ਕਥਾ ਸੁਖਵੰਤੀ ਸਭ ਕਿਲਵਿਖ ਪਾਪ ਲਹੰਤੀ। ਹਰ ਹੋ ਹੋ ਹੋ ਲਿਖਤ ਲਖੰਤੀ ਰਹਾਓ ਹਰ ਕੀਰਤ ਕਲ ਯੁਗ ਵਿੱਚ ਊਤਮ ਮਤ ਗੁਰਮਤ ਕਥਾ ਭਜੰਤੀ। ਜਿਨ ਜਨ ਸੁਣੀ ਮਨੀ ਹੈ ਜਿਨ ਜਨ ਤਿਸ ਜਨ ਕਹਿ ਹਉ ਕੁਰਬਾਨੰਤੀ। ਹਰ ਕਥ ਕਥਾ ਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ। ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ ਹਰ ਹਰ ਹੋਵੰਤੀ। ਨਟ ਮਹੱਲਾ

ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੁ ਸੋ ਤੁਮ ਤੇ ਪਾਉ ਆਪ ਹਾਰ ਦੇ ਮੁਝੇ ਵਰੀਐ ਮਰਨ ਕਾਲ ਕਾ ਤ੍ਰਾਸ ਵਰੀਐ ਰਾਖ ਲਿਓ ਮਹਿ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਜਵਨ ਕਾਲ ਜੋਗੀ ਸ਼ਿਵ ਕੀ ਹੋ ਬੇਦ ਰਾਜ ਬਰਮਾ ਜੂ ਥੀਓ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਵ ਦਰਸ਼ਨ ਪੁਜਾਇਓ ਨਮਸਕਾਰ ਤੁਸੀਂ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਜਾਗਤ ਕਰਤਾ ਕਰਤਾਰਾ ਪ੍ਰਜਾ ਧਰ ਧਰ ਦੇਹ ਅਪਾਰਾ ਜੇਤੇ ਬਦਨ ਸ੍ਰੀ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂਕੋ ਕਰ ਪਾਹਨ ਹਨੁਮਾਨਤ ਮਹਾਮੂਰ ਕਛ ਭੇਦ ਨ ਜਾਣਤ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਂ ਤੇਤੀ

ਪੰਜੀ ਸਾਹਿਬ ਗੌੜੀ ਮਹੱਲਾ ਪੰਜਵਾਂ ਮਾਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਆਰਾਧੀਐ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਘੱਟ ਵਸੇ ਪਾਰ।

ਪਏ ਕਿਰਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਉ ਨ ਲੱਗੀ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦੇ ਗੁਰ ਸੱਚਾ ਸਿਰਜਣਹਾਰ ਗੁਰ ਤੁੱਠੇ ਸਭ ਕਿਛ ਪਾਏ।

ਸਹਿ ਸੁਭਾਏ ਬੋਲੇ ਹਰ ਬਾਣੀ, ਆਠ ਪੈਰ ਪ੍ਰਭ ਸਿਮਰੋ ਪ੍ਰਾਣੀ, ਦੁੱਖ ਦਰਦ ਜਮ ਨੇੜ ਨਾ ਆਵੇ, ਕਹੋ ਨਾਨਕ ਜੋ ਹਰ ਗੁਣ ਗਾਵੇ। ਗੌੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਬਿੰਦ ਕੀ ਬਾਣੀ।

0: ਰਾਮ ਨਾਮ ਨਿਤਨ ਬਿਖਾਨ ਸੇ ਰੋਗ ਪਏ ਕਲਿਆਣ ਬਾਹਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ
1: ਨਿਰਮਲ ਗੁਣ ਗਾਵੋ ਨਿਤ ਨੀਤ ਬਿਹਾਰ ਉਪਰੇ ਜਨਮੀਤ
0: ਮਨ ਵਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਨਾਈ
1: ਗੌੜੀ ਮਹੱਲਾ ਪੰਜਵਾਂ ਨੇਤਰ ਪ੍ਰਦਾਸ ਕੀਆ ਗੁਰਦੇਵ ਪਰਮ ਕੇ ਪੂਰਨ ਭਈ ਸੇ
0: ਸੀਤਲਾ ਤੇ ਰੱਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ
1: ਨਾਨਕ ਨਾਮ ਜਪੇ ਸੋ ਜੀਵੈ ਸਾਧ ਸੰਗ ਹਰਮ ਤਪੀ ਵੈ
0: ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਉ
1: ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਕੀ ਕਰਤਾਰੇ
0: ਬਾਦਸ਼ਾਹ ਸਭ ਵਸ ਕਰ ਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ
1: ਹੋਏ ਭਜੋ ਭਗਵਾਨ ਸਾਧ ਸੰਗਤ ਮਿਲ ਕਿਨੋ ਦਾਨ
0: ਸ਼ਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸਵਾਮੀ
1: ਗੌੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਗੁਹੇ ਨਿਰਗੁਣ ਸਭ ਗੁਣ ਤੇਰੇ ਰਹਾਉ
0: ਪੰਚ ਬਿਖਤੀ ਏਕ ਗਰੀਬਾ ਰਾਖੋ ਰਾਖਨ ਹਾਰੇ
1: ਖੇਲ ਕਰੇ।

0: ਸ਼ਾਂਤ ਪਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹ ਤੂਰੇ ਰਹਾਓ
1: ਪਾਰ ਸੰਤਾ ਬਿਨਾਸੇ ਹਰ ਸਿਮਰਤ ਕਿਲ ਵਿਖ ਸਭ ਨਾਸੇ
0: ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ
1: ਬਿਲਾਵਲ ਮਹੱਲਾ ਪੰਜਵਾਂ ਸਗਲ ਨਾਨਕੀਆ ਪਰਮੇਸ਼ਰ ਆਪਣਾ ਬਿਰਸ ਮਾਰਿਆ
0: ਸਾਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ
1: ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ
0: ਵਿਣ ਤ੍ਰਿਣ ਤਿਰ ਭਵਨ ਹਰਿਆ ਹੋਏ ਸਗਲੇ ਜੀ ਸਦਾਰਿਆ
1: ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ
0: ਬਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਓ
1: ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਵਿਦਵਾਏ ਧਿਆਈ
0: ਨਾਨਕ ਗੁਰਪੂਰੇ ਸ਼ਿਰਨਾਏ ਜਿਨ ਆਪਣੇ ਨਾਮ ਕੀ ਪੈਜ ਰਖਾਈ
1: ਬਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਸੇ ਤੇ ਰੋਗ
0: ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਓ
1: ਸਰਬ ਸਭਾ ਤੇਰੀ ਮੰਡਲੀ ਤੇਰਾ ਮਨ ਤਨ ਰੋਗ
0: ਗੁਣ ਗਾਵੋ ਨਿਤ ਰਾਮ ਕੇ ਇਹ ਔਖਦ ਜੋਗ
1: ਆਏ ਬਸੋ ਭਰ ਦੇਸ਼ ਮੈਂ ਭਲੇ ਸੰਜੋਗ
0: ਨਾਨਕ ਪ੍ਰਭ ਸੋ ਪ੍ਰਸੰਨ

0: ਨਾਮ ਹੈ ਜਿਤ ਰੋਗ ਨਾ ਵਿਆਪੇ,
1: ਸਾਧ ਸੰਗ ਮਨ ਤਨ ਹਿਤੇ ਫਿਰ ਦੁਖ ਨਾ ਜਾਪੇ,
0: ਹਰ ਹਰ ਹਰ ਹਰ ਜਾਪੀਏ ਅੰਤਰ ਲਿਵਲਾਈ,
1: ਕਿਲਵਿਖ ਉਤਰੇ ਸੁਧ ਹੋਏ ਸਾਧੂ ਸ਼ਰਨਾਈ,
0: ਸੁਨਤ ਜਪ ਹਰ ਨਾਮ ਦਸ ਤਾਂ ਕੀ ਦੂਰ ਬੁਲਾਈ,
1: ਮਹਾ ਮੰਤਰ ਨਾਨਕ ਕਥੈ ਹਰ ਕੇ ਗੁਣ ਗਾਈ,
0: ਬਿਲਾਵਲ ਮਹੱਲਾ ਪੰਜਵਾਂ ਹਰ ਹਰ ਹਰ ਅਰਾਧਿਐ ਹੋਈਏ ਅਰੋਗ,
1: ਰਾਮ ਚੰਦ ਕੀ ਲਸ਼ਟ ਕਾ ਜਿਨ ਮਾਰਿਆ ਰੋਗ ਰਹਾਓ,
0: ਗੁਰਪੁਰਾ ਹਰ ਜਾ

0: ਸਗਲਾ ਦੁੱਖ ਗਿਆ
1: ਰੱਖਣ ਹਾਰੇ ਰੱਖਿਆ ਆਪਣੀ ਕਰਮ
0: ਮਹਾਂ ਪ੍ਰਕਟ ਪ੍ਰਭ ਕਾਢਿਆ ਕਿੰਨਾ ਆਪਣਿਆ
1: ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ
0: ਬਿਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਪ੍ਰਭ ਉਪਜੈ ਸੁਖ ਸ਼ਾਂਤ
1: ਵਡ ਪ੍ਰਤਾਪ ਚਰਜ ਰੂਪ ਹਰ ਕੀ ਨੀਦਾਤ
0: ਗੁਰਪੁਰੇ ਕਿਰਪਾ ਕਰੀ ਕਾਟਿਆ ਗੁਰਪੁਰੇ ਕਿਰਪਾ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਭਾਈ
1: ਹਮ

0: ਪ੍ਰਭ ਆਪਣੇ ਭਏ ਦਿਆਲਾ,
1: ਨਾਨਕ ਬਿਘਨ ਨਾ ਲਾਗੇ ਕੋ, ਮੇਰਾ ਪ੍ਰਭ ਹੋਇਆ ਰਖਵਾਲਾ ਕਿਰਪਾਲਾ।
0: ਸੋਰਠ ਮਹਲਾ ਪੰਜਵਾਂ, ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ।
1: ਆਠ ਪੈਰ ਰਾਧੋ ਸਵਾਮੀ, ਪੂਰਨ ਕਾਲ ਹਮਾਰੀ,
0: ਹਰ ਜੀਓ ਤੂੰ ਸੁਖ ਸੰਤੋਖ ਰਾਸ,
1: ਰੱਖ ਲਿਓ ਪਾਈ ਮੇਰੇ ਕੋ, ਪ੍ਰਭ ਅੱਗੇ ਅਰਦਾਸ ਰਹਾਓ।
0: ਜੋ ਮੰਗੋ ਸੋਈ ਸੋਈ ਪਾਵਾਂ, ਆਪਣੇ ਖਸਮ ਭਰੋਸਾ,
1: ਕਹੋ ਨਾਨਕ ਗੁਰਪੁਰਾ ਪੇਟਿਓ, ਮਿਟਿਓ ਸਗਲ ਅੰਦੇਸਾ।

0: ਸਵਾਰੀ
1: ਸਾਰ ਬ੍ਰਹਮ ਪ੍ਰਭ ਹੈ ਦਿਆਲਾ ਦੁਖ ਮਿਟਿਆ ਸਭ ਪਰਵਾਰੀ
0: ਸਰਵ ਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਾਰੋ
1: ਨਾਨਕ ਪਾਤ ਰਾਖੀ ਪਰਮੇਸ਼

0: ਸਤਿਗੁਰ ਕੈ ਬਲ ਜਾਈ
1: ਹਰਿ ਪਲ ਪ੍ਰਭ ਦੁਇ ਸਵਾਰੇ ਹਮਰਾ ਗੁਣ ਗੁਣਾ ਵਿਚਾਰਿਆ
0: ਅਟਲ ਬਚਨ ਨਾਨ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ
1: ਸੋਰਠ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਚ ਸਹਾਈ
0: ਆਪਣੇ ਸੇਵ ਕੀ ਆਪੇ ਰਾਖੇ ਪੂਰਨ ਪਈ ਵਡਾਈ
1: ਹਰ ਬ੍ਰਹਮ ਪੂਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਿਆਲਾਓ
0: ਅੰਦਨ ਨਾਨਕ ਨਾਮ ਧਿਆਏ ਜੀ ਪ੍ਰਣ ਕਾ ਦਾਤਾ
1: ਆਪਣੇ ਦਾਸ ਕੋ ਪੰਛ ਲਾਏ ਰਾਖੈ ਜੋ

0: ਤੇ ਬੜ ਚੀਰਾ ਰਹਾਉ।
1: ਸਭ ਸੁਰਤੀ ਮੈਂ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ।
0: ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ।
1: ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਕਾਂਤੀਆਂ ਵਡਿਆਈਆਂ।
0: ਤੁਧ ਵਿਣ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾ ਹੀ ਠਾਕ ਰਹਾਈਆਂ।
1: ਆਖਣ ਵਾਲਾ ਕਿਆ ਵਿਚਾਰਾ, ਸਿੱਖੀ ਭਰੇ ਤੇਰੇ ਭੰਡਾਰਾ।
0: ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।
1: ਅਸਾ ਮਹੱਲਾ ਪਹਿਲਾ,
0: ਆਖਾਂ
1: ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸਾਚਾ ਨਾ।
0: ਸਾਚੇ ਨਾਮ ਕੀ ਲਾਗੈ, ਭੂਖ ਉਤ ਭੁੱਖੇ ਖਾਏ ਚਲੀਐ ਦੁੱਖ।
1: ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ।
0: ਸਾਚੇ ਨਾਮ ਕੀ ਤਿਲ ਵਡਿਆਈ, ਆਖ ਤਕੇ ਕੀਮਤ ਨਹੀਂ ਪਾਈ।
1: ਦੇ ਸਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ।

ਸਾ ਮਹੱਲਾ ਚੌਥਾ ਸੋ ਪੁਰਖ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਹਰ ਧਿਆਵੋ।

ਤੋ ਜੀ ਸਭ ਦੁੱਖ ਬਿਸਾਰਨ ਹਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦਵੇ ਨੇ ਅਵਰ ਨਾ ਜਾਣਾ। ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਸੇ ਮੁਕਤ ਭਏ ਜਿਨ ਹਰਿ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ। ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਭਾਵੈ ਸੋਈ ਥੀਸੀ ਜੋ ਤੂੰ ਦੇ ਸੋਈ ਹਾਂ ਪਾਈ ਰਹਾਓ। ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ। ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਅਲੇ।

ਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਓ ਸੰਜਮ ਧਰਮ ਨਾ

ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

0: ਚਰਨ ਸ੍ਰੀ ਹਰ ਰਹਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਤਿਗੁਰ ਜਾਏ ਤੇਗ ਬਹਾਦਰ ਸਿਮਰੈ ਪਰਮਾਨ ਪਿਆਵੈ ਸਹਾਏ ਸਭ ਥਾਈ ਹਰਾਂਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹਰਾਂਜੀ ਸਹਾਏ ਦਸਾਂ ਪਾਤਸ਼ਾਹਾਂ ਦੀ ਜਾਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਪਿਆਰਿਆਂ ਤੁਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਸ਼ਹੀਦਾਂ ਅਮਰੀਦਾਂ ਹੱਟੀਆਂ ਤੱਪੀਆਂ ਜਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਦਿਸ਼ ਕੀਤਾ ਜਿਨ੍ਹਾਂ ਗੁਰਮੁਖ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਹੇਠ ਸੀਲ ਦਿੱਤੇ ਬੰਦ ਬੰਦ ਕਟਾਏ ਫੁੱਕ ਦੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸਨ ਨਿਵਾਹੀ ਇਹਨਾਂ ਸ਼ਹੀਦ ਸਿੰਘਾਂ ਸਿੰਘੀਆਂ ਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਪੰਜਾਂ ਕਵਿਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ
0: ਜਿਸਨੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲ

serve.

0: ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ
0: ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਰਦਾ ਰੱਖਾ ਪਾਲ ਪੁਰਖ ਦਾ ਜੀ ਹੇ ਨਿਮਾਏ

ਆਪਣੇ ਬੱਚਿਆਂ ਨੂੰ ਦਮ ਪ੍ਰੇਰਨਾ ਬਖਸ਼ੀ। ਸੁਖਮਨੀ ਸਾਹਿਬ, ਚੌਪਈ ਸਾਹਿਬ, ਦੁਖਭੰਜੀ ਸਾਹਿਬ, ਰਹਿ ਰਹਿ ਸਾਹਿਬ ਜੀ ਦੇ ਪਾਠ ਹੋਏ ਹਨ। ਪਾਠ ਕਰਦਿਆਂ, ਬਾਣੀ ਪੜ੍ਹਦਿਆਂ ਅਨੇਕਾਂ ਭੁੱਲਾਂ ਹੋਈਆਂ ਹਨ। ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਵਾਸਤੇ ਸਮਰੱਥ ਬਖਸ਼ਣਾ, ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਬਲ ਬੁੱਧੀ ਬਖਸ਼ਣੀ। ਦਰਦਾਰ ਕਰ ਜੀਓ, ਸਾਡੀਆਂ ਭੁੱਲਾਂ ਨਾ ਚੁਕਾਰਨੀ।

ਵਾਹਿਗੁਰੂ ਸਾਹਿਬ ਜੀਓ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਤਪਤ ਮਿਟਾਵੈ ਜੇ ਸਤਿਗੁਰ ਸਿਮਰੰਤ।

ਮਲ ਜਨਮ ਜਨਮ ਦੀ ਕੱਟੀਐ। ਵਾਹਿਗੁਰੂ ਸਾਹਿਬ ਜੀਓ ਸਲੋਕ ਬਸੰਤ ਸਵਰਗ ਲੋਕ ਕਹ ਜਿਤ ਤੇ ਪ੍ਰਿਥਵੀ ਨਵ ਖੰਡਣਾ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਫਰਮਣਾ ਹੈ। ਬਸੰਤ ਸਵਰਗ ਲੋਕ ਕਹਿ ਜਿਤ ਤੇ ਪ੍ਰਿਥਵੀ ਨਵ ਖੰਡਣਾ ਹੈ ਬਿਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ ਹੈ। ਕੌਤਕ ਕੋੜ ਤਮਾਸ਼ਿਆ ਚਿਤ ਡਾਇਆ ਵਸਨਾਓ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਓ ਪੌੜੀ ਮਹਾਭਿਆ।

0: ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।
1: Kids are doing this.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

वाहेगुरु जी का खालसा, वाहेगुरु जी की फतेह।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ। ਪਰਿਵਾਰ ਤੋਂ ਸਹਿਜ ਪਾਠ ਦੀ ਸੇਵਾ ਲਈ ਹੈ, ਸਾਰਿਆਂ ਨਾਲ ਮਿਲ ਕੇ ਆਪਾਂ ਭੋਗ ਦੇ ਸਲੋਕ ਪੜ੍ਹਨੇ ਆ। ਹਾਂਜੀ ਆ ਜਾਓ ਜੀ, ਆ ਜਾਓ ਜੀ, ਸਿੰਘ ਜੀ ਆ ਜਾਓ, ਵਾਹਿਗੁਰੂ ਆ ਜਾਓ, ਆ ਜਾਓ ਆ ਜਾਓ, ਕਰਨੇ ਸ਼ਾਬਾਸ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਦਰਸ਼ਨ ਦੇਖ ਜੀ ਵਾਂਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ ਰਹਿ, ਆਪਣੀ ਸ਼ਰਨ ਰੱਖ ਪ੍ਰਭ ਦਾਤੇ, ਗੁਰ ਪ੍ਰਸਾਦ ਕਿਨੇ ਬਿਰਲੇ ਜਾਤੇ।

ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾ ਬਣਿਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰਾ ਕਰ ਤਾਂ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਤੂਤ ਦਵਸ ਕੀਤੇ ਕਾਲ ਕੰਟਕ ਮਾਰਿਆ।

ਹੁਕਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਮੈਂ ਤਾਣ ਦੀਵਾਨ ਸੁਖਮਿੰਦਰ ਸਵਾਮੀ ਮੈਂ ਤੁਰਿਆ ਗਿਆ ਅਰਦਾਸ ਹੈ ਹੋਰ ਥਾਂ ਨਾਹੀ ਜਿਸ ਤਰ੍ਹਾਂ ਕਰੋ ਬੇਨਤੀ ਮੇਰਾ ਦੁੱਖ ਵਿਕਾਸ ਆਪੇ ਜਾਣੇ ਕਰਿਆ ਆਪੇ ਜਾਣੇ ਰਾਸ ਕਿਸੇ ਗੁਰੂ ਨਾਨਕ ਖੁੱਲ੍ਹੇ ਤੀਸਰੇ ਅਰਦਾਸ ਅਰਦਾਸ ਓਂਕਾਰ ਵਾਹਿਗੁਰੂ ਜੀ ਫਤਿਹ ਸ਼੍ਰੀ ਭਗਵਤੀ ਜੀ ਸਾਹਿਬ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦੱਸੋਈ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਸਿੰਘ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੁਣ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਲਿਆਵੈ ਤਾਏ ਸਭ ਸੰਗ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸੰਗ ਸਹਾਏ ਦਸਾਂ ਪਾਤਸ਼ਾਹ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਦੇ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਤੋਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਜਦੇ ਕੇਂਦਰਿਤ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਾਂ ਨੇ ਧਰਮ ਹੀ ਸੀਸ ਦਿੱਤੇ ਬੰਦ ਬੰਦ ਕਵਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸਹਾਰੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਤਖਤਾਂ ਸ਼ੁਰੂਆਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਣ ਕਾ ਸਰਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਤੇਗ ਤੇਗ ਫਤਿਹ ਬਿਰਤੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕ੍ਰਿਸ਼ਨ ਹੈ ਦਾਨ ਵਿਸਾਹ ਦਾਨ ਭੂਸਾ ਦਾਨ ਦਾਨਾ ਸਿਰਦਾਨਾ ਦਾਨ

ਖੁੱਲ੍ਹੇ ਦਰਸ਼ਨ ਦਿਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਆਪ ਜੀ ਦੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਫਿਰ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਜੀ ਸੰਤਨ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਚਰਨ ਪਾਤਸ਼ਾਹ ਸਤਿਗੁਰੂ ਜੀ ਕਿਉਂ ਚਾਲੈ ਗੁਰੂ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੇ ਆਪਣ ਪਾਲੀ। ਸੱਚੇ ਪਿਤਾ ਬੱਚਿਆਂ ਦਾ ਵਿਆਹ ਕੀਤੀ, ਤਰਸ ਕੀਤਾ, ਆਪਣੇ ਬੱਚੇ ਨੂੰ ਦੁਨਿਆਵੀ ਧੰਦਿਆਂ ਚੋਂ ਕੱਢ ਕੇ ਪਿਤਾ ਜੀ ਆਪਣੀ ਆਪਣੀ ਗੋਦੀ ਦਾ ਨਿੱਘ ਵਸ ਕੀਤਾ, ਸਤਸੰਗਤ ਵਸ ਕੀਤਾ, ਸਤਿਗੁਰੂ ਜੀ ਸੱਚੇ ਪਿਤਾ ਤਰਸ ਕੀਤਾ, ਆਪਣੇ ਬੱਚਿਆਂ ਨੂੰ ਹਫ਼ਤਾਵਾਰੀ ਜਵਾਨ ਬਖਸ਼ ਕੀਤੇ ਮੇਰੇ ਸਤਿਗੁਰੂ ਜੀ। ਸਜੇ ਹੋਏ ਜਵਾਨਾਂ ਵਿੱਚ ਆਪਣੇ ਆਪਣੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਿਠਾ ਕੇ ਆਪਦੀ ਪਵਿੱਤਰ ਗੁਰਬਾਣੀ ਕੀਰਤਨ ਰੂਪ ਦੇ ਗਿਆਨ ਸਰ ਨੂੰ ਪਾਈ, ਆਪਣੇ ਆਪਣੀ ਗੋਦੀ 'ਚ ਬਿਠਾ ਕੇ ਬੱਚਿਆਂ ਨੂੰ ਸਾਹ ਪਿਆਰ ਬਖਸ਼ ਕੀਤਾ। ਆਪਦੇ ਕੋਟਾਂ ਕੋਟਾਂ ਮੇਰੇ ਸਤਿਗੁਰੂ ਜੀ ਬਖਸ਼ੀਆਂ ਖੁਸ਼ੀਆਂ ਦਾ ਲੱਖ ਲੱਖ ਭੁਲਣ ਚੁੱਕਾ ਲਈ, ਮਨ ਦੀ ਗਹਿਰ ਦੀ ਮਾਫ਼ੀ ਦੇ ਦੇਣੀ ਮੇਰੇ ਸਤਿਗੁਰੂ ਜੀ। ਅੱਗੇ ਦੱਸੋ ਜੀ ਭਾਵਨਾ ਮਨ ਦੀ ਕਰ ਗੁਰਬਾਣੀ ਸੋੜ ਨਿਰੰਕਾਰ ਦੁਖਦਾਰੀ।

ही मत देव स्वामी, अरे आपके बोल चला।